ਵਾਹੇ ਗੁਰੂ ਕਹੋ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤਿਨ ਵਡਿਆਈ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਿੰਘਾਂ ਸਿੰਘਣੀਆਂ ਕਰਮ ਹੇਤਾ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

જન્મ શેરાનો પંથના સવારા સાંજ પરી દે દિશ અંધિયારા

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤੇ ਬਹਿਤ ਹੋਮਲਾ ਦੇ ਮਹਾਂਵਾਕ ਅਨੁਸਾਰ ਸਾਡੇ ਅਤੀ ਸਰਕਾਰ ਜੋ ਬੀਬੀ ਗੁਰਸ਼ਰਨ ਗੁਰਸ਼ਰਨਜੀਤ ਕੌਰ ਥਿੰਦ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਸੰਸਾਰਕ ਯਾਤਰਾ ਕਰਦੇ ਹੋਏ ਵਾਹਿਗੁਰੂ ਦੇ ਹੁਕਮ ਅੰਦਰ ਸਾਡੇ ਪਾਸੋਂ ਚਲੇ ਗਏ। ਅਸੀਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਵਾਸਤੇ ਬੇਨਤੀ ਕੀਤੀ ਹੈ, ਵਾਹਿਗੁਰੂ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਜੀ ਬਲ ਬਖਸ਼ਣ। ਬੜੇ ਹੀ ਚੰਗੇ ਸੁਭਾਅ ਦੇ ਬੀਬੀ ਗੁਰਸ਼ਰਨਜੀਤ ਕੌਰ ਥਿੰਦ, ਬੜੇ ਪਿਆਰ ਭਾਵਨਾ ਵਾਲੇ, ਜੋ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਆਪ ਰਾਜੇ ਨੇ। ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਜੋ ਕਿ ਪਰਿਵਾਰ ਦੇ ਨਾਲ ਕਾਫੀ ਚਿਰਾਂ ਤੋਂ ਸਨੇਹ ਰੱਖਦੇ ਨੇ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਾਲਕ ਜੀਓ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਪਰਿਵਾਰ ਨੂੰ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਸਤਿਗੁਰੂ ਜੀ ਕਰਨਾ। ਹੁਣ ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ ਹੈ। ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਈ ਬੀਬੀ ਗੁਰਸ਼ਰਨਜੀਤ ਕੌਰ ਜੀ ਦੇ ਸੰਸਕਾਰ ਸਮੇਂ ਅਤੇ ਉਹਨਾਂ ਦੀ ਇੱਥੇ ਅੰਤਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹੋ, ਸਾਰਿਆਂ ਦਾ ਥਿੰਦ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ਼ਾਮ ਦੇ ਦੀਵਾਨ ਦੀ ਸਾਡੀ ਜੋ ਇੱਥੇ ਮਰਜ਼ਾਦਾ ਚੱਲਦੀ ਹੈ, ਉਸ ਮਰਜ਼ਾਦਾ ਅਨੁਸਾਰ ਸ਼ਾਮ ਦੇ ਦੀਵਾਨ ਆਰੰਭ ਹੋ ਰਹੇ ਨੇ, ਜਿਸ ਵਿੱਚ ਅੱਜ ਪੰਥ ਦਾ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਅੱਜ 7 ਵਜੇ ਤੋਂ 8 ਵਜੇ 8:30 ਵਜੇ ਤੱਕ ਉਹਨਾਂ ਦੀ ਕਥਾ ਦੀ ਹਾਜ਼ਰੀ ਹੈ। ਜਿੰਨਾ ਵੀ ਗੁਰਮੁਖ ਪਿਆਰਿਆਂ ਪਾਸ ਸਮਾਂ ਹੋਇਆ, ਜ਼ਰੂਰ ਉਹਨਾਂ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰੀ ਭਰਨੀ ਜੀ। ਸੋ ਆਓ, ਕੀਰਤਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:10 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਉਹਨਾਂ ਤੋਂ 7:40 ਤੱਕ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ 6:40 ਤੋਂ 7 ਤੱਕ ਭਾਈ ਸਾਹਿਬ ਭਾਈ ਗੁਰੂ ਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ ਅਤੇ 7 ਤੋਂ 8:30 ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜੋ ਕਿ ਕੱਲ੍ਹ ਦੇ ਰੋਜ਼ ਤੋਂ ਜਿਨ੍ਹਾਂ ਨੇ ਕਥਾ ਆਰੰਭ ਕੀਤੀ ਹੈ, ਅੱਜ ਉਹਨਾਂ ਦੀ ਦੂਸਰੀ ਹਾਜ਼ਰੀ ਹੈ। ਸੋ ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਲਾਹਾ ਪ੍ਰਾਪਤ ਕਰੋ ਜੀ। ਆਓ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਡੰਡਾਉਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਿਉਂ ਬੁਲਾਵੋ ਤੋਂ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ

0: ਪੌੜੀ ਹਾਂ ਤਸਦੈ ਚੌਖੰਨੀ ਹੈ ਗੁਰ ਪਰਮੇਸ਼ਰ ਏਕੋ ਜਾਣੈ ਹਾਂ ਤਸਦੈ ਚੌਖੰਨੀ ਹੈ ਦੂਜਾ ਭਾਉ ਨ ਅੰਦਰ ਆਣੈ ਹਾਂ ਤਸਦੈ ਚੌਖੰਨੀ ਹੈ ਔਗਣ ਕੀਤੇ ਗੁਣ ਪਰਵਾਣੈ ਹਾਂ ਤਸਦੈ ਚੌਖੰਨੀ ਹੈ ਮੰਦਾ ਕਿਸੇ ਨ ਆਖ ਵਖਾਣੈ ਹਾਂ ਤਸਦੈ ਚੌਖੰਨੀ ਹੈ ਆਪ ਟਗਾਏ ਲੋਕਾਂ ਭਾਣੈ ਹਾਂ ਤਸਦੈ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੈ ਨੌ ਵਾਲੀ ਦਰਗਹ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ ਗੁਰਪੂਰਾ ਗੁਰ ਸ਼ਬਦ ਸਿਆਣੇ ਗੁਰਪੂਰਾ ਗੁਰ ਸ਼ਬਦ ਸਿਆਣੇ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਹਜ਼ੂਰੀ 'ਚ ਸਤਸੰਗਤ ਰੂਪ ਜੁੜ ਕੇ ਬੈਠੇ ਹਾਂ ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਉਪਰੰਤ ਜੋ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਦੀਆਂ ਗੁਰਦਾਸ ਜੀ ਉਹਨਾਂ ਦੀਆਂ ਵਾਰਾਂ ਦੀ ਅੱਜ ਬਾਰਵੀਂ ਵਾਰ ਦੀ ਪੰਜਵੀਂ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ ਅੱਜ ਦੇ ਸ਼ਬਦ ਵਿੱਚ ਤਿੰਨ ਚਾਰ ਦਿਨਾਂ ਤੋਂ ਇਹੀ ਆ ਰਿਹਾ ਗੁਰਸਿੱਖਾਂ ਦਾ ਜੀਵਨ ਅਲੱਗ ਅਲੱਗ ਤਰੀਕਿਆਂ ਨਾਲ ਸਮਝਾ ਰਹੇ ਨੇ ਵੀ ਉਹਨਾਂ ਦੀ ਅਵਸਥਾ ਕੀ ਹੁੰਦੀ ਹੈ ਗੁਰਸਿੱਖ ਕਹਿੰਦੇ ਕਿਹਨੂੰ ਆ ਐਸੇ ਗੁਰਸਿੱਖਾਂ ਤੋਂ ਭਾਈ ਗੁਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਚੌਖੰਨੀ ਹਾਂ ਹਾਂ ਤੁਸਦੇ ਚੌਖੰਨੀ ਹੈ ਇਸ ਲਈ ਉਹਨਾਂ ਤੋਂ ਸਦਕੇ ਜਾਣਾ ਬਲਹਾਰ ਜਾਣਾ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਜੀਵਨ ਬਤੀਤ ਕੀਤਾ ਜਿਹੜੇ ਜੀਵਨ ਦਾ ਲਾਹਾ ਲੈ ਗਏ ਆਓ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਜੀ ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹ ਕੇ ਸਾਰਾ ਇੱਕੋ ਹੀ ਕਰਮ ਉਹ ਜੇ ਅਸੀਂ ਕੰਮ ਕਰ ਲਿਆ ਤਾਂ ਸਾਡਾ ਜੀਵਨ ਸਫਲ ਹੈ ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ ਉਹ ਇੱਕ ਕੰਮ ਕਰਨ ਲਈ ਆਪਾਂ ਸੰਸਾਰ 'ਚ ਆਏ ਹਾਂ ਜਿਹਨੂੰ ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਸਾਰੀ ਉਮਰ ਲੰਘ ਜਾਂਦੀ ਆ ਕਰਮ ਕਰਦਿਆਂ ਆਹਰ ਕਹਿੰਦੇ ਆ ਕਰਮ ਨੂੰ ਕਰਮ ਕਰਦਿਆਂ ਕੰਮ ਕਰਦਿਆਂ ਆਹਰ ਇੱਕ ਨਾ ਹੋਏ ਇੱਕ ਕੰਮ ਨਹੀਂ ਬੰਦੇ ਤੋਂ ਹੁੰਦਾ ਜਿਹਨੂੰ ਕਿਹਾ ਨਾਨਕ ਲੇਖਿਆ ਇੱਕ ਗੱਲ ਜਿਹਨੂੰ ਕਿਹਾ ਪੜ ਅੱਖਰ ਇਹੋ ਬੁੱਝੀਏ ਕੀ ਬੁੱਝਣਾ ਸੀ ਜੀ ਤੋਂ ਵਿਛੜੇ ਹਾਂ ਵੀ ਉਹਦੇ ਨਾਲ ਕਿਵੇਂ ਮਿਲ ਸਕੀਏ ਕਿਵੇਂ ਸਾਡਾ ਮਿਲਾਪ ਹੋਵੇ ਇਹ ਉਹਨਾਂ ਗੁਰਮੁੱਖਾਂ ਦੀ ਵਡਿਆਈ ਕੀਤੀ ਗਈ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਜਿਨ੍ਹਾਂ ਗੁਰਮੁੱਖਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਜਿਹੜਾ ਜਾਣ ਲੈਂਦਾ ਉਹਨੂੰ ਗੁਰਬਾਣੀ ਦੇ ਵਿੱਚ ਜਨ ਕਿਹਾ ਗਿਆ ਜਿਹਨੂੰ ਮਹਾਰਾਜ ਕਹਿੰਦੇ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜੇ ਤਰੰਗ ਜੋ ਜਲ ਹੀ ਵਿਖੇ ਸਮਾਏ ਜਨ ਨੂੰ ਜਨਕ ਵੀ ਕਿਹਾ ਗਿਆ ਸੋ ਜਨਕ ਜਨ ਜਾਣਿਆ ਜਿਨ੍ਹਾਂ ਨੇ ਹਰੀ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਜਾਣਿਆ ਇਸ ਕਰਕੇ ਉਹ ਗਿਆਨੀ ਵੀ ਉਹਨਾਂ ਨੂੰ ਕਿਹਾ ਗਿਆ ਸੋ ਗਿਆਨੀ ਜੋ ਸਿਮਰੈ ਏਕ ਉਹ ਗਿਆਨੀ ਹੈ ਜਿਹੜਾ ਇੱਕ ਨੂੰ ਸਿਮਰਦਾ ਇੱਕ ਦਾ ਧਿਆਨ ਕਰਦਾ ਰੋਜ਼ ਹੋਰ ਕੋਈ ਦੂਜਾ ਨਹੀਂ ਉਹਦੇ ਧਿਆਨ 'ਚ ਆਉਂਦਾ ਇਸ ਲਈ ਉਹਨਾਂ ਗੁਰਮੁੱਖਾਂ ਦੀ ਵਡਿਆਈ ਮਹਿਮਾ ਕਰਕੇ ਸਾਨੂੰ ਪ੍ਰੇਰਦੇ ਨੇ ਸਾਡੇ ਅੰਦਰ ਵੀ ਪ੍ਰੇਮ ਪੈਦਾ ਹੋਵੇ ਵੀ ਅਸੀਂ ਵੀ ਇਹ ਜੀਵਨ ਸਫਲ ਕਰ ਲਈਏ। ਮਨੁੱਖਾ ਜਨਮ ਮਿਲਿਆ ਕਿਵੇਂ? ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਿਆ, ਕੀ ਉਹਨਾਂ ਦੀ ਅਵਸਥਾ ਹੈ? ਕੱਲ੍ਹ ਦੀ ਵਾਰ 'ਚ ਆਪਾਂ ਸਰਵਣ ਕੀਤਾ ਸੀ, ਤੱਤ ਸਾਰ ਅਖੀਰ 'ਤੇ ਅਖੀਰਲੀ ਪੰਗਤੀ 'ਚ ਹੁੰਦਾ ਸਾਰਾ ਭਾਈ ਗੁਰਦਾਸ ਦੀਆਂ ਬਾਰਾਂ ਦੀਆਂ। ਕੱਲ੍ਹ ਦੀ ਪੰਗਤੀ 'ਚ ਕਿਹਾ ਸੀ ਗੁਰਮੁਖ ਉਹ ਆ ਜਿਹੜਾ ਸਹਿਜ ਦੇ ਵਿੱਚ ਸਮਾ ਜਾਂਦਾ, ਗੁਰਮੁਖ ਸੋਈ ਸਹਿਜ ਸਮਾਵੇ। ਸਹਿਜ ਕਹਿੰਦੇ ਨੇ ਚੌਥੇ ਪਦ ਨੂੰ, ਜਿਹੜਾ ਚੌਥੇ ਪਦ ਦੇ ਵਿੱਚ ਜਾ ਕੇ ਸੱਚ 'ਚ ਸਮਾ ਜਾਂਦਾ ਉਹਨੂੰ ਗੁਰਮੁਖ ਕਹਿੰਦੇ ਨੇ। ਅਵਸਥਾ ਹੈ ਤ੍ਰੈ ਗੁਣਾਂ ਤੋਂ ਉੱਤੇ ਅਤੀਤ ਹੋ ਜਾਣਾ। ਐਸੇ ਜਨ ਵਿਰਲੇ ਸੰਸਾਰੇ, ਕੋਈ ਵਿਰਲੇ ਹੁੰਦੇ ਨੇ ਸੰਸਾਰ ਦੇ ਵਿੱਚ, ਇਸ ਕਰਕੇ ਉਹਨਾਂ ਗੁਰਮੁਖਾਂ ਦੀ ਵਡਿਆਈ ਕਰਦੇ ਹੋਇਆਂ ਸਾਨੂੰ ਦੱਸ ਰਹੇ ਨੇ ਵੀ ਤੁਸੀਂ ਵੀ ਸੰਗਤ 'ਚ ਆ ਕੇ ਗੁਰੂ ਵਾਲੇ ਬਣੋ, ਗੁਰੂ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਇਹ ਗੁਰਮੁਖਾਂ ਨੇ ਗੁਰੂ ਦੀ ਸੰਗਤ ਕੀਤੀ। ਆਓ ਅੱਜ ਦੇ ਸ਼ਬਦ ਦੀ ਆਪਾਂ ਵਿਚਾਰ ਕਰੀਏ। ਸੁਰਤੀਆਂ ਨੂੰ ਕਰੋ ਇਕਾਗਰ ਜੀ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਹਉ ਤਸਦੇ ਚੌਖੰਨੀ ਹੈ, ਗੁਰ ਪਰਮੇਸ਼ਰ ਇੱਕੋ ਜਾਣੈ। ਚੌਖੰਨੀਆਂ ਦਾ ਭਾਵ ਹੁੰਦਾ ਟੋਟੇ ਟੋਟੇ ਹੋ ਜਾਣਾ, ਚਾਰ ਟੋਟੇ ਨੂੰ, ਜਿਵੇਂ ਆਪਾਂ ਅੱਗੇ ਰੋਟੀ ਹੁੰਦੀ ਸੀ ਰੋਟੀ ਦੇ ਚਾਰ ਟੁਕੜੇ ਕਰਦੇ ਸੀ, ਇੱਕ ਖੰਨੀ ਦੋ ਖੰਨੀ ਚਾਰ ਖੰਨੀਆਂ ਹੁੰਦੀਆਂ ਸੀ। ਚੌਖੰਨੀਆਂ ਵੀ ਚਾਰ ਟੁਕੜੇ, ਜਿਵੇਂ ਆਪਾਂ ਇਤਿਹਾਸ 'ਚ ਵੀ ਪੜ੍ਹਦੇ ਹਾਂ ਖੰਨੇ ਖੰਨੇ ਰੋਟੀ 'ਤੇ ਗੁਜ਼ਾਰਾ ਕੀਤਾ, ਇੱਕ ਰੋਟੀ ਦਾ ਚਾਰ ਜਣਿਆਂ ਨੇ ਛਕ ਲੈਣਾ, ਉਹਨੇ ਨੇ ਗੁਜ਼ਾਰਾ ਕਰ ਲੈਣਾ ਸਬਰ ਸ਼ੁਕਰ। ਇਸ ਕਰਕੇ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਇੰਨੀ ਉਹਨਾਂ ਦੀ ਵਡਿਆਈ ਕਰ ਰਹੇ ਨੇ ਭਾਈ ਗੁਰਦਾਸ ਜੀ, ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣੈ। ਜਿਨ੍ਹਾਂ ਨੇ ਗੁਰੂ ਨੂੰ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣ ਲਿਆ, ਸਾਡੀ ਨਿਗਾਹ 'ਚ ਗੁਰੂ ਹੋਰ ਆ ਪਰਮੇਸ਼ਰ ਹੋਰ ਆ, ਗੁਰ ਪਰਮੇਸ਼ਰ ਇੱਕੋ ਜਾਣੈ। ਹੁਣ ਜਿਹੜਾ ਗੁਰੂ ਅਤੇ ਪਰਮੇਸ਼ਰ ਆ, ਗੁਰਬਾਣੀ ਕਹਿੰਦੀ ਉਹ ਤੁਹਾਡੇ ਅੰਦਰ ਵੀ ਹੈ। ਜਿਵੇਂ ਬਾਹਰ ਆਪਾਂ ਸਤਿਗੁਰ ਦੀ ਹਜ਼ੂਰੀ 'ਚ ਆਏ ਹਾਂ, ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪਰਮੇਸ਼ਰ ਦਾ ਭੇਜ ਦੇ ਰਹੇ ਨੇ, ਵਾਹਿਗੁਰੂ ਦਾ ਭੇਜ ਦੇ ਰਹੇ ਨੇ, ਬਾਣੀ ਗੁਰੂ ਹੈ। ਹੁਣ ਗੁਰਬਾਣੀ ਕਹਿ ਰਹੀ ਹੈ ਕਿ ਤੁਹਾਡੇ ਅੰਦਰ ਵੀ ਗੁਰੂ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ, ਕਹਿੰਦੇ ਸਾਰਿਆਂ ਦੇ ਵਿੱਚ ਗੁਰੂ ਵੀ ਸਮਾਇਆ ਹੋਇਆ ਪਰਮੇਸ਼ਰ ਵੀ। ਗੁਰੂ ਸ਼ਬਦ ਹੈ, ਪਰਮੇਸ਼ਰ ਜੋਤ ਸਰੂਪ ਹੈ, ਇਸ ਲਈ ਉਹ ਜੋਤ ਸਰੂਪ ਪਰਮੇਸ਼ਰ ਸਾਰਿਆਂ ਦੇ ਵਿੱਚ ਹੈ। ਖੋਜ ਕਰਨੀ ਸੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਅੰਦਰੋਂ, ਅਸੀਂ ਬਾਹਰੋਂ ਖੋਜਦੇ ਫਿਰਦੇ ਹਾਂ, ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਜਿਨ੍ਹਾਂ ਨੇ ਖੋਜਿਆ ਉਹ ਕਹਿੰਦੇ ਅਸੀਂ ਇਹ ਖੋਜ ਕੀਤੀ ਕਾਇਆਂ ਦੀ, ਇਹਦੇ ਵਿੱਚੋਂ ਹੀ ਪ੍ਰਾਪਤੀ ਕੀਤੀ ਗੁਰੂ ਦੇ ਰਾਹੀਂ, ਗੁਰੂ ਦੀ, ਗੁਰੂ ਦੇ ਬਚਨਾਂ ਰਾਹੀਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਸ ਗੁਰੂ ਨੂੰ ਸ਼ਬਦ ਗੁਰੂ ਕਿਹਾ ਗਿਆ ਉਹ ਸਾਰਿਆਂ ਦੇ ਵਿੱਚ। ਹੁਣ ਉਹ ਜਿਨ੍ਹਾਂ ਨੇ ਖੋਜ ਕੀਤੀ ਉਹ ਕੀ ਕਹਿੰਦੇ ਨੇ, ਕਹਿੰਦੇ ਇਹ ਸਰੀਰ ਦੇ ਵਿੱਚ, ਸਰੀਰ ਜਿਹੜਾ ਇੱਕ ਸਮੁੰਦਰ ਦੀ ਤਰ੍ਹਾਂ, ਜਿਵੇਂ ਸਮੁੰਦਰ 'ਚ ਬਹੁਤ ਕੁਛ ਹੁੰਦਾ, ਇਵੇਂ ਇਹਦੇ ਵਿੱਚ ਵੀ ਬਹੁਤ ਕੁਛ ਆ। ਸਾਡੀ ਸਰੀਰ ਦੇਖਣ ਨੂੰ ਲੱਗਦਾ ਇਹਦੇ ਵਿੱਚ ਤਾਂ ਸਾਰਾ ਬ੍ਰਹਿਮੰਡ ਦਾ ਨਕਸ਼ਾ ਹੈ। ਇਸ ਲਈ ਕਹਿੰਦੇ ਸਰੀਰ ਸਮੁੰਦਰ ਸਰੀਰ ਬਰੋਲ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਕਹਿੰਦੇ ਸਾਨੂੰ ਇੱਕ ਅਨੂਪ ਵਸਤੂ ਮਿਲੀ ਜਦੋਂ ਅਸੀਂ ਇਸ ਸਰੀਰ ਨੂੰ ਖੋਜਿਆ। ਬਰੋਲਣਾ ਹੁੰਦਾ ਖੋਜਣਾ। ਕਹਿੰਦੇ ਸਮੁੰਦ ਸਰੀਰ ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਕਹਿੰਦੇ ਅੰਦਰ ਹੀ ਸਾਡੇ ਗੁਰੂ ਸੀ ਅਤੇ ਅੰਦਰ ਹੀ ਉਹ ਪਰਮਾਤਮਾ ਸੀ, ਕਹਿੰਦੇ ਦੋਨਾਂ 'ਚ ਕੋਈ ਫਰਕ ਨਹੀਂ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਬਸ ਇਹ ਭੇਦ ਨਹੀਂ ਆ ਰਿਹਾ ਕਿਉਂਕਿ ਦੋਨਾਂ ਦਾ ਇੱਕ ਰੂਪ ਰੰਗ ਰੇਖ ਭੇਖ ਨਹੀਂ। ਜਿਹੜਾ ਸ਼ਬਦ ਹੈ ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਜਿਹੜਾ ਪਰਮੇਸ਼ਰ ਉਹਦਾ ਵੀ ਕੋਈ ਆਕਾਰ ਨਹੀਂ। ਇਸ ਕਰਕੇ ਬੁੱਝਣਾ ਮੁਸ਼ਕਲ ਹੋ ਜਾਂਦਾ, ਖੋਜਣਾ ਮੁਸ਼ਕਲ ਹੋ ਜਾਂਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਤਿਸ ਰੂਪ ਨਰੇਖ ਅਨਾਹਦ ਵਾਜੇ ਸ਼ਬਦ ਨਿਰੰਜਣ ਕੀ ਆ। ਉਹਦਾ ਕੋਈ ਰੂਪ ਰੇਖ ਰੰਗ ਭੇਖ ਨਹੀਂ, ਸ਼ਬਦ ਜਿਹੜਾ ਨਿਰੰਜਣ ਦੇ ਮੁੱਖ 'ਚੋਂ ਸ਼ਬਦ ਪ੍ਰਗਟ ਹੋ ਰਿਹਾ, ਜਿਹਨੂੰ ਨਾਮ ਨਿਰੰਜਣ ਵੀ ਕਿਹਾ ਗਿਆ, ਇਕੱਠਾ ਇਹਨੂੰ ਸਤਿਗੁਰੂ ਕਿਹਾ ਗਿਆ। ਜਦੋਂ ਅੰਦਰੋਂ ਪਾਇਆ ਤੀਜੇ ਪਾਤਸ਼ਾਹ ਨੇ, ਉਹ ਕਹਿੰਦੇ ਆ ਇਹਨੂੰ ਇਕੱਠਾ ਸਤਿਗੁਰੂ ਕਹਿਤਾ। ਪਰਮੇਸ਼ਰ ਨੂੰ ਸੱਤ ਕਹਿੰਦੇ ਨੇ, ਸ਼ਬਦ ਨੂੰ ਗੁਰੂ ਕਹਿੰਦੇ ਨੇ, ਇਕੱਠਾ ਸੱਤ ਅਤੇ ਗੁਰੂ, ਸਤਿਗੁਰੂ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਪਣੇ ਅੰਦਰ ਸਤਿਗੁਰ ਸਾਰਿਆਂ ਦੇ ਅੰਦਰ ਮੌਜੂਦ ਹੈ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਸਤਿਗੁਰ ਮੌਜੂਦ ਨਾ ਹੋਵੇ। ਹੁਣ ਗੁਰਬਾਣੀ 'ਚ ਸਮਝਾ ਰਹੇ ਨੇ, ਕਾਇਆਂ ਦੇ ਵਿੱਚ ਆਪ ਸਤਿਪੁਰਖ ਹੈ, ਸਤਿਪੁਰਖ ਸਭ ਮੇਂ ਰਿਹਾ ਸਮਾਣੀ। ਉਹਨੂੰ ਸਤਿਪੁਰਖ ਵੀ ਕਹਿਤਾ, ਸਤਿਗੁਰੂ ਵੀ ਕਹਿਤਾ, ਉਹ ਸਾਰਿਆਂ ਦੇ ਵਿੱਚ ਹੈ। ਹੁਣ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਤੋਂ ਬੁਲਹਾਰ ਜਾਂਦਾ ਜਿਹਨਾਂ ਨੇ ਆਪਣੇ ਅੰਦਰੋਂ ਗੁਰੂ ਅਤੇ ਪਰਮਾਤਮਾ ਦੀ ਖੋਜ ਕਰ ਲਈ, ਸਤਿਗੁਰੂ ਦੀ ਖੋਜ ਕਰ ਲਈ, ਜਿਹੜੇ ਸਤਿਗੁਰੂ ਨੂੰ ਪਾ ਲੈਂਦੇ ਨੇ। ਉਹ ਸਾਨੂੰ ਦੱਸਦੇ ਨੇ ਕਿਵੇਂ ਪਾਇਆ, ਕਹਿੰਦੇ ਮੈਂ ਇਸ ਸਰੀਰ ਦੀ ਖੋਜ ਕੀਤੀ, ਸਰੀਰ ਦੇ ਵਿੱਚੋਂ ਹੀ ਮੈਨੂੰ ਸਭ ਕੁਛ ਪ੍ਰਾਪਤੀ ਹੋ ਗਈ। ਭਗਤ ਪੀਪਾ ਜੀ ਨੇ ਖੋਜ ਕੀਤੀ, ਜੋ ਬਰਾ ਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਕਹਿੰਦੇ ਜਿਹੜਾ ਮਰਜ਼ੀ ਖੋਜ ਲਵੇ। ਉਹਨਾਂ ਨੇ ਇਹ ਖੋਜ ਸਾਨੂੰ ਸ਼ਬਦਾਂ 'ਚ ਲਿਖ ਕੇ ਦੇਤੀ ਹੈ, ਇਹ ਗੁਰਬਾਣੀ। ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਨੇ ਪਾਇਆ। ਹੁਣ ਮਹਾਰਾਜ ਕਹਿੰਦੇ ਉਹ ਪ੍ਰਵਾਨ ਹੈ ਜਿਹੜਾ ਤੈਨੂੰ ਭਾ ਜਾਂਦਾ, ਉਹਨੂੰ ਤੂੰ ਇਹ ਕਿਰਪਾ ਕਰਕੇ ਆਪ ਜਣਾਉਣਾ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜਿਹੜਾ ਤੈਨੂੰ ਭਾ ਗਿਆ ਉਹ ਤੇਰੇ ਦਰ 'ਤੇ ਪ੍ਰਵਾਨ ਹੋ ਜਾਂਦਾ। ਉਹਨੂੰ ਜੋਗੀ ਕਹਿ ਦਿੱਤਾ, ਗੁਰਸਿੱਖ ਕਹਿ ਦਿੱਤਾ, ਬਹੁਤ ਸਾਰੇ ਨਾਂ ਦੇ ਦਿੱਤੇ, ਗਿਆਨੀ ਕਹਿ ਦਿੱਤਾ ਗਿਆ। ਹੋਂ ਤਿਸ ਦੇ ਚੋਂ ਖੰਨੀਐ ਗੁਰ ਪਰਮੇਸ਼ਰ ਏਕੋ ਜਾਣੈ। ਕਹਿੰਦੇ ਉਹ ਜੋਗੀ ਹੈ ਜਿਨ੍ਹਾਂ ਨੇ ਇੱਕ ਦੀ ਪਛਾਣ ਕਰ ਲਈ। ਸੋ ਜੋਗੀ ਜੋ ਜੁਗਤ ਪਛਾਣੈ ਗੁਰਪ੍ਰਸਾਦੀ ਏਕੋ ਜਾਣੇ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇੱਕ ਨੂੰ ਜਾਣ ਲਿਆ। ਇਸ ਲਈ ਗੁਰ ਪਰਮੇਸ਼ਰ ਇੱਕੋ ਹੀ ਆ, ਦੋ ਨਹੀਂ ਹੈ। ਇਸ ਕਰਕੇ ਉਹ ਆਪ ਹੀ ਸਭ ਕੁਛ ਹੈ, ਸਭ ਕੁਛ ਆਪੇ ਆਪ, ਆਪੇ ਹੀ ਗੁਰੂ ਆ, ਆਪੇ ਹੀ ਚੇਲਾ। ਇਸ ਕਰਕੇ ਉਹਦੀ ਕਿਰਪਾ ਦੇ ਨਾਲ ਕਹਿੰਦੇ ਜਿਨ੍ਹਾਂ ਨੇ ਪਛਾਣ ਲਿਆ, ਮੈਂ ਉਹ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਮੈਂ ਬਲਹਾਰ ਜਾਂਦਾ, ਸਦਕੇ ਜਾਂਦਾ, ਐਸੇ ਗੁਰਸਿੱਖਾਂ ਤੋਂ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪਛਾਣ ਲਿਆ ਗੁਰ ਪਰਮੇਸ਼ਰ ਏਕ ਹੈ, ਸਭ ਮੇਂ ਰਿਹਾ ਸਮਾਏ। ਹੋਂ ਤਸ ਦੇ ਚੋ ਖੰਨੀਆਂ ਦੂਜਾ ਭਾਉ ਨ ਅੰਦਰ ਆਣੇ। ਕਹਿੰਦੇ ਮੈਂ ਉਸ ਗੁਰਮੁਖ ਤੋਂ ਵੀ ਬੁਲਹਾਰ ਜਾਂਦਾ ਜਿਨ੍ਹਾਂ ਦੇ ਅੰਦਰ ਦੂਜਾ ਭਾਉ ਨਹੀਂ ਆਉਂਦਾ। ਇਹ ਬੜੀ ਡੂੰਘੀ ਗੱਲ ਆ, ਦੇਖਣ ਨੂੰ ਬੜੀ ਛੋਟੀ ਜਿਹੀ ਲੱਗਦੀ ਹੁੰਦੀ ਹੈ, ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੇ ਮੀਨਿੰਗ ਹੈ ਇਹਨਾਂ ਦੇ, ਜਦੋਂ ਅਸੀਂ ਖੋਜ ਕਰਾਂਗੇ ਨਾ ਫਿਰ ਪਤਾ ਲੱਗੂਗਾ। ਕਹਿੰਦੇ ਦੂਜਾ ਭਾਉ ਨਾ ਅੰਦਰ ਆਵਣੇ, ਜਿਹਦੇ ਅੰਦਰ ਦੂਜਾ ਭਾਉ ਹੁੰਦਾ ਦੁਬਦਾ, ਦੂਜਾ ਭਾਉ ਹੁੰਦਾ ਦਵੈਸ਼, ਦੂਜਾ ਭਾਉ ਹੁੰਦਾ ਹੈ ਦੋ ਦੇਖਣਾ। ਜਿਹੜਾ ਗੁਰੂ ਨੂੰ ਹੋਰ ਦੇਖਦਾ, ਪਰਮੇਸ਼ੁਰ ਨੂੰ ਹੋਰ ਦੇਖਦਾ, ਉਹਨੂੰ ਦੂਜਾ ਭਾਉ ਵੀ ਕਹਿ ਦਿੱਤਾ ਗਿਆ। ਵੈਸੇ ਦੂਜਾ ਭਾਉ ਕਿਹਾ ਗਿਆ ਜਿੰਨਾ ਚਿਰ ਸਾਨੂੰ ਇੱਕ ਦੀ ਪਛਾਣ ਨਹੀਂ ਹੁੰਦੀ ਉਨਾ ਚਿਰ ਸਾਨੂੰ ਦੋ ਦਿਸਣਗੇ, ਦੁਬਦਾ। ਇਸ ਕਰਕੇ ਜਿਹੜੀ ਦੁਬਦਾ ਹੈ ਉਹੀ ਸਾਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਦੂਜਾ ਭਾਉ ਬਿਲਕੁਲ ਹੀ ਹੈ ਨਹੀਂ ਗਾ, ਜਿਹੜੇ ਦੂਜੇ ਨਾਲ ਈਰਖਾ ਨਹੀਂ ਕਰਦੇ, ਨਫ਼ਰਤ ਨਹੀਂ ਕਰਦੇ, ਵੈਰ ਵਿਰੋਧ ਨਹੀਂ ਕਰਦੇ, ਹੁਣ ਐਸੇ ਗੁਰਮੁਖ ਹੋਏ ਆ ਸੰਸਾਰ ਦੇ ਵਿੱਚ। ਪਰ ਆਪਾਂ ਵੀ ਕੋਸ਼ਿਸ਼ ਕਰਨੀ ਹੈ ਨਾ, ਜਦੋਂ ਕੋਸ਼ਿਸ਼ ਕਰਾਂਗੇ ਜਿੰਨੀ ਸਫਲਤਾ ਮਿਲ ਗਈ ਬਹੁਤ ਆ, ਜੇ ਅਸੀਂ ਕੋਸ਼ਿਸ਼ ਹੀ ਨਹੀਂ ਕਰਨੀ ਦੂਜਾ ਭਾਉ ਛੱਡਣਾ ਹੀ ਨਹੀਂ ਗਾ। ਹੁਣ ਜਿਨ੍ਹਾਂ ਨੇ ਛੱਡਿਆ, ਭਾਈ ਘਨੱਈਆ ਜੀ, ਭਾਈ ਘਨੱਈਆ ਜੀ ਨੂੰ ਦੂਜਾ ਭਾਉ ਦਿਸਦਾ ਹੀ ਨਹੀਂ ਕੋਈ। ਉਹ ਜੰਗ ਦੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਪਾਣੀ ਪਿਆਉਂਦੇ ਨੇ, ਜਦੋਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਗੁਰਸਿੱਖਾਂ ਨੇ ਗੁਰੂ ਕੋਲ ਸ਼ਿਕਾਇਤ ਕੀਤੀ, ਮਹਾਰਾਜ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ, ਅਤੇ ਮਹਾਰਾਜ ਨੇ ਬੁਲਾਇਆ ਉਹਨਾਂ ਨੂੰ, ਸ਼ੰਕਾ ਨਿਵਰਤ ਕਰਨ ਲਈ। ਜਦੋਂ ਉਹ ਆਏ ਤੇ ਪੁੱਛਿਆ ਗੁਰੂ ਸਾਹਿਬਾਂ ਨੇ ਉਹਨਾਂ ਨੂੰ, ਭਾਈ ਕਨਈਆ ਜੀ, ਤੁਹਾਡੀ ਆ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ। ਉਹ ਕਹਿੰਦੇ ਜੀ, ਮੈਨੂੰ ਤਾਂ ਦੂਜਾ ਦਿਸਦਾ ਹੀ ਨਹੀਂ ਗਾ, ਮੈਨੂੰ ਤਾਂ ਸਾਰੇ ਤੁਸੀਂ ਦਿਸ ਰਹੇ ਹੋ, ਸਾਰਿਆਂ 'ਚ ਤੁਸੀਂ ਬੈਠੇ ਹੋ। ਮਤਲਬ ਸਾਰਿਆਂ ਦੇ ਵਿੱਚ ਸੱਤ ਪੁਰਖ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਇਸ ਕਰਕੇ ਉਹਨਾਂ ਅੰਦਰ ਦੂਜਾ ਭਾਉ ਨਾ ਅੰਦਰ ਆਣੇ, ਭੋਰਾ ਵੀ ਉਹਨਾਂ ਅੰਦਰ ਦੂਜਾ ਭਾਉ ਨਹੀਂ ਸੀਗਾ। ਇਹ ਅਵਸਥਾ ਹੈ ਭਾਈ ਕਨਈਆ ਜੀ ਦੀ, ਆਪਾਂ ਗੱਲਾਂ ਕਰਦੇ ਹਾਂ। ਪਰ ਅਸੀਂ ਕੋਸ਼ਿਸ਼ ਤਾਂ ਕਰੀਏ ਵੀ ਸਾਡੇ ਅੰਦਰ ਵੀ ਇਹ ਦੁਬਧਾ ਖਤਮ ਹੋ ਜਾਵੇ, ਵੈਰ ਵਿਰੋਧ ਖਤਮ ਹੋ ਜਾਵੇ। ਜੇ ਇਹ ਨਹੀਂ ਖਤਮ ਹੁੰਦਾ ਤਾਂ ਦੂਜਾ ਭਾਉ ਹੈ ਤੇ ਫਿਰ ਸਾਨੂੰ ਜਨਮ ਵੀ ਹੈ। ਦੁਬਧਾ ਹੀ ਦੁਬਾਰਾ ਦੁਬਾਰਾ ਜਨਮ 'ਚ ਲੈ ਕੇ ਆ ਰਹੀ ਆ। ਇਸ ਕਰਕੇ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ, ਕਹਿੰਦੇ ਭਾਈ ਘਨੱਈਏ ਜੀ ਵਰਗੀ ਅਵਸਥਾ ਬਣ ਜਾਂਦੀ ਆ, ਦੂਜਾ ਭਾਉ ਨਾ ਅੰਦਰ ਆਣੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਮੱਲਮ ਪੱਟੀ ਵੀ ਦੇ ਦਿੱਤੀ ਵੀ ਜਿੱਥੇ ਜਲ ਛਕਾਉਣਾ ਮੱਲਮ ਪੱਟੀ ਵੀ ਕਰਦਿਆ ਕਰੋ। ਇਸ ਕਰਕੇ ਗੁਰੂ ਦੀ ਨਜ਼ਰ ਦੇ ਵਿੱਚ ਦੂਜਾ ਭਾਉ ਖਤਮ ਹੁੰਦਾ ਜਾ ਕੇ, ਜਿਵੇਂ ਜਿਵੇਂ ਗੁਰੂ ਦਾ ਗਿਆਨ ਹਿਰਦੇ 'ਚ ਵਸੂਗਾ ਇਹ ਦੂਜਾ ਭਾਉ ਖਤਮ ਹੋਊਗਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਐਸੇ ਗੁਰਮੁਖ ਜਿਨ੍ਹਾਂ ਦੇ ਅੰਦਰ ਰੱਤੀ ਭਰ ਵੀ ਦੁਬਧਾ ਨਹੀਂ ਹੈਗੀ। ਹੁਣ ਮਹਾਰਾਜ ਕਹਿੰਦੇ ਕੋਈ ਐਸਾ ਹੈ ਜਿਹਨੇ ਦੁਬਧਾ ਨੂੰ ਖਤਮ ਕੀਤਾ ਹੋਵੇ? ਕਹਿੰਦੇ ਐਸੇ ਗੁਰਮੁਖ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਇਹ ਆ ਉਹ। ਤਾਂ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇੱਕ ਨਾਲ ਜੁੜ ਗਏ, ਇੱਕ ਨੂੰ ਪਛਾਣ ਲਿਆ, ਉਹਨਾਂ ਅੰਦਰ ਦੂਜਾ ਭਾਉ ਖਤਮ ਹੋਊਗਾ। ਕਿਵੇਂ? ਜਦੋਂ ਉਹਨਾਂ ਨੇ ਪਛਾਣ ਲਿਆ ਗੁਰਪ੍ਰਸਾਦੀ ਇੱਕੋ ਜਾਣੈ ਤਾਂ ਦੂਜਾ ਭਾਉ ਨਾ ਹੋਈ। ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਦੇਖ ਲਿਆ ਤੇ ਫਿਰ ਉਹਨਾਂ ਅੰਦਰ ਦੂਜਾ ਭਾਉ ਨਹੀਂ ਆਉਂਦਾ, ਕਿਉਂਕਿ ਉਹ ਸਤ ਸੰਗਤ 'ਚ ਆ ਕੇ ਕਿਰਪਾ ਹੁੰਦੀ ਆ। ਇੱਕ ਸ਼ਬਦ ਆਪਾਂ ਨੂੰ ਸਾਰਿਆਂ ਨੂੰ ਚੇਤੇ ਹੋਊ, ਬਿਸਰ ਗਈ ਸਭ ਤਾਤ ਪਰਾਈ, ਕਦੋਂ? ਜਪ ਤੇ ਸਾਧ ਸੰਗਤ ਮੋਹੇ ਪਾਈ। ਅਸੀਂ ਵੀ ਸਾਧ ਸੰਗਤ ਸਤਸੰਗਤ 'ਚ ਆਈ ਜਾਂਦੇ, ਸਾਰੀ ਉਮਰ ਲੰਘ ਜਾਂਦੀ, ਕਈ ਵਾਰੀ ਕੀ ਤਾਤ ਪਰਾਈ ਸਾਡੇ ਅੰਦਰੋਂ ਮੁੱਕ ਗਈ, ਬਿਸਰ ਗਈ। ਕਹਿੰਦੇ ਸਾਡੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਇਹ ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਦੀ ਬਾਣੀ ਆ ਉਹਨਾਂ ਦੀ ਅਵਸਥਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੀ ਸ਼ਰਨ 'ਚ ਆ ਕੇ ਇਹ ਚੀਜ਼ਾਂ ਛੱਡੀਏ। ਇਹ ਜਦੋਂ ਅਸੀਂ ਛੱਡਾਂਗੇ, ਇਹ ਔਗਣ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ, ਜਦੋਂ ਔਗਣ ਛੱਡਾਂਗੇ ਤਾਂ ਗੁਣ ਵਸਣਗੇ ਗੁਰੂ ਦੇ। ਜੇ ਔਗਣ ਨਹੀਂ ਛੱਡਾਂਗੇ ਤਾਂ ਆਹ ਜਿਹੜੀ ਗੁਰਬਾਣੀ ਆ ਇਹ ਸਾਡੇ ਹਿਰਦੇ 'ਚ ਵਸਣੀ ਹੋਈ ਨਹੀਂ ਗੀ, ਇਹ ਗੁਣ ਸਾਡੇ ਹਿਰਦੇ 'ਚ ਨਹੀਂ ਵਸਣੇ, ਗੁਰਬਾਣੀ 'ਚ ਗੁਣ ਆ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਦੁਬਧਾ ਹੈ ਨਾ ਦੂਜਾ ਭਾਉ, ਜੇ ਇਹ ਦੁਬਧਾ ਨਾ ਛੱਡੀ, ਕਹਿੰਦੇ ਤੁਹਾਨੂੰ ਦੁਬਾਰਾ ਜਨਮ ਮਿਲੂ ਨਾਲੇ ਸਜ਼ਾ ਮਿਲੂਗੀ। ਜਿਸ ਨਰਕੀ ਦੁਬਧਾ ਨਾ ਜਾਏ, ਜਿਹੜਾ ਦੁਬਧਾ ਈਰਖ ਨਫ਼ਰਤ, ਜਿਸ ਨਰਕੀ ਦੁਬਧਾ ਨਾ ਜਾਏ ਧਰਮ ਰਾਏ ਤਸ ਦੇਸ ਜਾਏ, ਉਹਨੂੰ ਸਜ਼ਾ ਮਿਲਦੀ ਹੈ। ਇਸ ਲਈ ਸੰਗਤ 'ਚ ਆ ਕੇ ਦੁਬਧਾ ਛੱਡਣੀ ਆ। ਦੁਬਧਾ ਨੂੰ ਕਿਹਾ ਗਿਆ ਗੁਰਬਾਣੀ ਦੇ ਵਿੱਚ ਕਮਲੀ। ਜਿਸ ਮਨ ਨੂੰ ਇਹ ਦੁਬਧਾ ਲੱਗ ਜਾਂਦੀ ਹੈ ਉਹ ਮਨ ਵੀ ਕਮਲਾ ਹੋ ਜਾਂਦਾ, ਖੈੜਾ ਨਹੀਂ ਛੱਡਦੀ ਇਹ। ਇਹਦਾ ਇਲਾਜ ਕਿੱਥੇ ਆ? ਗੁਰੂ ਕੋਲ, ਕਿਉਂਕਿ ਗਿਆਨ ਤੋਂ ਬਿਨਾਂ ਇਹਦਾ ਇਲਾਜ ਹੀ ਨਹੀਂ ਹੈਗਾ। ਤਾਂ ਕਰਕੇ ਮਹਾਰਾਜ ਕਹਿੰਦੇ ਦੁਬਧਾ ਬੌਰੀ ਦੂਜਾ ਭਾਉ, ਦੁਬਧਾ ਬੌਰੀ ਮਨ ਬੌਰਾਇਆ ਲੁਪਤ ਰਹੀ ਫਿਰ ਬੰਧ ਨਾ ਪਾਇਆ। ਕਹਿੰਦੇ ਐਸੀ ਮਨ ਨੂੰ ਸਾਡੇ ਚੁੰਬੜੀ ਆ, ਛੱਡਦੀ ਹੋ ਨਹੀਂ ਖੇੜਾ। ਬੜੀ ਕੋਸ਼ਿਸ਼ ਆਪਾਂ ਕਰਾਂਗੇ, ਦੇਖਿਓ ਅੱਜ ਤੁਹਾਨੂੰ ਗਿਆਨ ਹੋ ਗਿਆ ਤੁਸੀਂ ਛੱਡ ਕੇ ਦੇਖੋ। ਇਹ ਬੜੀ ਕੋਸ਼ਿਸ਼ ਕਰਦੇ ਹਾਂ ਸੀ, ਮਹਾਰਾਜ ਛੁੱਟਦੀ ਨਹੀਂ ਗੀ, ਇਹ ਤੇਰੀ ਨਜ਼ਰ ਤੋਂ ਬਿਨਾਂ ਨਹੀਂ ਛੁੱਟਣੀ। ਇਸ ਕਰਕੇ ਜਦੋਂ ਅਸੀਂ ਬੇਨਤੀ ਕਰਾਂਗੇ ਮਹਾਰਾਜ ਮੈਂ ਇਹ ਛੱਡਣਾ ਚਾਹੁੰਦਾ, ਤੇ ਫਿਰ ਗੁਰੂ ਵੀ ਕਿਰਪਾ ਤਾਂ ਹੀ ਕਰਦਾ। ਜੇ ਅਸੀਂ ਛੱਡਣੀ ਨਹੀਂ ਚਾਹੁੰਦੇ ਦੁਬਧਾ ਈਰਖਾ, ਤਾਂ ਫਿਰ ਮਹਾਰਾਜ ਕਹਿੰਦੇ ਵੀ ਮੈਂ ਵੀ ਹੁਣ ਕੀ ਕਰਾਂ ਜਦੋਂ ਤੁਹਾਡੇ 'ਚ ਕਮੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਸ ਨੂੰ ਮਾਰਦਾ ਉਹ ਸੂਰਮਾ, ਉਹਨੂੰ ਨਾਮ ਦਾ ਰੰਗ ਲੱਗਣਾ। ਜਿਹੜਾ ਅਸੀਂ ਸ਼ਬਦ ਦੇਖੋ ਗੁਰਬਾਣੀ ਦੀ ਅਰਥ ਕਰ ਦੇਣੇ, ਅਰਥ ਕਰ ਤਾਂ ਮੈਂ ਵੀ ਕਰੀ ਜਾ ਰਿਹਾ, ਪਰ ਇਸ ਨੂੰ ਮੰਨਣਾ ਅਤੇ ਅੱਗੇ ਕਮਾਉਣਾ ਇਹ ਔਖਾ ਹੈ। ਅਰਥ ਕਰਨੇ ਕੋਈ ਔਖੇ ਨਹੀਂ ਗੇ, ਮੰਨਣਾ ਅਤੇ ਕਮਾਉਣਾ ਬਹੁਤ ਔਖਾ। ਕੋਸ਼ਿਸ਼ ਕਰਨੀ ਹੈ ਵੀ ਇਹ ਜੇ ਮੈਂ ਬੋਲ ਰਿਹਾ ਤਾਂ ਮੈਂ ਇਹਨੂੰ ਮੰਨਾਂ ਵੀ ਅਤੇ ਕਮਾਵਾਂ ਵੀ। ਜਿੰਨਾ ਮੇਰੀ ਕਮਾਈ ਕੀਤੀ ਹੋਊਗੀ ਓਨਾ ਬੋਲਣ ਦਾ ਅਸਰ ਹੋਣਾ। ਜੇ ਮੇਰੀ ਕਮਾਈ ਨਹੀਂ ਨਾ ਕੀਤੀ, ਮੈਂ ਖੁਦ ਨਹੀਂ ਮੰਨਦਾ, ਮੇਰੇ ਬੋਲਣ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਣਾ। ਪ੍ਰਚਾਰ ਕਿਤੇ ਥੋੜ੍ਹਾ ਹੋ ਰਿਹਾ, ਅਸਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਖੁਦ ਅਮਲੀ ਨਹੀਂ ਹੈਗੇ। ਖੁਦ ਨੂੰ ਪਹਿਲਾਂ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਗੁਰਬਾਣੀ ਦੀ ਖੋਜ ਕਰਕੇ, ਫਿਰ ਜਦੋਂ ਅਸੀਂ ਛੱਡ ਦਾਂਗੇ, ਜਿੰਨਾ ਛੱਡ ਕੇ ਬੋਲਾਂਗੇ ਓਨਾ ਅਸਰ ਹੁੰਦਾ। ਜੇ ਕੋਈ ਪੂਰਨ ਛੱਡਿਆ ਵਾਲਾ ਮਿਲ ਜਾਵੇ ਨਾ, ਜਦੋਂ ਮੇਰੀ ਜ਼ਿੰਦਗੀ 'ਚ ਉਹ ਆਇਆ ਨਾ ਜਿਹਨੇ ਛੱਡੀ ਹੋਈ ਹੈ ਸਭ ਕੁਛ, ਤਾਂ ਉਹਦੇ ਨਾਲ ਇੱਕ ਦਿਨ 'ਚ ਤੁਸੀਂ ਬਦਲ ਜਾਓਗੇ, ਇੰਨੀ ਕਿਰਪਾ ਹੋ ਜਾਂਦੀ ਹੈ। ਤਾਂ ਹੀ ਗੁਰਬਾਣੀ 'ਚ ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਗਈ ਹੈ। ਤਾਂ ਹੀ ਮਹਾਰਾਜ ਕਹਿੰਦੇ ਨਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਏ, ਐਸੇ ਗੁਰਸਿੱਖਾਂ ਦੀ ਧੂੜੀ ਲੋਚਦੇ ਹਾਂ ਮਹਾਰਾਜ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਇਸ ਮਾਰੇ ਜਿਹੜਾ ਦੁਬਧਾ ਨੂੰ ਮਾਰ ਦੇਵੇ, ਜੋ ਇਸ ਮਾਰੇ ਸੋਈ ਸੂਰਾ, ਉਹ ਸੂਰਮੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਹੈ ਸੂਰਾ। ਹਰੀ ਦਾ ਰੰਗ ਉਦੋਂ ਚੜ੍ਹਦਾ ਜਦੋਂ ਇਹ ਚੀਜ਼ਾਂ ਅਸੀਂ ਛੱਡਾਂਗੇ, ਜਿਵੇਂ ਜਿਵੇਂ ਛੱਡਦੇ ਜਾਂਦੇ ਤਿਵੇਂ ਤਿਵੇਂ ਰੰਗ ਚੜ੍ਹਦਾ ਜਾਂਦਾ ਮਨ ਨੂੰ। ਮਹਾਰਾਜ ਕਹਿੰਦੇ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਕਿਉਂਕਿ ਉਹ ਪੂਰੇ ਨੂੰ ਮਿਲ ਲੈਂਦਾ, ਉਹੀ ਪੂਰਾ ਗੁਰਮੁਖ ਹੈ। ਜੋ ਇਸ ਮਾਰੇ ਤਿਸੇ ਵਡਿਆਈ, ਜਿਹੜਾ ਦੁਬਧਾ ਖਤਮ ਕਰਦਾ ਉਹਨੂੰ ਵਡਿਆਈ ਮਿਲਦੀ ਹੈ ਦੁਨੀਆਂ 'ਚ। ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਕਹਿੰਦੇ ਉਹਦਾ ਦੁੱਖ ਹੀ ਖਤਮ ਹੋ ਜਾਊਗਾ, ਕੋਈ ਦੁੱਖ ਤੁਹਾਡੇ ਨੇੜੇ ਹੀ ਨਹੀਂ ਆਊਗਾ। ਇਸ ਕਰਕੇ ਜੋ ਇਸ ਮਾਰੇ ਉਹਦਾ ਦੁੱਖ ਖਤਮ ਹੋਜੂ, ਕਹਿੰਦੇ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਐਸਾ ਕੋਈ ਕੋਈ ਹੈਗਾ? ਕਹਿੰਦੇ ਹੁਣ ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਸਮੇਤ ਮੇਰੇ, ਮੈਂ ਵੀ ਦੇਖਦਾ ਹਫ਼ਤੇ ਅੰਦਰ, ਕਹਿੰਦੇ ਹੈ ਕੋਈ ਬਾਂਹ ਖੜੀ ਕਰਕੇ ਕਹਿ ਦੇਵੇ ਐਸਾ ਕੋਈ ਜੋ ਦੁਬਧਾ ਮਾਰ ਗਰਾਵੇ? ਕਹਿੰਦਾ ਕੋਈ ਹੈ, ਵਿਰਲੇ ਆ ਸੰਸਾਰ 'ਚ, ਹੈਗੇ ਆ, ਇਹ ਨਹੀਂ ਕੋਈ ਬੀਜ ਨਾਸ਼ ਹੁੰਦਾ। ਉਹਨਾਂ ਦੀ ਸੰਗਤ ਮਿਲ ਜਾਵੇ ਤੇ ਅਸੀਂ ਵੀ ਇਹ ਰਾਹ 'ਤੇ ਤੁਰ ਪੈਂਦੇ ਹਾਂ। ਐਸਾ ਕੋਈ ਜੇ ਦੁਬਧਾ ਮਾਰ ਗਵਾਵੇ, ਕਹਿੰਦੇ ਇਸ ਮਾਰੀ 'ਤੇ ਰਾਜ ਯੋਗ ਕਮਾਵੇ, ਕਹਿੰਦੇ ਉਹ ਰਾਜਾ ਜੋਗੀ ਆ, ਉਹ ਦੁਨੀਆਂ ਦਾ ਰਾਜਾ ਹੈ, ਜਿਹਨੂੰ ਕਹਿੰਦੇ ਰਾਜਾ ਸਗਲੀ ਸ੍ਰਿਸ਼ਟੀ ਕਾ ਨਾਮ ਮਨ ਭਿੰਨਾ, ਉਹ ਨਾਮ 'ਚ ਭੇਜਿਆ ਜਾਂਦਾ ਮਨ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਉਹਨੂੰ ਕਹਿੰਦੇ ਉਹ ਰਾਜ ਯੋਗ ਕਮਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਹ ਜਿਹੜੀ ਦੁਬਧਾ ਹੈ, ਇਹ ਦੂਜਾ ਭਾਉ ਅੰਦਰ ਆਉਣ ਹੀ ਨਹੀਂ ਦਿੰਦੇ ਗੁਰਮੁਖ। ਹਾਂ ਤਿਸ ਦੇ ਚੌਖੰਨੀਏ ਔਗਣ ਕੀਤੇ ਗੁਣ ਪ੍ਰਵਾਣੇ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੇ ਔਗਣ ਛੱਡ ਕੇ ਗੁਣਾਂ ਨੂੰ ਪ੍ਰਵਾਨ ਕਰ ਲਿਆ, ਕਿਸੇ ਦੇ ਔਗਣ ਨਹੀਂ ਦੇਖਦੇ, ਔਗਣ ਕੀਤੇ ਗੁਣ ਪ੍ਰਵਾਨ। ਜੇ ਕੋਈ ਔਗਣ ਕਰਦਾ ਵੀ ਆ ਉਹਦੇ 'ਤੇ ਵੀ ਗੁਣ ਕਰਦੇ ਨੇ, ਇਹ ਬੜਾ ਔਖਾ ਕੰਮ ਆ। ਜਿਹਨੂੰ ਆਪਾਂ ਬਾਬਾ ਫਰੀਦ ਜੀ ਕਹਿੰਦੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਇਹ ਉਦੋਂ ਹੋਊਗਾ ਜਦੋਂ ਦੁਬਧਾ ਘੱਟ ਜੂਗੀ, ਖਤ ਜੂਗੀ, ਉਦੋਂ ਤੁਸੀਂ ਬੁਰੇ ਦਾ ਵੀ ਭਲਾ ਕਰੋਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਤਿਸ ਤੋਂ ਚੌਖੰਨੀਆਂ ਔਗਣ ਕੀਤੇ, ਕੋਈ ਤੁਹਾਡੇ 'ਤੇ ਭਾਵੇਂ ਔਗਣ ਕਰ ਦੇਵੇ, ਅਤੇ ਮਹਾਰਾਜ ਕਹਿੰਦੇ ਗੁਣ ਪ੍ਰਵਾਣੇ, ਉਹ ਗੁਣ ਹੀ ਕਰਨਗੇ ਫਿਰ ਵੀ ਉਹ, ਕਿਉਂਕਿ ਜੇ ਕੋਈ ਤੁਹਾਡੇ ਨਾਲ ਦੁਬਧਾ ਕਰਦਾ ਨਾ, ਤੁਸੀਂ ਨਹੀਂ ਕਰਨੀ, ਜੇ ਤੁਸੀਂ ਵੀ ਕਰਦੇ ਫਿਰ ਤਾਂ ਫਰਕ ਕੋਈ ਨਹੀਂ, ਉਹ ਤਾਂ ਔਗਣ ਕਰ ਰਿਹਾ, ਪਰ ਤੁਸੀਂ ਗੁਣ ਕਰਨਾ, ਤੁਸੀਂ ਪਰਉਪਕਾਰੀ ਹੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ ਜਿਨ੍ਹਾਂ ਨੇ ਗੁਣਾਂ ਦੀ ਸਾਂਝ ਕੀਤੀ। ਜਦੋਂ ਅਸੀਂ ਗੁਣਾਂ ਨੂੰ ਇਕੱਠਿਆਂ ਕਰਨ ਲੱਗ ਜਾਂਗੇ, ਔਗਣ ਖਤਮ ਹੋਣਗੇ, ਕਿਉਂਕਿ ਭਾਂਡਾ ਹੈ, ਸਾਡੇ ਮਨ ਨੂੰ ਭਾਂਡਾ ਕਿਹਾ ਗਿਆ। ਇਸ ਭਾਂਡੇ ਦੇ ਵਿੱਚ ਵਸਤੂ ਪਹਿਲਾਂ ਪੈ ਰਹੀ ਹੈ, ਬਚਪਨ ਤੋਂ ਅਸੀਂ ਇਹੀ ਕੁਛ ਸਿੱਖਿਆ, ਸਾਡੇ ਮਾਤਾ ਪਿਤਾ ਨੇ ਕਈ ਵਾਰ ਸਿਖਾਤਾ, ਸਾਡੇ ਆਂਢੀਆਂ ਗਵਾਂਢੀਆਂ ਨੇ ਕੁਛ ਸਾਨੂੰ ਸਿਖਾਤਾ ਵੀ ਉਹ ਚੰਗਾ ਉਹ ਮਾੜਾ, ਉਹਦੇ ਕੋਲ ਜਾਣਾ ਨਹੀਂ, ਉਹ ਤੋਂ ਲੈ ਕੇ ਨਹੀਂ ਖਾਣਾ, ਉਹ ਨੀਮ ਹੈ ਉਹ ਉੱਚਾ, ਸਾਰਾ ਕੁਛ ਆਪਾਂ ਸਿੱਖ ਚੁੱਕੇ ਹਾਂ, ਭਾਂਡਾ ਭਰ ਚੁੱਕਿਆ ਆਪਣਾ। ਹੁਣ ਭਾਂਡਾ ਖਾਲੀ ਕਰਾਂਗੇ ਤਾਂ ਦੂਜੀ ਵਸਤੂ ਪੈਣੀ ਹੈ, ਇਹ ਔਗਣ ਸਾਰੇ ਪੈ ਚੁੱਕੇ ਨੇ ਪਹਿਲਾਂ, ਹੁਣ ਮਹਾਰਾਜ ਕਹਿੰਦੇ ਇਹ ਬਾਹਰ ਕੱਢੋਗੇ ਤਾਂ ਗੁਣ ਪੈਣਗੇ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈਜਾ, ਕਹਿੰਦੇ ਕੋਈ ਗੁਣਾਂ ਦਾ ਗਾਹਕ ਮਿਲ ਜਾਵੇ ਤੇ ਫਿਰ ਗੁਣਾਂ ਨੂੰ ਇਕੱਠਿਆਂ ਕਰਨਾ ਤੁਸੀਂ, ਜੇ ਗੁਣ ਹੋਵੇ ਸਾਜਣਾ ਮਿਲ ਸਾਂਝ ਕਰੀਜਾ। ਜੇ ਕਿਸੇ 'ਚ ਗੁਣ ਤੁਹਾਨੂੰ ਦੱਸਦੇ ਨੇ ਉਹ ਤੋਂ ਲੈਣੇ ਆ, ਵੱਧ ਤੋਂ ਵੱਧ ਸਾਂਝ ਕਰਨੀ ਆ, ਜਿਹਨੂੰ ਕਹਿੰਦੇ ਸਾਂਝ ਕਰੀਜਾ ਗੁਣਾਂ ਕੇਰੀ ਛੋੜ ਅਵਗਣ ਚੱਲੀ ਹੈ। ਜਦੋਂ ਤੁਸੀਂ ਇਹ ਕੰਮ ਗੁਰੂ ਦੀ ਮੱਤ ਲੈ ਕੇ ਇਕੱਠਾ ਕਰਨ ਲੱਗ ਗਏ ਨਾ, ਸਾਂਝ ਕਰੀਜਾ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ, ਕਹਿੰਦੇ ਔਗਣ ਛੱਡ ਦਿਓ, ਫਿਰ ਤੁਸੀਂ ਔਗਣ ਘੱਟ ਜਾਣਗੇ, ਕਿਉਂਕਿ ਭਾਂਡੇ ਦੇ ਵਿੱਚ ਜਿਹੜੀ ਵਸਤੂ ਆ ਉਹੀ ਬਾਹਰ ਨਿਕਲਣੀ ਆ। ਜੇ ਤੁਹਾਡੇ ਹਿਰਦੇ 'ਚ ਸ਼ਬਦ ਵਸ ਗਿਆ ਤਾਂ ਤੁਸੀਂ ਸ਼ਬਦ ਦੀ ਵਿਚਾਰ ਕਰੋਗੇ, ਜੇ ਤੁਹਾਡੇ ਹਿਰਦੇ 'ਚ ਸ਼ਬਦ ਨਾ ਵਸਿਆ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰ ਸਕਦੇ, ਸੁਣ ਵੀ ਨਹੀਂ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਗੁਣਾਂ ਦੀ ਸਾਂਝ ਕਰਨੀ ਆ, ਇਹ ਗੁਣਾਂ ਨੂੰ ਹਿਰਦੇ 'ਚ ਵਸਾਉਣਾ ਹੈ। ਔਗਣ ਛੱਡ ਜਾਣੇ ਨੇ, ਗੁਣ ਪ੍ਰਵਾਨ ਕਰਨੇ ਨੇ, ਔਗਣ ਹੀ ਜਿਵੇਂ ਧਿਆਨ ਕਹਿੰਦੇ ਨੇ ਇਹਨੂੰ, ਤੁਸੀਂ ਕਿਸੇ ਦੇ ਔਗਣਾਂ ਨੂੰ ਧਿਆਨ ਨਾਲ ਸੁਣੋਗੇ ਜਾਂ ਦੇਖੋਗੇ ਨਾ, ਉਹ ਤੁਹਾਡੇ ਅੰਦਰ ਆ ਜਾਣੇ ਆ। ਜਦੋਂ ਤੁਸੀਂ ਕਿਸੇ ਦੇ ਗੁਣਾਂ ਨੂੰ ਧਿਆਨ ਨਾਲ ਦੇਖੋਗੇ ਉਹ ਤੁਹਾਡੇ ਵਿੱਚ ਆ ਜਾਣੇ ਆ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਧਿਆਨ ਨਾਲ ਪੜਾਂਗੇ ਸੁਣਾਂਗੇ, ਸਾਰੇ ਗੁਣ ਹੀ ਗੁਣ, ਔਗਣ ਬਾਹਰ ਹੋ ਜਾਣਗੇ। ਇਸ ਕਰਕੇ ਗੁਰਬਾਣੀ ਅਸੀਂ ਪੜ੍ਹਦੇ ਹੀ ਹਾਂ, ਸੁਣਦੇ ਨਹੀਂ। ਸੁਣਨਾ ਬਹੁਤ ਔਖਾ, ਸਭ ਤੋਂ ਔਖਾ ਸੁਣਨਾ, ਜਿਹੜਾ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਹੈ। ਸੁਣਾਉਣਾ ਬਹੁਤ ਸੌਖਾ, ਇਸ ਕਰਕੇ ਸੁਣਨਾ। ਜੇ ਸੁਣੋਗੇ, ਚਾਰ ਪੌੜੀਆਂ ਸੁਣਨ ਦੀਆਂ ਆਉਂਦੀਆਂ ਅਤੇ ਤਾਂ ਹੀ ਮੰਨੋਗੇ, ਅਤੇ ਚਾਰ ਪੌੜੀਆਂ ਮੰਨੇ ਦੀਆਂ ਆਉਂਦੀਆਂ। ਜਪਜੀ ਸਾਹਿਬ ਦੇ ਵਿੱਚ ਪੜ੍ਹੀ ਰੋਜ਼ ਚੱਲੋ, ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰ ਤਵਲ ਅਕਾਲ, ਸੁਣਿਆ ਦੀਪ ਲੋ ਪਤਾਲ, ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ। ਤੁਹਾਡਾ ਮਨ ਖਿੜਿਆ ਰਹੂ ਜੇ ਸੁਣੋਗੇ ਗੁਰਬਾਣੀ ਨੂੰ, ਜੇ ਗੁਰਬਾਣੀ ਦੀ ਵਿਚਾਰ ਸੁਣੋਗੇ ਤੇ ਕਰੋਗੇ, ਜੇ ਸੁਣਾਂਗੇ ਤਾਂ ਕਰਾਂਗੇ ਅੱਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਣਾਂ ਨੂੰ ਇਕੱਠਿਆਂ ਕਰਦੇ ਨੇ, ਔਗਣਾਂ ਨੂੰ ਛੱਡਦੇ ਨੇ। ਹਾਂ ਤੁਸਦੇ ਚੌਂਕੰਨੀਆਂ ਮੰਦਾ ਕਿਸੇ ਨਾ ਆਖ ਬਖਾਣਾ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਣਾ ਜਿਹੜੇ ਕਿਸੇ ਨੂੰ ਮੰਦਾ ਕਹਿੰਦੇ ਹੀ ਨਹੀਂ, ਮੰਦਾ ਬੋਲਦੇ ਹੀ ਨਹੀਂ, ਫਿੱਕਾ ਨਹੀਂ ਬੋਲਣਾ, ਮਾੜੇ ਬਚਨ ਨਹੀਂ ਬੋਲਣੇ, ਮੰਦਾ ਕਿਸੇ ਨਾ ਆਖ ਬਖਾਣੇ। ਕਹਿੰਦੇ ਇਹੀ ਤਾਂ ਤੁਸੀਂ ਬੁੱਝਣਾ ਸੀ ਗੁਰਬਾਣੀ ਨੂੰ ਪੜ੍ਹ ਕੇ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਇਹ ਅੱਖਰ ਗੁਰਬਾਣੀ ਨੂੰ ਪੜ੍ਹ ਕੇ ਆਹ ਚੀਜ਼ਾਂ ਗ੍ਰਹਿਣ ਕਰਨੀਆਂ ਹੁੰਦੀਆਂ। ਮਹਾਰਾਜ ਕਹਿੰਦੇ ਵੀ ਇੱਥੇ ਮੰਦਾ ਕੋਈ ਨਹੀਂ ਹੈਗਾ, ਸਾਰੇ ਆਪਣੇ ਆਪਣੇ ਕਰਮ ਲਿਖ ਰਹੇ ਨੇ, ਕੋਈ ਚੰਗਾ ਲਿਖ ਰਿਹਾ, ਕੋਈ ਮੰਦਾ ਲਿਖ ਰਿਹਾ, ਉਹਦੀ ਮਰਜ਼ੀ ਆ। ਅਤੇ ਤੁਹਾਨੂੰ ਰੋਜ਼ ਬਚਿਆ ਜਾ ਰਿਹਾ, ਜਪਜੀ ਸਾਹਿਬ 'ਚ ਦੱਸਿਆ ਵੀ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਵੱਢਣਾ ਹੈ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ। ਜੇ ਕੋਈ ਮੰਦਾ ਕਰ ਰਿਹਾ ਉਹਦਾ ਮੰਦਾ ਹੋਊਗਾ ਆਪੇ ਹੀ, ਆਪਾਂ ਨੂੰ ਕੀ ਫਿਕਰ ਆ, ਤੁਸੀਂ ਨਹੀਂ ਕਰਨਾ। ਪਰ ਇਸ ਕਰਕੇ ਮਹਾਰਾਜ ਕਹਿੰਦੇ ਨੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਮੰਦਾ ਕਿਸੇ ਨਾ ਆਖ ਬਖਾਣੇ, ਉਹ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ। ਬੜੀ ਮੁਸ਼ਕਲ ਗੱਲ ਹੈ, ਮਾੜਾ ਆਖਣਾ ਹੀ ਨਹੀਂ। ਦੇਖੋ ਇਹ ਗੁਰਸਿੱਖਾਂ ਦਾ ਜੀਵਨ ਦੱਸ ਰਹੇ ਨੇ ਭਾਈ ਗੁਰਦਾਸ ਜੀ। ਜਦੋਂ ਆਪਣੇ ਅੰਦਰ ਆਪਾਂ ਝਾਤੀ ਮਾਰਦੇ ਹਾਂ ਵੀ ਇਸ ਤਿੰਨ ਦੇ ਚਰਨਾਂ ਦੀ ਧੂੜੀ ਬਣੀ, ਅਤੇ ਫਿਰ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਵੀ ਐਸੇ ਗੁਰਸਿੱਖਾਂ ਦੀ ਚਰਨ ਧੂੜੀ ਬਣਾ ਦਿਉ ਸਾਨੂੰ। ਉਹਨਾਂ ਵਰਗੇ ਤਾਂ ਚਲੋ ਵੱਖਰੀ ਗੱਲ ਆ, ਤੂੰ ਕਰ ਸਕਦਾ, ਪਰ ਚਰਨ ਧੂੜੀ ਦੇ ਦਿਉ ਉਹਨਾਂ ਦੀ, ਐਸੇ ਗੁਰਸਿੱਖਾਂ ਦੀ ਬਾਣੀ ਸਾਨੂੰ ਸੁਣਨ ਨੂੰ ਮਿਲ ਜਾਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਤੁਸੀਂ ਜੋ ਬੀਜ ਰਹੇ ਹੋ ਉਹ ਤੁਹਾਨੂੰ ਵੱਢਣਾ ਪੈਣਾ ਹੈ। ਇਸ ਕਰਕੇ ਗੁਰਮੁਖ ਮੰਦਾ ਤਾਂ ਨਹੀਂ ਕਹਿੰਦੇ, ਕਿਉਂ ਉਹਨਾਂ ਨੂੰ ਪਤਾ ਵੀ ਇਹ ਬੀਜ ਆ, ਜਿਹੜਾ ਬੀਜ ਬੀਜਦੇ ਹੋ ਸਾਨੂੰ ਵੱਢਣਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਆਸਾ ਦੀ ਵਾਰ ਦੇ ਵਿੱਚ ਆਉਂਦਾ ਬਹੁਤ ਵਾਰੀ, ਮੰਦਾ ਸ਼ਬਦ ਜਿੱਥੇ ਆਉਂਦਾ ਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਕਰਕੇ ਹੋਂ ਤਸਦੇ ਚੌਖੰਨੀਆਂ ਆਪ ਡਗਾਏ ਲੋਕਾਂ ਭਾਣੇ, ਉਹ ਕਹਿੰਦੇ ਲੋਕਾਂ ਦਾ ਭਲਾ ਕਰਦੇ ਨੇ ਆਪਦੇ ਨਾਲ ਭਾਵੇਂ ਘਾਟਾ ਪੈ ਜਾਵੇ। ਆਪ ਠਗਾਏ ਲੋਕਾਂ ਭਾਣੇ, ਲੋਕਾਂ ਦੀ ਖਾਤਰ ਦੂਜੇ ਦੀ ਖਾਤਰ ਪ੍ਰੇਮ ਦੇ ਵਿੱਚ ਉਹ ਆਪਣਾ ਘਾਟਾ ਵੀ ਜਰ ਲੈਂਦੇ ਨੇ, ਐਸੇ ਗੁਰਮੁਖ ਹੁੰਦੇ ਨੇ। ਹੋਂ ਤਸਦੇ ਚੌਖੰਨੀ ਹੈ ਪਰ ਉਪਕਾਰ ਕਰੇ ਰੰਗ ਮਾਣੇ, ਕਹਿੰਦੇ ਐਸੇ ਗੁਰਮੁਖਾਂ ਤੋਂ ਮੈਂ ਬਲਹਾਰ ਜਾਂਦਾ, ਟੋਟੇ ਟੋਟੇ ਹੁੰਦਾ ਹੈ ਜਿਨ੍ਹਾਂ ਨੇ ਪਰਉਪਕਾਰ ਕਰਦੇ ਨੇ, ਕਰੇ ਰੰਗ ਮਾਣੇ। ਜਿਹੜੇ ਪਰਉਪਕਾਰ ਕਰਦੇ ਨੇ ਉਹੀ ਰੰਗ 'ਚ ਰੰਗੇ ਜਾਂਦੇ ਨੇ ਪਰਮੇਸ਼ਰ ਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਮੁਖ ਕਿਹੜਾ ਪਰਉਪਕਾਰ ਕਰਦੇ ਨੇ, ਉਹ ਆਪ ਭਗਤੀ ਕਰਦੇ ਨੇ ਅਤੇ ਦੂਜਿਆਂ ਨੂੰ ਵੀ ਲਾ ਜਾਂਦੇ ਨੇ, ਉਹ ਆਪ ਵੀ ਜਨਮ ਮਰਨ ਤੋਂ ਛੁੱਟ ਜਾਂਦੇ ਨੇ, ਹੋਰਨਾਂ ਨੂੰ ਵੀ ਛਡਾ ਜਾਂਦੇ ਨੇ। ਐਸੇ ਜਨ ਵਿਰਲੇ ਸੰਸਾਰ, ਕੋਈ ਪਰਉਪਕਾਰੀ ਗੁਰਮੁਖ ਵਿਰਲੇ ਹੁੰਦੇ ਨੇ। ਜਿਨ੍ਹਾਂ ਬਾਰੇ ਗੁਰਬਾਣੀ ਕਹਿ ਰਹੀ ਹੈ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਪਰਉਪਕਾਰ ਕਰੇ ਰੰਗ ਮਾਣੇ। ਕੀ ਪਰਉਪਕਾਰ ਕਰਦੇ ਨੇ? ਜੀ ਦਾਨ ਦੇ ਭਗਤੀ ਲਾਇਣ, ਹਰਸੋ ਲੈਣ ਮਿਲਾਏ। ਉਹ ਜੀ ਦਾਨ ਜੀਵਾਂ ਨੂੰ ਦਾਨ ਕਹਿੰਦੇ, ਦੱਸਦੇ ਨੇ ਭਗਤੀ ਕਿਵੇਂ ਕਰਨੀ ਹੈ। ਉਹ ਹਰੀ ਨਾਲ ਮਿਲਾ ਦਿੰਦੇ ਨੇ ਸਾਨੂੰ। ਆਹ ਸਾਰੀ ਗੁਰਬਾਣੀ ਉਹਨਾਂ ਗੁਰਮੁਖਾਂ ਦੀ ਆ, ਮਹਾਂਪੁਰਖਾਂ ਦੀ ਆ, ਗੁਰੂ ਸਾਹਿਬਾਂ ਦੀ ਆ। ਇਹ ਸਾਡੇ 'ਤੇ ਪਰਉਪਕਾਰ ਕਰਦੇ ਨੇ। ਗੁਰੂ ਹਮੇਸ਼ਾ ਹੀ ਸਿੱਖ 'ਤੇ ਪਰਉਪਕਾਰ ਕਰਦਾ, ਪਰ ਸਿੱਖ ਨੇ ਵੀ ਅੱਗੇ ਇਹ ਸਿੱਖਣਾ ਨਾ। ਅਸੀਂ ਇਹ ਕਹਿ ਦਿੰਦੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਇੱਥੇ ਤਾਂ ਕਹਿ ਜਾਂਦੇ, ਬਾਹਰ ਨਿਕਲਦੇ ਛੱਡਦੇ ਕਿਸੇ ਨੂੰ ਵੀ ਨਹੀਂ। ਸੋ ਮਹਾਰਾਜ ਕਹਿੰਦੇ ਪਰਉਪਕਾਰ ਕਰੇ ਰੰਗ ਮਾਣੇ, ਉਹਨਾਂ ਨੂੰ ਹੀ ਰੰਗ ਚੜ੍ਹਨਾ, ਉਹਨਾਂ ਨੇ ਆਨੰਦ ਦੀ ਅਵਸਥਾ 'ਚ ਆਉਣਾ ਜਿਹੜੇ ਪਰਉਪਕਾਰੀ ਜੀਵ ਨੇ। ਲੋ ਵਾਲੀ ਦਰਗਾਹ ਵਿੱਚ ਮਾਣ ਮਾਣਾ ਮਾਣ ਨਮਾਣੇ। ਕਹਿੰਦੇ ਲੋ ਵਾਲੀ ਦਾ ਮਤਲਬ ਹੈ ਦਰਗਾਹ ਦੇ ਵਿੱਚ ਪਰਮੇਸ਼ੁਰ ਬੇਪਰਵਾਹ ਹੈ। ਉਸ ਬੇਪਰਵਾਹ ਦੀ ਦਰਗਾਹ ਦੇ ਵਿੱਚ ਉਹੀ ਪ੍ਰਵਾਨ ਆ ਜਿਹੜੇ ਇਸ ਸੰਸਾਰ 'ਚ ਨਿਮਾਣੇ ਹੋ ਕੇ ਰਹਿੰਦੇ ਨੇ। ਜਿਹੜੇ ਨਿਮਾਣੇ ਹੁੰਦੇ ਆ, ਹਉਮੈ ਤੋਂ ਰਹਿਤ ਹੋ ਕੇ ਰਹਿੰਦੇ ਨੇ, ਜਿਹੜੇ ਹਉਮੈ 'ਚ ਤੁਰੇ ਫਿਰਦੇ ਨੇ। ਮੈਂ, ਮੇਰੇ ਵਰਗਾ ਕੋਈ ਨਹੀਂ, ਮੈਨੂੰ ਬੜਾ ਗਿਆਨ ਹੈ, ਮੈਂ ਤਾਂ ਦੁਨੀਆਂ ਨੂੰ ਸਮਝਾਉਣਾ, ਇਹ ਹਉਮੈ ਹੈ। ਹਉਮੈ ਛੱਡਣੀ ਹੈ, ਨਿਮਾਣੇ ਹੋ ਕੇ ਰਹਿਣਾ, ਸਤਿਗੁਰ ਕਿਰਪਾ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦਿਆਂ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ ਦੇਣ, ਬਖਸ਼ਣਹਾਰ ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ 7 ਵਜੇ ਤੱਕ, ਅਤੇ ਵਿਸ਼ੇਸ਼ ਤੌਰ 'ਤੇ 7 ਵਜੇ ਤੋਂ 8:30 ਵਜੇ ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ 7 ਵਜੇ ਤੋਂ 8:30 ਵਜੇ ਤੱਕ ਸਮੂਹ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਨਿਹਾਲ ਕਰਨਗੇ। ਸਮੂਹ ਸੰਗਤ ਨੇ ਨੋਟ ਕਰਨਾ ਜੀ। ਆਓ ਭਾਈ ਸਾਹਿਬ ਹੋਰਾਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਸਾਹਿਬਾਂ ਦੀ ਪਾਵਨ ਬਾਣੀ ਦੇ ਰਸਭਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਹੋਏ ਗੁਰੂ ਕੀਆਂ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਰਹਿਣ। ਅਤੇ ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਪੰਥ ਦੇ ਮਹਾਨ ਵਿਦਵਾਨ, ਮਹਾਨ ਕੀਰਤ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ, ਜੋ ਆਪਣੇ ਪਾਸ ਵਿਸ਼ੇਸ਼ ਤੌਰ 'ਤੇ 2 ਦਿਨਾਂ ਦੇ ਵਾਸਤੇ ਪਹੁੰਚੇ ਹਨ। ਕੱਲ੍ਹ ਵੀ ਭਾਈ ਸਾਹਿਬ ਜੀ ਹੁਣਾਂ ਨੇ ਹਾਜ਼ਰੀ ਭਰੀ ਸੀ ਅਤੇ ਅੱਜ ਵੀ ਹਾਜ਼ਰੀ ਭਰ ਰਹੇ ਹਨ। ਅਤੇ ਕੱਲ੍ਹ ਤੋਂ ਭਾਈ ਸਾਹਿਬ ਜੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਹਾਜ਼ਰੀਆਂ ਭਰਨਗੇ। ਸੋ ਨਾਲ ਹੀ ਬੇਨਤੀ ਹੈ ਕਿ ਆਉਣ ਵਾਲੇ ਐਤਵਾਰ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਰੈਸਲਿੰਗ ਦਾ ਟੂਰਨਾਮੈਂਟ ਹੋ ਰਿਹਾ ਹੈ, ਜੋ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਸੋ ਆਪ ਨੂੰ ਬੇਨਤੀ ਹੈ ਕਿ ਉਸ ਦਿਨ ਆਪ ਜੀ ਨੇ ਜਿੱਥੇ ਆਉਣਾ ਹੈ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਉਣਾ, ਤਾਂ ਕਿ ਆਪਣੇ ਬੱਚੇ, ਹੋਰ ਜੋ ਬੱਚੇ ਇਸ ਰੈਸਲਿੰਗ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ, ਉਹਨਾਂ ਵੱਲ ਦੇਖ ਕੇ ਉਤਸ਼ਾਹਿਤ ਹੋਣਗੇ ਅਤੇ ਇਸ ਪਾਸੇ ਨੂੰ ਤੁਰਨਗੇ। ਨਾਲ ਹੀ ਜੋ ਗੁਰਦੁਆਰਾ ਸਾਹਿਬ ਦਾ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ 1 ਅਕਤੂਬਰ ਦੇ ਮਹੀਨੇ ਦੇ ਵਿੱਚ, ਇਸ ਵਾਰ 24 ਅਕਤੂਬਰ ਨੂੰ ਹੋ ਰਿਹਾ ਹੈ। ਉਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ, ਤਾਂ ਕਿ ਜੋ ਬੱਚੇ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਹਨ, ਉਹ ਜਦੋਂ ਬਾਣੀ ਸੁਣਾਉਂਦੇ ਹਨ, ਸੁਣ ਕੇ ਜਿੱਥੇ ਆਪ ਆਨੰਦ ਆਉਂਦਾ ਹੈ, ਉੱਥੇ ਦਿਲ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਬੱਚੇ ਚੰਗੇ ਪਾਸੇ ਲੱਗੇ ਹਨ। ਜਦੋਂ ਇਹਨਾਂ ਬੱਚਿਆਂ ਦਾ ਜੀਵਨ ਚੰਗਾ ਬਣੇਗਾ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ, ਰਹਿਮਤਾਂ, ਬਖਸ਼ਿਸ਼ਾਂ ਰਹਿਣਗੀਆਂ ਸਤਿਗੁਰ ਦੀਆਂ। ਸੋ ਬੇਨਤੀ ਹੈ ਕਿ ਜਿੱਥੇ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਆਪਣੇ ਲਿਆਉਣਾ, ਉੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਹੋਰ ਕਲਾਸਾਂ ਬੱਚਿਆਂ ਦੇ ਵਾਸਤੇ ਚੱਲਦੀਆਂ, ਜਿਸ ਵਿੱਚ ਗੁਰਬਾਣੀ ਸੰਥਿਆ, ਕੀਰਤਨ ਦੀਆਂ ਕਲਾਸਾਂ, ਤਬਲੇ ਦੀਆਂ ਕਲਾਸਾਂ, ਗੱਤਕਾ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਵਾਸਤੇ ਲਿਖੇ ਜਾਂਦੇ ਹਨ, ਉਹਨਾਂ ਵਿੱਚ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦੇਹ ਕਰ ਹੱਥ ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜੋ ਪਰਮੇਸ਼ਵਰ ਦਾ ਪਿਆਰਾ ਹੈ ਉਹ ਸਭ ਨੂੰ ਹੀ ਪਿਆਰਾ ਲੱਗਦਾ ਹੈ, ਤੇ ਜੇ ਕੋਈ ਉਸ ਦੇ ਵਿਰੋਧ ਵਿੱਚ ਈਰਸ਼ਾ ਅਧੀਨ ਆਪਣੀ ਜ਼ਬਾਨ ਤੋਂ ਝੱਕ ਮਾਰਦਾ ਹੈ, ਅਪ ਸ਼ਬਦ ਬੋਲਦਾ ਹੈ, ਉਸ ਦੀ ਹੀ ਖੁਆਰੀ ਹੁੰਦੀ ਹੈ। ਸੰਗਤ ਜੀ, ਕੱਲ ਭਾਈ ਸਾਹਿਬ ਜਿਨ੍ਹਾਂ ਕੀਰਤਨ ਕੀਤਾ ਦਾਸ ਤੋਂ ਪਹਿਲਾਂ, ਉਹਨਾਂ ਨੇ ਅੰਮ੍ਰਿਤ ਸ਼ਬਦ ਪੜ੍ਹੇ ਸਨ, ਜੋ ਉਸ ਵਿੱਚੋਂ ਸ੍ਰੀ ਰਾਗ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੈ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾ ਨਾਓ, ਜਿਸ ਨਾਲ ਪਦਿਆਂ ਦੀ ਸੰਪੂਰਨਤਾ ਹੁੰਦੀ ਹੈ। ਕੱਲ ਆਪਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਕੀਤੀ ਸੀ। ਅੱਜ ਰਾਗ ਬਿਲਾਵਲ ਹੈ ਤੇ ਭਗਤ ਸਦਨਾ ਜੀ ਦਾ ਸ਼ਬਦ ਹੈ, ਉਸ ਅੰਮ੍ਰਿਤ ਸ਼ਬਦ ਦੇ ਅਰਥ ਕਰਨ ਦੇ ਆਪਾਂ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਇੱਕ ਆਵਾਜ਼ ਠੀਕ ਕਰ ਦਿਓ, ਬਹੁਤ ਜ਼ਿਆਦਾ ਆ ਰਹੀ। ਆਪ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ। ਸੰਗਤ ਜੀ, ਅਦਬ ਨਾਲ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੇ ਵਿੱਚ ਜੋ ਦਿਨ ਚੜ੍ਹਿਆ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਇਉਂ ਕਹਿ ਲਓ ਪੂਰੇ ਸਿੱਖ ਜਗਤ ਦੇ ਅੰਦਰ, ਸਤਿਗੁਰਾਂ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ। ਉਂਝ ਜਿਤਨੇ ਵੀ ਧਰਮ ਨੇ, ਹਰ ਧਰਮ ਦਾ ਆਪਣਾ ਰੂਹਾਨੀ ਗ੍ਰੰਥ ਹੈ, ਚਾਹੇ ਉਹ ਸਨਾਤਨ ਮਤ ਹੈ, ਭਾਵਾਂ ਉਹ ਪੱਛਮ ਵਿੱਚ ਪੈਦਾ ਹੋਏ ਧਰਮ ਨੇ, ਜਿਸ ਵਿੱਚ ਆਪਾਂ ਯਹੂਦੀਆਂ ਦਾ, ਈਸਾਈਆਂ ਦਾ, ਮੁਸਲਮਾਨਾਂ ਦਾ, ਇਸਲਾਮ ਦਾ ਜ਼ਿਕਰ ਕਰਦੇ ਹਾਂ। ਹਰ ਇੱਕ ਧਰਮ ਦਾ ਆਪਣਾ ਧਰਮ ਗ੍ਰੰਥ ਹੈ, ਤੇ ਹਰ ਧਰਮ ਗ੍ਰੰਥ ਜਿਹੜਾ ਹੈ ਉਹ ਦੋ ਗੱਲਾਂ ਮੂਲ ਕਰ ਰਿਹਾ ਹੈ। ਇਹ ਗੱਲ ਵੱਖਰੀ ਸ਼ਰ੍ਹਾਂ ਦੇ ਤੌਰ ਤੇ ਬਾਹਰ ਦੀਆਂ ਕਿਰਿਆਵਾਂ ਦੇ ਤੌਰ ਤੇ ਇੱਕ ਦੂਜੇ ਨਾਲ ਮੇਲ ਨਹੀਂ ਖਾਣਗੇ, ਫਿਰ ਯਾਦ ਰੱਖਿਓ ਸ਼ਰ੍ਹਾਂ ਦੇ ਤੌਰ ਤੇ। ਪਰ ਜੇ ਤੁਸੀਂ ਰੂਹਾਨੀ ਗਿਆਨ ਪੁੱਛੋ ਦੇਖੋ, ਤੇ ਹਰ ਧਰਮ ਦੋ ਗੱਲਾਂ ਕਹਿ ਰਿਹਾ ਹੈ ਕਿ ਇਨਸਾਨ ਕੰਮ ਨੇਕ ਕਰੇ ਤੇ ਪਰਮਾਤਮਾ ਦਾ ਜ਼ਿਕਰ ਜ਼ਰੂਰ ਕਰੇ। ਇਹਦਾ ਮਤਲਬ ਕਿ ਪਰਮੇਸ਼ਵਰ ਦਾ ਨਾਮ ਜਪੇ ਤੇ ਕਰਮ ਚੰਗੇ ਕਰੇ। ਉਸ ਚੰਗੇ ਕਰਮਾਂ ਦੇ ਵਿੱਚ ਸ਼ਰ੍ਹਾਂ ਕਹਿ ਲਓ, ਮਰਿਆਦਾ ਕਹਿ ਲਓ, ਰਹਿਤ ਕਹਿ ਲਓ, ਤੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ
ਇਹੀ ਧਰਮ ਦੀ ਵਿਆਖਿਆ ਕਰਦਿਆਂ ਬਚਨ ਕੀਤਾ, ਸਗਲ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਦੋ ਗੱਲਾਂ, ਇੱਕ ਪਰਮਾਤਮਾ ਦਾ ਨਾਮ ਜਪ, ਦੂਸਰਾ ਸਤਿਗੁਰਾਂ ਦੇ ਸ਼ਬਦ ਵਰਤਿਆ ਨਿਰਮਲ ਕਰਮ, ਜਿਨ੍ਹਾਂ ਕੰਮਾਂ 'ਚ ਮੈਲ ਕੋਈ ਨਹੀਂ। ਧਰਮ ਗ੍ਰੰਥ ਸਾਰੇ ਮੈਂ ਕਿਹਾ ਸਤਿਕਾਰ ਕਰਨੇ ਜੀ ਆਪਾਂ, ਪਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਦੀ ਅਸਥਾਪਨਾ ਪ੍ਰਕਾਸ਼, ਸੰਪਾਦਨਾ ਪ੍ਰਕਾਸ਼, ਗੁਰਿਆਈ ਸਤਿਗੁਰੂ ਆਪਣੀ ਹਯਾਤੀ ਵਿੱਚ ਦੇ ਕੇ ਗਏ ਆ। ਉਂਝ ਜੇ ਆਪਾਂ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਕਰੀਏ, ਮੈਂ ਥੋੜ੍ਹਾ ਜਿਹਾ ਸਿਰਫ ਬੇਨਤੀ ਤਾਂ ਕਰਨੀ ਹੈ ਜੀ, ਅੱਜ ਉਹ ਦਿਨ ਉੱਥੇ ਮਨਾਇਆ ਜਾ ਰਿਹਾ ਹੈ ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪ੍ਰਕਾਸ਼ ਕੀਤਾ, ਬਿਕਰਮੀ ਸੰਮਤ 1761 ਸੀ ਅਤੇ ਜਿਹੜਾ ਈਸਵੀ ਸੰਨ ਹੈ ਉਹ 1604 ਸੀ, ਭਾਦੋਂ ਦਾ ਮਹੀਨਾ ਸੀ। ਸਤਿਗੁਰਾਂ ਨੇ ਜਿਹੜੀ ਬਾਣੀ ਸਾਰੀ ਇੱਕ ਥਾਂ 'ਤੇ ਸੰਗ੍ਰਹਿ ਕੀਤੀ, ਉਸ ਵਿੱਚ ਦਾਸ ਇੱਕ ਬੇਨਤੀ ਕਰਦਾ ਹੈ, ਬਾਣੀਕਾਰਾਂ ਦਾ ਜੀਵਨ ਸਭ ਤੋਂ ਪਹਿਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ ਨੇ ਹਿਸਟਰੀ ਦੇ ਤੌਰ 'ਤੇ ਜਿਹੜੇ ਸਭ ਤੋਂ ਪਹਿਲਾਂ ਹੋਏ ਉਹ ਭਗਤ ਜੈ ਦੇਵ ਜੀ ਨੇ। ਉਹਨਾਂ ਦਾ ਜਨਮ ਸੰਨ 1170 ਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਨੂੰ ਹਜ਼ੂਰ ਕਰਦੇ ਪਏ ਆ, ਅਸੀਂ ਸਾਰੇ ਜਾਣਦੇ ਹਾਂ। ਸਤਿਗੁਰਾਂ ਨੇ ਜਿਹੜਾ 1170 'ਚ ਭਗਤ ਪੈਦਾ ਹੋਏ ਅਤੇ 1604 ਹਜ਼ੂਰ ਤੱਕ ਉਹ ਸਾਰੀ ਰੂਹਾਨੀ ਗਿਆਨ ਨੂੰ ਸਤਿਗੁਰਾਂ ਨੇ ਇੱਕ ਜਗ੍ਹਾ 'ਤੇ ਇਕੱਤਰ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਦਿੱਤਾ ਉਹ ਪੋਥੀ ਦਿੱਤਾ। ਤੁਸੀਂ ਇੱਕ ਪਾਠ ਕਰਦੇ ਹੋ, ਪੋਥੀ ਪਰਮੇਸ਼ਰ ਕਾ ਥਾਨ, ਸਾਡੇ ਪੁਰਾਣੇ ਸਰੋਤ ਸਾਰੇ ਪੋਥੀ ਦੀ ਥਾਂ 'ਤੇ ਗੁਰੂ ਸ਼ਬਦ ਦੀ ਵਿਆਖਿਆ ਕਰਦੇ ਆ, ਗ੍ਰੰਥ ਸ਼ਬਦ ਵਰਤਦੇ ਆ। ਸਤਿਗੁਰਾਂ ਨੇ ਮੈਂ ਤਾਂ ਬੇਨਤੀ ਕੀਤੀ, ਨੂੰ ਹੰਕਾਰ 'ਚ ਨਹੀਂ ਲਿਜਾਣਾ। ਇਸ ਦੁਨੀਆਂ ਵਿੱਚ ਗ੍ਰੰਥ ਬਹੁਤ ਨੇ, ਕੋਈ ਵੀ ਪੈਗੰਬਰ ਖਿਮਾ ਕਰਿਓ ਆਪਣੀ ਹਯਾਤੀ ਵਿੱਚ ਆਪਣੇ ਉਪਦੇਸ਼ਾਂ ਦਾ ਸੰਗ੍ਰਹਿ ਨਹੀਂ ਕਰਕੇ ਗਿਆ। ਉਪਦੇਸ਼ ਦਿੱਤੇ ਆ, ਕੁਝ ਤਾਂ ਜ਼ਬਾਨੀ ਚੇਤੇ ਰੱਖੇ ਗਏ, ਕੁਝ ਸ਼ਰਧਾਲੂਆਂ ਵੱਲੋਂ ਲਿਖੇ ਗਏ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਨੂੰ ਹਜ਼ੂਰ ਨੇ ਆਪਣੀ ਹਯਾਤੀ ਦੇ ਵਿੱਚ ਕਲਮਬੱਧ ਕਰਾਇਆ, ਆਪ ਬੀੜ ਬਣਾਈ। ਅਤੇ ਇੱਕ ਹੋਰ ਗੱਲ, ਗ੍ਰੰਥ ਬਹੁਤ ਨੇ, ਪੈਗੰਬਰ ਦੀ ਥਾਂ ਹੈ ਕਿ ਪੈਗੰਬਰ ਦਾ ਜਨਮ ਕਿੱਥੇ ਹੋਇਆ ਹੈ, ਪੈਗੰਬਰ ਉੱਤੇ ਕੁਰਾਨ ਨਾਜ਼ਲ ਕਿੱਥੇ ਹੋਈ, ਉਹ ਵੀ ਸਾਡੇ ਕੋਲ ਇਤਿਹਾਸ ਹੈ। ਪਰ ਸੰਗਤ ਜੀ, ਮੈਂ ਇੱਕ ਬੇਨਤੀ ਕਰਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿ ਜਿਨ੍ਹਾਂ ਦੀ ਸੰਪਾਦਨਾ ਤੋਂ ਪਹਿਲਾਂ ਸਤਿਗੁਰਾਂ ਨੇ ਉਹ ਅਸਥਾਨ ਤਿਆਰ ਕੀਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਜਾਣਾ, ਉਹ ਸ਼੍ਰੀ ਦਰਬਾਰ ਸਾਹਿਬ ਹੈ ਜੀ। ਦੁਨੀਆਂ ਵਿੱਚ ਕੋਈ ਗ੍ਰੰਥ ਜਿਹੜਾ ਹੈ, ਆ ਬੱਚਾ ਮਾੜਾ ਰੋਕਿਓ ਪਲੀਜ਼, ਡਿਸਟਰਬ ਕਰ ਰਿਹਾ, ਕੋਈ ਗ੍ਰੰਥ ਐਸਾ ਨਹੀਂ ਜਿਸ ਵਾਸਤੇ ਥਾਂ ਚੁਣੀ ਗਈ ਹੋਵੇ। ਮੇਰੀ ਬੇਨਤੀ ਹੈ ਕਿ ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਪ੍ਰਕਾਸ਼ ਕਰਾਇਆ। ਅਤੇ ਇੱਕ ਹੋਰ ਗੱਲ, ਅੱਜ ਸੱਚ ਕਹਿ ਸਾਰੇ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪ੍ਰਕਾਸ਼ ਦਿਹਾੜਾ ਹੈ, ਪਰ ਸੰਗਤ ਜੀ, ਉਸ ਤੋਂ ਪਹਿਲਾਂ ਸਿੱਖ ਬਾਣੀ ਪੜ੍ਹਦੇ ਸਨ, ਪੋਥੀ ਸਾਹਿਬ ਤੋਂ ਪਾਠ ਕਰਦੇ ਸਨ, ਜ਼ਬਾਨੀ ਬਾਣੀ ਚੇਤੇ ਸੀ। ਅਤੇ ਇਹ ਵੀ ਸੱਚ ਹੈ ਕਿ ਗੁਰਬਾਣੀ ਲਿਖ ਕੇ ਸਿੱਖ ਪੋਥੀਆਂ ਰਾਹੀਂ ਸੇਵਾ ਵੀ ਕਰਦੇ ਸਨ, ਭਾਈ ਗੁਰਦਾਸ ਸਾਹਿਬ ਕਹਿੰਦੇ। ਪਰ ਇੱਕ ਨੂੰ ਮੁਕਰਰ ਕਰਨਾ, ਹੁਣ ਸੰਗਤ ਜਿੱਥੇ ਧਰਮਸ਼ਾਲਾ ਹੁੰਦੀ ਸੀ ਕੀਰਤਨ ਕਰਦੇ ਸਨ, ਪਾਠ ਕਰਦੇ ਸਨ, ਪਰ ਸੰਗਤ ਜੀ, ਕੇਵਲ ਅਤੇ ਕੇਵਲ ਸਭ ਤੋਂ ਪਹਿਲਾਂ ਅੱਜ ਦੇ ਦਿਨ 98 ਸਾਲ ਦੀ ਉਮਰ ਦੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ ਥਾਪਿਆ ਗਿਆ ਸੀ। ਗ੍ਰੰਥੀ ਸਾਹਿਬ ਸ਼ਬਦ ਵਰਤਾ, 98 ਸਾਲ ਦੀ ਉਮਰ ਹੈ ਜੀ ਬਾਬਾ ਬੁੱਢਾ ਸਾਹਿਬ ਜੀ ਦੀ। ਅਤੇ ਅੱਜ ਮੈਂ ਤਾਂ ਥੋੜ੍ਹਾ ਜਿਹਾ ਆਪ ਜੀ ਨੂੰ ਕਹਿ ਰਿਹਾ ਕਿਉਂਕਿ ਉੱਥੇ ਦਿਨ ਮਨਾਇਆ ਜਾ ਰਿਹਾ ਹੈ, ਅਸੀਂ ਹੁਕਮਨਾਮਾ ਵੀ ਹਜ਼ੂਰ ਦਾ ਸੁਣ ਕੇ ਆਏ ਹਾਂ ਦਰਬਾਰ ਸਾਹਿਬ ਦਾ। ਉੱਥੇ ਫਿਰ ਸਤਿਗੁਰਾਂ ਨੇ ਇਹ ਸ਼ਬਦ ਕਹੇ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਆਪਣੀ ਰਸਨਾ ਤੋਂ ਇਹ ਬੋਲ ਕਹੇ ਕਿ ਸੁਹੀ ਮਹੱਲਾ ਪੰਜਵਾਂ,
ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇੱਕ ਤਾਂ ਸੰਗਤ ਜੀ, ਇੱਥੇ ਵੀ ਸ਼ਬਦ ਚੱਲ ਜਾਏਗਾ, ਇੱਕ ਤਾਂ ਆਪ ਸਮੂਹ ਸੰਗਤ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਤਿਗੁਰਾਂ ਦੇ ਆਗਮਨ ਪੁਰਬ ਦੀ ਜੀ। ਹੁਣ ਆਓ ਜਿਹੜਾ ਸ਼ਬਦ ਮੈਂ ਕੱਲ੍ਹ ਬੇਨਤੀ ਕਰਕੇ ਗਿਆ ਸਾਂ ਕਿ ਆਪਾਂ ਉਹਦੇ ਅੱਖਰੀ ਅਰਥ ਕਰਾਂਗੇ। ਹੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਭਾਰਤ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਭਗਤ ਮਹਾਂਪੁਰਖ ਹੋਏ, ਉਹਨਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਜਿਸ ਨੂੰ ਅਸੀਂ ਆਪ ਆਪਣੀ ਸ਼ਬਦਾਵਲੀ 'ਚ ਭਗਤ ਬਾਣੀ ਕਹਿੰਦੇ ਹਾਂ। ਉਸ ਤੋਂ ਇਲਾਵਾ ਸਤਿਗੁਰਾਂ ਨੇ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ, ਰਾਮਕਲੀ ਕੀ ਵਾਰ ਸੱਤੇ ਬਲਵਣ ਦੋ ਰਬਾਬੀਆਂ ਦੀ ਗੁਰਸਿੱਖਾਂ ਦੀ ਉਚਾਰਨ ਕੀਤੀ। ਕੁਛ ਵਿਦਵਾਨ ਜਿਹੜੇ ਨੇ ਭਾਈ ਮਰਦਾਨੇ ਦੇ ਸਲੋਕ ਨੂੰ ਸਲੋਕ ਮਰਦਾਨਾ ਪਹਿਲਾਂ ਉਚਾਰਨ ਨਾਲ ਜੋੜਦੇ ਆ, ਪਰ ਕੁਛ ਵਿਦਵਾਨ ਕਹਿੰਦੇ ਨੇ ਉਹ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ, ਕਿਉਂਕਿ ਉਸ ਸਲੋਕ ਦੇ ਥੱਲੇ ਸਤਿਗੁਰਾਂ ਨੇ ਨਾਨਕ ਪਦ ਦੀ ਵਰਤੋਂ ਕੀਤੀ ਹੈ ਉਸ ਸਲੋਕ ਵਿੱਚ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਹੜੇ ਭਗਤ ਸਦਨਾ ਜੀ ਨੇ ਇਹਨਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਸ਼ਬਦ ਹੈ, ਅਤੇ ਮੇਰੀ ਇੱਕ ਇੱਛਾ ਹੈ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਦਾ ਇੱਕ ਥਾਂ ਲਗਾਤਾਰ ਬੈਠ ਕੇ ਕਥਾ ਕਰਨ ਨੂੰ, ਜਾਂ 10 ਦਿਨ ਮੈਂ 11 ਦਿਨ ਦੁੱਖ ਨਿਵਾਰਨ ਸਾਹਿਬ ਲਾਉਣਾ, ਜਾਂ ਮੈਂ ਮੰਜੀ ਸਾਹਿਬ ਜ਼ਿਆਦਾ ਸਮਾਂ ਸਤਿਗੁਰੂ ਤਰਸ ਕਰਦੇ, ਕਿਉਂਕਿ ਇੱਕ ਜਗ੍ਹਾ 'ਤੇ ਨਿੱਠ ਕੇ ਸਮਾਂ ਮਿਲੇ ਅਤੇ ਲੜੀਵਾਰ ਵਿਚਾਰ ਕੀਤੀ ਜਾ ਸਕਦੀ ਹੈ। ਅਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ, ਜਦੋਂ ਵਾਰ ਵਾਰ ਇੱਕੋ ਲੈਕਚਰ ਨੂੰ ਜਾਂ ਇੱਕੋ ਕਥਾ ਨੂੰ ਰਿਪੀਟ ਕਰਦੇ ਹਾਂ, ਠੀਕ ਹੈ ਸੰਗਤ ਸੁਣ ਲੈਂਦੀ ਹੈ, ਪਰ ਅਸਲ ਵਿੱਚ ਫਿਰ ਮਿਹਨਤ ਬੰਦੇ ਦੀ ਰੁਕ ਜਾਂਦੀ ਹੈ, ਕਿਉਂਕਿ ਉਹ ਤਿਆਰੀ ਹੈ। ਮੇਰੇ ਮਾਨਸੀ ਭਗਤ ਸਦਨਾ ਜੀ ਦਾ ਜਿਹੜਾ ਸ਼ਬਦ ਹੈ ਰਾਗ ਬਿਲਾਵਲ ਵਿੱਚ, ਭਾਈ ਸਾਹਿਬ ਹੁਣੀ ਕੀਰਤਨ ਵੀ ਕਰਕੇ ਗਏ ਆ, ਉਹਨਾਂ ਦਾ ਇੱਕੋ ਇੱਕ ਸ਼ਬਦ ਹੈ। ਸਤਿਗੁਰਾਂ ਨੇ ਜਿੰਨੇ ਭਗਤ ਨੇ ਉਹਨਾਂ ਲਈ ਸਤਿਕਾਰ ਲਈ ਸ਼ਬਦ ਬਹੁਤ ਕਮਾਲ ਦੇ ਵਰਤੇ ਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤਾਂ ਦੀ ਬਾਣੀ ਜਦੋਂ ਸ਼ੁਰੂ ਕਰਦੇ ਆ, ਉਹਨਾਂ ਲਈ ਜਿਹੜੇ ਲਫ਼ਜ਼ ਵਰਤੇ ਨੇ ਉਹ ਜੀ ਜੀਓ ਵਰਤੇ ਆ। ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ। ਹੁਣ ਅਗਲੀ ਬੇਨਤੀ ਕਿ ਜਿਹੜਾ ਭਗਤ ਸ਼ਬਦ ਹੈ ਇਹਦੇ ਅਰਥ ਕੀ ਨੇ। ਅਸੀਂ ਆਮ ਤੌਰ 'ਤੇ ਭਗਤ ਦੇ ਲਫ਼ਜ਼ ਅਰਥ ਹੀ ਇਹੀ ਕਰਨੇ ਆ, ਭਗਤੀ ਕਰਨ ਵਾਲਾ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਜੀ, ਜਿਹੜਾ ਭਗਤ ਸ਼ਬਦ ਅਸੀਂ ਆਪਣੀ ਰਸਨਾ ਤੋਂ ਬੋਲਨੇ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਅਰਥ ਜਦੋਂ ਕਰਾਂਗੇ ਆਪਾਂ, ਅਤੇ ਸਤਿਗੁਰਾਂ ਨੇ ਭਗਤ ਸ਼ਬਦ ਦੇ ਅਰਥ ਵੀ ਵਿਆਕਰਨ ਅਨੁਸਾਰ ਰੱਖੇ ਆ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਭੱਬਾ ਗੱਗਾ ਤੱਤਾ ਮੁਕਤਾ, ਭਗਤ ਭੱਬਾ ਗੱਗਾ ਤੱਤੇ ਔਂਕੜ ਭਗਤ, ਭੱਬਾ ਗੱਗਾ ਤੱਤੇ ਸਿਹਾਰੀ, ਇਹ ਪੜ੍ਹਦੇ ਹਾਂ। ਹੁਣੇ ਰਹਿ ਰਸ ਵਿੱਚ ਪਾਪ ਜੀ ਨੇ ਪੜ੍ਹਿਆ ਕਿ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉੱਥੇ ਭਗਤ ਨੇ ਸ਼ਬਦ ਇਸਤਰੀ ਲੰਗਾਇਆ ਤੇਰੀ, ਅੱਗੇ ਹੁੰਦਾ ਤੇਰੇ ਭਗਤ ਤੇਰੇ ਭਗਤ। ਹੁਣ ਕਮਾਲ ਦੀ ਗੱਲ, ਉਚਾਰਨ ਇੱਕੋ ਜਿਹਾ ਹੋ ਰਿਹਾ ਹੈ ਕਿ ਤੇਰੀ ਭਗਤ ਤੇ ਤੇਰੇ ਭਗਤ, ਤੇ ਮਨ 'ਚ ਤੇ ਜ਼ਰੂਰ ਉੱਠੇਗਾ ਨਾ ਵੀ ਇੱਕ ਇਸਤਰੀ ਲਿੰਗ ਇੱਕ ਪੁਲਿੰਗ ਵਿੱਚ ਕਿਉਂ। ਹਾਲਾਂਕਿ ਪੁਰਾਤਨ ਸਮੇਂ, ਖਿਮਾ ਕਰ ਦਿਓ, ਸਾਡੇ ਇੱਕ ਬਹੁਤ ਸੁਗੜ ਵਿਦਵਾਨ ਕੋਈ ਨੇ ਡਾਕਟਰ ਹਰਕੀਰਤ ਸਿੰਘ ਜੀ, ਪਟਿਆਲਾ ਯੂਨੀਵਰਸਿਟੀ ਸਨ ਜੀ, ਉਹਨਾਂ ਨੇ ਗੁਰਬਾਣੀ ਦੀਆਂ ਧੁਨੀਆਂ 'ਤੇ ਬਹੁਤ ਕੰਮ ਕੀਤਾ। ਮੈਂ ਤੁਹਾਨੂੰ ਕਿਹਾ ਬਹੁਤ ਕਮਾਲ ਦਾ ਵਿਦਵਾਨ ਜੀ। ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਪੁਰਾਤਨ ਸਮੇਂ ਗੁਰਸਿੱਖ ਲਾਂ ਦਾ ਉਚਾਰਨ ਵੀ ਸੰਖੇਪ ਜਿਹਾ ਕਰ ਜਾਂਦੇ ਸਨ ਕਿ ਸਪਸ਼ਟ ਹੋ ਸਕੇ ਵੀ ਇੱਥੇ ਲਿਖਿਆ ਕੀ ਹੈ। ਹੁਣ ਜਿੱਥੇ ਤੇਰੀ ਭਗਤ ਆਇਆ ਹੈ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਤੇਰੀ ਭਗਤੀ। ਫਿਰ ਅਰ ਸੁਣਿਓ, ਤੇਰੀ ਇਬਾਦਤ ਤੇਰੀ ਬੰਦਗੀ ਉੱਥੇ ਭਗਤ ਦਾ ਅਰਥ ਭਗਤੀ ਹੈ। ਜਿੱਥੇ ਤੇਰੇ ਭਗਤ ਆਇਆ ਉੱਥੇ ਬਹੁ ਵਚਨ ਤੇਰੀ ਭਗਤੀ ਕਰਨ ਵਾਲੇ, ਫਰਕ ਹੈ ਨਾ ਜੀ। ਜਿੱਥੇ ਔਂਕੜ ਆਈ ਹੈ ਇਹਦਾ ਅਰਥ ਹੈ ਇੱਕ ਭਗਤ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਰਹਿੰਦੇ ਭਾਈ ਇੱਕ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਭਗਤ ਦੀ ਪਰਿਭਾਸ਼ਾ ਵੀ ਦੱਸੀ, ਕਿਉਂਕਿ ਥੋੜ੍ਹਾ ਭਗਤ ਸਦਨਾ ਜੀ ਬਾਰੇ ਬੇਨਤੀ ਕਰਨੀ ਹੈ।
ਹੁਣ ਮੈਨੂੰ ਕਿਉਂ ਪੁੱਛੇ ਭਗਤ ਕੌਣ? ਆਪਾਂ ਕਹਾਂਗੇ ਜਿਹੜਾ ਭਗਤੀ ਕਰਦਾ। ਤੇ ਜਿਹੜੇ ਪੁਰਾਤਨ ਵਿਦਵਾਨ ਸਨ ਉਹ ਅੱਖਰ ਗਤ ਅਰਥ ਕਰਦੇ ਸਨ। ਹੁਣ ਮੰਨ ਲਓ ਤੁਸੀਂ ਭਗਤ ਲਿਖ ਦਿੱਤਾ, ਭੱਬਾ ਗੱਗਾ ਤੇ ਤੱਤਾ ਤਿੰਨ ਅੱਖਰ ਨਾ, ਅੱਖਰ ਗਤ ਅਰਥਾਂ ਦਾ ਮਤਲਬ ਸੀ ਉਹ ਆਪਣੇ ਕੋਲੋਂ ਸ਼ਬਦ ਬਣਾਉਂਦੇ ਸਨ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ 10 ਪਾਤਸ਼ੀਆਂ ਦਾ ਗੰਜਨਾਮਾ ਲਿਖਿਆ ਹੈ, ਆਪ ਜੀ ਨੂੰ ਪਸਾ ਪਰਸ਼ੀਅਨ ਵਿੱਚ। ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਹਰ ਗੁਰੂ ਸਾਹਿਬ ਦੇ ਉਹਨਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਪਦ ਵੰਡ ਕਰਕੇ, ਅੱਖਰਾਂ ਦੀ ਵੰਡ ਕਰਕੇ, ਹਰਫ ਵੱਖਰੇ ਵੱਖਰੇ ਕਰਕੇ ਉਹਦੇ ਅਰਥ ਕਰਦੇ ਆ। ਜਿਵੇਂ ਮੈਂ ਅਕਸਰ ਇੱਕ ਉਦਾਹਰਣ ਦਿੰਦਾ, ਹਰ ਦੋ ਨੂਨ ਨਾਮ ਪਾਕਸ਼ ਨਾ ਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾਹ ਕਬੀਰ, ਗੁਰੂ ਨਾਨਕ ਸਾਹਿਬ ਜੀ ਬਾਰੇ। ਹੁਣ ਜੇ ਤੁਸੀਂ ਗੁਰਮੁਖੀ ਵਿੱਚ, ਮੈਂ ਜ਼ਿਆਦਾ ਇਹ ਖੱਬੇ ਸੱਜੇ ਨਹੀਂ ਜਾਵਾਂਗਾ, ਮੇਰੀ ਸਿਰਫ ਇੱਕ ਬੇਨਤੀ ਸੀ ਕਿ ਜਿਹੜਾ ਭਗਤ ਸ਼ਬਦ ਪੜ੍ਹਦੇ ਹਾਂ ਉਹਦੀ ਪਰਿਭਾਸ਼ਾ ਕਿਸੇ ਅਨ ਮਤ ਤੋਂ ਮਤ ਦੇਖੀਏ, ਕੋਸ਼ ਵਿੱਚੋਂ ਦੇਖਣ ਦੀ ਥਾਂ 'ਤੇ ਭਗਤ ਦੀ ਡੈਫੀਨੇਸ਼ਨ ਗੁਰੂ ਕੀ ਬਾਣੀ ਵਿੱਚੋਂ ਦੇਖੀਏ ਕਿ ਭਗਤ ਕੌਣ ਹੈ। ਹੁਣ ਭਾਈ ਸਾਹਿਬ ਲਿਖਦੇ ਨੇ ਗੁਰੂ ਨਾਨਕ ਸਾਹਿਬ ਦਾ ਜਦੋਂ ਪਰਸ਼ੀਅਨ ਵਿੱਚ ਨਾਮ ਲਿਖਣੇ ਆ ਨਾ, ਫਾਰਸੀ ਵਿੱਚ, ਅਤੇ ਹਰੂਫ ਜਿਹੜੇ ਲੱਗਦੇ ਨੇ ਨੂਨ ਅਲਿਫ ਨੂਨ ਅਤੇ ਕਾਫ ਇਸ ਤਰੀਕੇ ਨੇ ਜੀ। ਜਿਹਨੂੰ ਗੁਰਮੁਖੀ 'ਚ ਲਿਖਾਂਗੇ ਨੰਨੇ ਕੰਨਾ ਨੰਨਾ ਅਤੇ ਕੱਕਾ ਇਸ 'ਤੇ ਲਿਖਾਂਗੇ, ਕਿਉਂਕਿ ਗੁਰਮੁਖੀ ਵਿੱਚ ਲਿਖਿਆ ਜਾਏਗਾ। ਮੈਂ ਪੰਜਾਬੀ ਸ਼ਬਦ ਨਹੀਂ ਵਰਤ ਰਿਹਾ, ਯਾਦ ਰੱਖਿਓ ਪੰਜਾਬੀ ਲੈਂਗੁਏਜ ਹੈ, ਗੁਰਮੁਖੀ ਸਾਡੀ ਲਿਪੀ ਹੈ। ਜਦੋਂ ਤੁਸੀਂ ਗੁਰਮੁਖੀ 'ਚ ਲਿਖਣਾ ਨੰਨੇ ਕੰਨਾ ਨੰਨਾ ਕੱਕਾ ਨਾਨਕ, ਪਰਸ਼ੀਅਨ ਵਿੱਚ ਲਿਖਿਆ ਜਾਏਗਾ ਨੂਨ ਅਲਫ ਨੂਨ ਕਾਫ। ਉਹਨਾਂ ਨੇ ਜਿਹੜੇ ਅਰਥ ਕੀਤੇ ਨਾ ਜੀ, ਮੈਂ ਸਿਰਫ ਅੱਖਰੀ ਅਰਥ ਕਰ ਦੇਣਾ। ਹੁਣ ਮੈਂ ਸ਼ੇਰ ਬੋਲਿਆ, ਹਰ ਦੋ ਨੂਨ ਨਾਮ ਪਾਕਸ਼ ਨਾ ਇਮੋ ਨਸੀਰ, ਅਲਫ ਮੈਨਾ ਅਹਦ ਕਾਫ ਆਖਰੀ ਰਾ ਕਬੀਰ। ਨੰਨੇ ਨੂੰ ਕੰਨਾ, ਉਹ ਪਹਿਲਾਂ ਕਹਿੰਦੇ ਨੇ ਪਹਿਲਾ ਜਿਹੜਾ ਨੂਨ ਹੈ ਤਾਂ ਇੱਕ ਹਰਫ ਹੀ ਨਾ, ਉਹਨਾਂ ਨੇ ਇਸ ਅੱਖਰ ਦਾ ਸ਼ਬਦ ਬਣਾਇਆ ਨੰਨੇ ਦਾ ਨਾਈਮ। ਧਿਆਨ ਨਾਲ ਸੁਣਿਓ, ਤੇ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਸ਼੍ਰੋਮਣੀ ਕਵੀ ਨੇ, ਤੇ ਜਿਨ੍ਹਾਂ ਦੀ ਰਚਨਾ ਨੂੰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗਾਇਆ ਜਾ ਸਕਦਾ ਹੈ, ਭਾਈ ਨੰਦ ਲਾਲ ਸਾਹਿਬ ਦੀ ਰਚਨਾ। ਹੁਣ ਪਹਿਲੇ ਨੂਨ ਤਾਂ ਸ਼ਬਦ ਬਣਾਇਆ ਨਾਈਮ, ਇਹਦਾ ਅਰਥ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨਿਆਮਤਾਂ ਵੰਡਣ ਵਾਲੇ ਨੇ, ਪਹਿਲੇ ਨੂਨ ਦਾ ਅਰਥ ਨਿਆਮਤਾਂ ਦੇਣ ਵਾਲੇ। ਹੁਣ ਵਿੱਚ ਆਇਆ ਕੰਨਾ, ਇਹ ਸਾਡੀ ਤਾਂ ਮਾਤਰਾ ਹੈ ਜੀ, ਪਰ ਆਪ ਨੂੰ ਪਤਾ ਹੈ ਵੀ ਖਾਸ ਕਰਕੇ ਪਰਸ਼ੀਅਨ ਅਤੇ ਉਰਦੂ ਵਿੱਚ ਜਿਹੜੀ ਉਹਨਾਂ ਦੀ ਇਹ ਲਫ਼ਜ਼ ਤਹਜ਼ੀਕ ਹੈ, ਜਿਹਨੂੰ ਵਰਨਮਾਲਾ ਕਹਿੰਦੇ ਹਾਂ, ਉਹਦੇ ਵਿੱਚ ਜਿਹੜਾ ਅਲਿਫ ਹੈ ਉਹ ਪਹਿਲਾ ਹਰਫ ਹੈ, ਅਲਪ ਬੇ ਪੇ ਤੇ। ਉਹ ਕਹਿੰਦੇ ਵਿੱਚ ਵਾਲਾ ਜਿਹੜਾ ਕੰਨਾ ਹੈ ਜਿਹਨੂੰ ਆਪਾਂ ਪਰਸ਼ੀਅਨ ਵਿੱਚ ਅਲਿਫ ਕਹਿੰਦੇ ਹਾਂ, ਇਹ ਕਹਿ ਰਿਹਾ ਗੁਰੂ ਨਾਨਕ ਸਾਹਿਬ ਸਿਰਫ ਇੱਕ ਅਕਾਲ ਪੁਰਖ ਨੂੰ ਪੂਜਦੇ ਜਿਹੜਾ ਹੱਦਾਂ ਵਿੱਚ ਨਹੀਂ ਆ ਸਕਦਾ। ਹਾਂਜੀ, ਫਿਰ ਦੂਸਰਾ ਨੂਨ ਦੂਸਰਾ ਨੰਨਾ ਆ ਗਿਆ, ਉਸ ਦੂਸਰੇ ਨੂਨ ਤੋਂ ਨੰਨੇ ਤੋਂ ਉਹਨਾਂ ਨੇ ਸ਼ਬਦ ਬਣਾਇਆ ਜੀ ਨਸੀਰ। ਨਸੀਰ ਦਾ ਲਫ਼ਜ਼ੀ ਅਰਥ ਹੈ ਮਦਦਗਾਰ। ਫਿਰ ਨੋਟ ਕਰਿਓ, ਪਹਿਲਾ ਨੂਨ ਹੈ ਨਿਆਮਤਾਂ ਦੇਣ ਵਾਲਾ ਨਾਈਮ, ਕੰਨੇ ਦਾ ਅਰਥ ਇੱਕ ਨਾਲ ਜੋੜਨ ਵਾਲੇ, ਸਿੱਧੇ ਮੈਂ ਅਰਥ ਕਰ ਰਿਹਾ, ਤੇ ਦੂਸਰੇ ਨੰਨੇ ਦਾ ਅਰਥ ਹੈ ਨਸੀਰ। ਨਸੀਰ ਦਾ ਮਤਲਬ ਕਿ ਡਿੱਗਿਆਂ ਹੋਇਆਂ ਦੀ ਮਦਦ ਕਰਨ ਵਾਲਾ। ਹੁਣ ਤਿੰਨ ਗੱਲਾਂ ਹੋ ਗਈਆਂ। ਗੁਰੂ ਨਾਨਕ ਸਾਹਿਬ ਦਾਤਾਂ ਦਿੰਦੇ ਆ, ਗੁਰੂ ਨਾਨਕ ਸਾਹਿਬ ਇੱਕ ਵਾਹਿਗੁਰੂ ਨੂੰ ਮੰਨਦੇ ਆ, ਗੁਰੂ ਨਾਨਕ ਸਾਹਿਬ ਡਿੱਗਿਆਂ ਦੀ ਮਦਦ ਕਰਦੇ ਆ, ਅਖੀਰ ਤੇ ਨਾਨਕ ਲਫ਼ਜ਼ ਦਾ ਜਿਹੜਾ ਅੱਖਰ ਹੈ ਜਾਂ ਹਰੂਫ ਹੈ ਕੱਕਾ ਕਾਫ, ਉਹਨਾਂ ਕੱਕੇ ਅੱਖਰ ਤੋਂ ਸ਼ਬਦ ਬਣਾਇਆ ਕਬੀਰ। ਕਬੀਰ ਫਾਰਸੀ ਦਾ ਸ਼ਬਦ ਹੈ, ਅਰਬੀ ਦਾ ਵੈਸੇ। ਕਬੀਰ ਦਾ ਅਰਥ ਵੱਡਾ, ਇੱਕ ਤਾਂ ਭਗਤ ਕਬੀਰ ਜੀ ਨੇ, ਇੱਕ ਕਬੀਰ ਦਾ ਲਫ਼ਜ਼ੀ ਅਰਥ ਵੱਡਾ। ਹੁਣ ਇਹਦਾ ਅਰਥ ਕੀਤੇ। ਹੁਣ ਜੇ ਤੁਸੀਂ ਕਿਸੇ ਪਰਸ਼ੀਅਨ ਵਿਦਵਾਨ ਨੂੰ ਪੁੱਛੋ ਜੀ ਇਹ ਅਰਥ ਪਰਸ਼ੀਅਨ ਮੁਤਾਬਕ ਠੀਕ ਨੇ, ਪਰ ਜਦੋਂ ਕਵੀ ਅਰਥ ਕਰਦਾ ਹੈ ਉਹ ਅੱਖਰਾਂ ਵਿੱਚੋਂ ਸ਼ਬਦ ਬਣਾਉਂਦਾ ਅਤੇ ਸ਼ਬਦਾਂ ਦੇ ਅਰਥ ਕਰਦਾ ਹੈ, ਇਹ ਉਹਨਾਂ ਦੀ ਆਪਣੀ ਵਿਦਵਤਾ ਹੈ। ਨੂਨ ਅਲਫ ਨੂਨ ਕਾਫ, ਮੈਂ ਫਿਰ ਅਰਜ਼ ਕਰਾਂ, ਕਾਫ ਦਾ ਅਰਥ ਕਬੀਰ, ਕਬੀਰ ਦਾ ਭਾਵ ਵੱਡਾ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਿਆਮਤਾਂ ਦਿੰਦੇ ਨੇ, ਇੱਕ ਨਾਲ ਜੋੜਦੇ ਨੇ, ਨਸੀਰ ਮਦਦਗਾਰ ਨੇ। ਕਹਿੰਦੇ ਨੇ ਮੈਂ ਸਾਰੀ ਦੁਨੀਆ ਘੁੰਮ ਲਈ ਹੈ, ਬਾਬੇ ਨਾਨਕ ਤੋਂ ਵੱਡਾ ਦੁਨੀਆ ਵਿੱਚ ਕੋਈ। ਹੁਣ ਆਪਣੇ ਢੰਗ ਨਾਲ ਅਰਥ ਕੀਤੇ। ਮੈਂ ਆਪ ਨੂੰ ਅਰਜ਼ ਕਰਨ ਲੱਗਾ, ਸ਼ਬਦ ਹੈ ਭਗਤ। ਭਗਤ ਸਾਡੇ ਪੁਰਾਣੇ ਵਿਦਵਾਨਾਂ ਨੇ ਇੱਕ ਅਰਥ ਕੀਤੇ ਸਨ, ਉਹ ਕਹਿੰਦੇ ਭੱਬੇ ਅੱਖਰ ਤੋਂ ਸ਼ਬਦ ਬਣਾਏ ਜੀ, ਭੈ
ਭਾਉ ਭਾਵਨੀ ਤੇ ਭਲਾ ਇਹ ਸ਼ਬਦ ਵਰਤੇ ਕਿਉਂਕਿ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ ਨਾ ਉਨੀ ਦੇਰ ਤੱਕ ਉਹਦੇ ਅੰਦਰ ਭਾਵਨਾ ਪੈਦਾ ਹੋ ਹੀ ਨਹੀਂ ਸਕਦੀ। ਸੱਚ ਪਿਆਰ ਦੀ ਪਹਿਲੀ ਅਵਸਥਾ ਹੈ ਰੱਬ ਤੋਂ ਡਰਨਾ। ਡਰਨਾ ਆ ਡਰ ਨਹੀਂ ਜਿਹੜਾ ਸਟਰੈਸ ਵਿੱਚ ਲੈ ਜਾਏ, ਇਹ ਨਿਰਮਲ ਭੋਗ ਹੈ। ਜਿੱਥੇ ਵੀ ਪਰਮਾਤਮਾ ਦਾ ਭਾਉ ਹੋਵੇਗਾ ਉੱਥੇ ਜਿਹੜੀ ਅਗਲੀ ਅਵਸਥਾ ਹੋਵੇਗੀ ਉਹ ਭਾਉ ਦੀ ਹੋਵੇਗੀ। ਆਪ ਜੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਪਾਠ ਕਰਦੇ ਹੋ, ਰੋਜ਼ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਇੱਕ ਬਚਨ ਪੜ੍ਹਦੇ ਹਾਂ, ਭਾਉ ਖੱਲਾ 68ਵੀਂ ਪੌੜੀ, ਭਾਉ ਖੱਲਾ ਅਗਨ ਤਪ ਤਾਓ। ਅੱਗੇ ਕੀ ਹੈ? ਭਾਂਡਾ ਭਾਉ, ਭਾਉ ਤੋਂ ਬਿਨਾਂ ਭਾਉ ਬਣ ਹੀ ਨਹੀਂ ਸਕਦਾ ਜੀ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਪਾਉ। ਪਰਮਾਤਮਾ ਦਾ ਭੈ ਡਰਾਵਣਾ ਭੈ ਨਹੀਂ। ਗੁਰੂ ਸਾਹਿਬ ਨੇ ਤਾਂ, ਗੁਰੂ ਅਮਰਦਾਸ ਜੀ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਸੁਨਾਰ ਕੁਠਾਲੀ ਵਿੱਚ ਸੋਨਾ ਪਾਉਂਦਾ, ਸੋਨਾ ਮੈਲ ਨਾਲ ਭਰਿਆ ਹੋਇਆ ਉਹ ਡਲੀ ਉਹਦੀ, ਉਹ ਕੁਠਾਲੀ ਦੇ ਥੱਲੇ ਅੱਗ ਬਾਲਦਾ, ਆਪਾਂ ਸਮਝਦੇ ਹਾਂ ਅੱਗ ਸਾੜਦੀ ਹੈ। ਕਹਿੰਦੇ ਨਹੀਂ, ਜਿਵੇਂ ਕੁਠਾਲੀ ਵਿੱਚ ਪਏ ਹੋਏ ਸੋਨੇ ਨੂੰ ਅੱਗ ਉਹਦੀ ਮੈਲ ਨੂੰ ਸਾੜ ਕੇ ਸੋਨਾ ਸ਼ੁੱਧ ਕਰ ਦਿੰਦੀ ਹੈ, ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਭੈ ਪੈਦਾ ਹੋ ਜਾਏ ਉਹਦੀ ਵਾਸ਼ਨਾ ਦੀ ਮੈਲ ਨੂੰ ਸਾੜ ਕੇ ਗੁਰੂ ਅੰਦਰੋਂ ਸ਼ੁੱਧ ਕਰ ਦਿੰਦਾ ਹੈ। ਭੈ ਦਾ ਅਰਥ ਇੱਥੇ ਆਮ ਡਰਾਵਾ ਨਹੀਂ। ਮਹਾਰਾਜ ਜੀ ਨੇ ਇਹ ਬਚਨ ਕਿਹਾ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਬੈਸੰਤਰ ਅੱਗ ਨਾਲ ਧਾਤੂ ਸੋਨਾ ਸ਼ੁੱਧ ਹੋ ਜਾਂਦਾ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਹੇ। ਜਿੰਨਾ ਕੋਈ ਪਰਮਾਤਮਾ ਦੇ ਭੈ 'ਚ ਰਹਿੰਦਾ ਨਾ ਜੀ, ਉਹਦੇ ਅੰਦਰ ਦੀ ਮੈਲ ਦਾ ਨਾਸ਼ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਪੁਰਾਤਨ ਵਿਦਵਾਨ ਕਹਿੰਦੇ ਸਨ ਭੱਬੇ ਤੋਂ ਭੈ ਵਾਲਾ, ਭਾਵਣੀ ਵਾਲਾ, ਭਲਾ ਮੰਗਣ ਵਾਲਾ ਅਤੇ ਭਗਤੀ ਕਰਨ ਵਾਲਾ। ਗੱਗੇ ਤੋਂ ਅਰਥ ਕਰਦੇ ਸਨ ਗਿਆਨੀ, ਜਿਹਨੂੰ ਭਗਤੀ ਵਿੱਚੋਂ ਗਿਆਨ ਪੈਦਾ ਹੋਇਆ। ਫਿਰ ਬੇਨਤੀ ਸੁਣੋ, ਭਗਤੀ ਵਿੱਚੋਂ ਗਿਆਨ ਪੈਦਾ ਹੋਣਾ, ਜਿਹਨੂੰ ਆਪ ਜੀ ਪੜ੍ਹਦੇ ਹੋ ਕਿ ਜਿਹੜਾ ਸਿਮਰਨ ਕਰਦਾ ਹੈ ਉਹਦੇ ਅੰਦਰੋਂ ਹੀ ਧਰਮ ਪੈਦਾ ਹੁੰਦਾ ਹੈ। ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹੁਣ ਤੀਸਰਾ ਅੱਖਰ ਹੈ ਭਗਤ ਦਾ ਤੱਤਾ, ਤੱਤੇ ਦਾ ਸ਼ਬਦ ਬਣਾਇਆ ਤਿਆਗੀ, ਜਿਹੜਾ ਭਗਤੀ ਵਿੱਚ, ਭੈ ਵਿੱਚ, ਭਾਵਨਾ ਵਿੱਚ ਅਤੇ ਭਲਾ ਵਿੱਚ ਹੈ, ਜਿਹੜਾ ਰੂਹਾਨੀ ਗਿਆਨ ਨਾਲ ਜੁੜਿਆ ਹੋਇਆ ਹੈ, ਉਸ ਬੰਦੇ ਨੇ ਜਿਉਂਦੇ ਜੀ ਆਪਣੀਆਂ ਵਾਸ਼ਨਾਵਾਂ ਨੂੰ ਤਿਆਗ ਦਿੱਤਾ ਹੈ। ਇਹ ਅਰਥ ਕਰਦੇ ਸਨ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਅਰਥ ਕੀ ਨੇ? ਕਿਉਂਕਿ ਕੱਲ੍ਹ ਜਾਂ ਪਰਸੋਂ, ਪਰਸੋਂ ਸ਼ੁਰੂ ਕਰਾਂਗੇ ਸੀ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਭਗਤ ਦੀ ਡੈਫੀਨੇਸ਼ਨ ਬਾਬਾ ਫਰੀਦ ਸਾਹਿਬ ਨੇ ਦਿੱਤੀ ਹੈ, ਜਿਨ੍ਹਾਂ ਨੂੰ ਬਾਬਾ ਦੀ ਥਾਂ 'ਤੇ ਜ਼ਿਆਦਾ ਸ਼ਬਦ ਸ਼ੇਖ ਹੀ ਵਰਤਿਆ ਹੈ। ਉਹ ਕਹਿੰਦੇ, ਅਸਲ 'ਚ ਭਗਤ ਕੌਣ ਹੈ? ਜਿਸ ਕੋਲ ਮਤ ਅਕਲ ਇੰਨੀ ਕੁ ਹੈ, ਰੂਹਾਨੀ ਬੋਧਕ ਨਹੀਂ ਕੇਵਲ, ਰੂਹਾਨੀ ਅਕਲ ਦਾ ਭੰਡਾਰ ਹੈ, ਪਰ ਅਕਲ ਹੋਣ ਦੇ ਬਾਵਜੂਦ ਹਉਮੈ ਤੋਂ ਬਚਿਆ ਹੋਇਆ ਇਸ ਤਰ੍ਹਾਂ ਰਹਿੰਦਾ ਜਿਵੇਂ ਇੱਕ ਨਿਆਣਾ ਹੈ, ਹਿਰਦਾ ਨਿਆਣੇ ਦੀ ਤਰ੍ਹਾਂ ਨਿਰਛਲ ਹੈ। ਦੂਜੀ ਗੱਲ ਕਿ ਉਸ ਕੋਲ ਤਾਕਤ ਬੜੀ ਹੈ, ਉਹਦੇ ਇੱਕ ਸ਼ਬਦ ਨੂੰ ਕਰਤਾਰ ਜੋ ਜ਼ਬਾਨ ਤੋਂ ਬੋਲੇ ਉਹ ਸੱਤ ਹੁੰਦਾ ਹੈ। ਪਰ ਸੰਗਤ ਜੀ ਯਾਦ ਰੱਖਿਓ, ਤਾਕਤ ਹੋਣ ਦੇ ਬਾਵਜੂਦ ਵੀ ਨਿਤਾਣਾ ਬਣ ਕੇ ਰਹਿੰਦਾ ਹੈ। ਨਿਤਾਣਾ ਦਾ ਅਰਥ ਕਮਜ਼ੋਰੀ ਨਹੀਂ ਮੰਨਣਾ, ਤਾਕਤ ਹੈ ਪਰ ਵਿਖਾਵਾ ਨਹੀਂ। ਤੀਸਰੀ ਗੱਲ ਕਿ ਉਸ ਕੋਲ ਛੋਟੀ ਜਿਹੀ ਵਸਤੂ ਵੀ ਹੋਵੇ ਖਾਣ ਦੀ, ਜੇ ਉਹਦੇ ਦਰ 'ਤੇ ਕੋਈ ਆ ਗਿਆ ਸੱਚ ਵੇ ਉਹ ਵੀ ਲੋੜਵੰਦ ਨੂੰ ਬਣ ਦਿੰਦਾ ਹੈ। ਬਾਬਾ ਜੀ ਨੇ ਪਹਿਲੀ ਵਾਰ ਭਗਤ ਦੀ ਪਰਿਭਾਸ਼ਾ ਦਿੱਤੀ ਕਿ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ। ਇਹੋ ਜੇ ਜਿਹਦੇ ਕੋਲ ਤਿੰਨ ਗੁਣ ਨੇ ਉਹਨਾਂ ਨੂੰ ਭਗਤ ਕਿਹਾ ਜਾਂਦਾ। ਹੁਣ ਜਿਹੜੇ ਭਗਤ ਸਦਨਾ ਜੀ ਨੇ, ਕਿਉਂਕਿ ਸ਼ਬਦ ਇਹਨਾਂ ਦਾ ਇੱਕੋ ਹੀ ਹੈ, ਇਹ ਸ਼ਬਦ ਭਾਈ ਸਾਹਿਬ ਪੜ੍ਹ ਕੇ ਗਏ, ਨ੍ਰਿਪ ਕੰਨਿਆ ਕਹਿ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਰਸ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੋ ਗ੍ਰਸ ਹੈ ਰਹਾਓ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਨ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਤਿਰ ਨਹੀਂ ਕੈਸੇ ਬਰਮਾਵੋ, ਬੂੜ ਮੂਵੇ ਨੌਕਾ ਮਿਲੇ ਕਹੋ ਕਾਹੇ ਚੜ੍ਹਾਵੋ। ਮੈਂ ਨਾਹੀ
ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੌਰਾ। ਇਹ ਭਾਈ ਸਿਵਤੀ ਸ਼ਬਦ ਪੜ੍ਹਿਆ ਹੈ। ਹੁਣ ਪਹਿਲੀ ਬੇਨਤੀ, ਭਗਤ ਸਦਨਾ ਜੀ ਕੌਣ ਨੇ? ਕਿਉਂਕਿ ਅਕਸਰ ਜੀ ਅਸੀਂ ਵੀ ਜਿਹੜੇ ਕਥਾ ਵਾਲੇ ਹਾਂ ਨਾ ਜੀ, ਅਸੀਂ ਤਕਰੀਬਨ ਕਥਾ ਵਿੱਚ ਆਪਣੇ ਸਿੱਖ ਇਤਿਹਾਸ ਨੂੰ ਹੀ ਜ਼ਿਕਰ ਕਰਦੇ ਹਾਂ। ਇਹ ਸੱਚਾਈ ਮੰਨੋ ਕਿ ਆਪਾਂ ਜ਼ਿਕਰ ਕਰਦੇ ਹਾਂ ਸਿੱਖਾਂ ਦਾ, ਸਿੰਘਾਂ ਦਾ, ਗੁਰੂ ਸਾਹਿਬ ਦੇ ਵੇਲੇ ਦੇ ਸਿੱਖਾਂ ਦਾ। ਆਖਿਰ ਜਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਬਾਣੀਕਾਰਾਂ ਦੀ ਬਾਣੀ ਦਰਜ ਕੀਤੀ, ਹਿਸਟਰੀ ਤਾਂ ਉਹਨਾਂ ਦੀ ਵੀ ਹੈਗੀ ਹੈ ਨਾ, ਇਤਿਹਾਸ ਤਾਂ ਉਹਨਾਂ ਦਾ ਵੀ ਹੈ। ਕਿਉਂਕਿ ਸਾਡੀ ਸਾਇਕੀ ਖਿਮਾ ਕਰਿਓ ਇਸ ਢੰਗ ਨਾਲ ਬਣਾ ਦਿੱਤੀ ਗਈ ਕਿ ਅਸੀਂ ਜਦੋਂ ਇਹੋ ਜਿਹੀ ਗੱਲ ਕਰਦੇ ਹਾਂ ਕਈ ਵਾਰੀ ਇੱਕ ਖਿੰਡ ਦੇ ਵਿੱਚ ਬੰਦੇ ਕਿੰਤੂ ਪਰੰਤੂ ਅਤੇ ਤਰਕ ਵਿੱਚ ਪੈ ਜਾਂਦੇ ਆ। ਪਰ ਯਾਦ ਰੱਖਿਓ, ਸਾਧਨਾ ਕਰਨ ਵਾਲੇ ਦੀਆਂ ਕਈ ਸਟੇਜਾਂ ਨੇ, ਆਖਰੀ ਮੰਜ਼ਿਲ ਵੱਖਰੀ ਗੱਲ। ਜਿਵੇਂ ਭਗਤ ਧੰਨਾ ਜੀ ਦਾ ਜ਼ਿਕਰ ਚੱਲਦਾ, ਆਮ ਸਾਰੇ ਕਹਿੰਦੇ ਪੱਥਰ ਪੂਜ ਕੇ ਰੱਬ ਪਾ ਲਿਆ, ਇਹੀ ਹੈ ਨਾ। ਭਾਈ ਸਾਹਿਬ ਨੇ ਗੱਲ ਵੀ ਕੀਤੀ ਕਿ ਜਿਹੜਾ ਪੰਡਿਤ ਹੈ ਉਹ ਪੱਥਰ ਪੂਜਦਾ, ਧੰਨਾ ਗਊ ਚਰਾਵਣ ਜਾਂਦਾ। ਇਹ ਸਾਰੇ ਉਹ ਪੌੜੀ ਪੜ੍ਹਨੇ ਹਨ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ। ਪਰ ਮੇਰੀ ਬੇਨਤੀ ਹੈ, ਸ਼ੁਰੂਆਤ ਇੱਕ ਪੱਥਰ ਵਾਲੇ ਦੀ ਆਸਥਾ ਤੋਂ ਹੋ ਸਕਦੀ ਹੈ, ਪਰ ਮੰਜ਼ਿਲ ਉਹਨਾਂ ਦੀ ਰੱਬ ਦੀ ਬੰਦਗੀ ਕਰਕੇ ਗੁਰਮੁਖਾਂ ਦੀ ਸੰਗਤ ਵਿੱਚੋਂ ਹੈ। ਗੁਰੂ ਅੰਗਦ ਸਾਹਿਬ, ਸੰਗਤ ਜੀ ਇਹ ਗੱਲ ਨੂੰ ਥਰਮੇ ਨਾ ਸੁਰੋ, ਕਿੰਨੇ ਸਾਲ ਜਗਰਾਤੇ ਕਰਕੇ ਜਵਾਲਾ ਦੀ ਜਗਾਉਂਦੇ ਰਹੇ, ਸਾਰੇ ਸੁਣਾਉਂਦੇ ਆ। ਬਾਬਾ ਅਮਰਦਾਸ ਸਤਿਗੁਰੂ ਜੀ ਗੁਰੂ ਅੰਗਦ ਸਾਹਿਬ ਦੇ ਘਰ 'ਚ ਆਉਣ ਤੋਂ ਪਹਿਲਾਂ 19 ਵਾਰ ਤੀਰਥ ਇਸ਼ਨਾਨ ਕਰ ਚੁੱਕੇ ਆ। ਮੈਂ ਫਿਰ ਬੇਨਤੀ ਕਰਾਂ, ਜਾਣਾ ਅਤੇ ਅਖੀਰ ਮੰਜ਼ਿਲ 'ਤੇ ਪਹੁੰਚਣਾ। ਭਗਤ ਸਦਨਾ ਜੀ ਜਿਹੜੇ ਨੇ, ਅਸਲ 'ਚ ਇੱਕ ਤਾਂ ਇਹਨਾਂ ਦੇ ਨਾ ਮਾਤਾ ਪਿਤਾ ਦੇ ਨਾਮ ਦਾ ਪਤਾ ਜ਼ਿਆਦਾ, ਨਾ ਇਹਨਾਂ ਦੇ ਜਨਮ ਦਾ ਪਤਾ ਹੈ ਕਿ ਇਹ ਕਿਹੜੀ ਤਰੀਕ ਨੂੰ ਹੋਏ, ਕਦੋਂ ਜਨਮ ਹੋਇਆ। ਉਂਝ ਸਿੱਧੇ ਵਿਦਵਾਨ ਜਿੰਨਾ ਕੁ ਭਗਤ ਸਦਨਾ ਜੀ ਬਾਰੇ ਹਿੰਦੀ 'ਚ ਲਿਟਰੇਚਰ ਹੈ ਜਾਂ ਪੰਜਾਬੀ 'ਚ ਹੈ ਜਾਂ ਸਾਖੀਆਂ ਨੇ, ਦਾਸ ਨੇ ਤਕਰੀਬਨ ਆਪਣੀ ਨਜ਼ਰ 'ਚੋਂ ਸਤਿਗੁਰਾਂ ਦੀ ਕਿਰਪਾ ਨਾਲ ਕੱਢੀਆਂ ਨੇ। ਸਾਰੇ ਵਿਦਵਾਨ ਕਹਿੰਦੇ ਆ ਭਗਤ ਸਦਨਾ ਜੀ ਦਾ ਜਿਹੜਾ ਜਨਮ ਹੈ ਉਹ ਅਸਲ 'ਚ ਸਿੰਧ ਵਿੱਚ ਇੱਕ ਥਾਂ ਹੈ ਸਹਿਵਾਨ, ਉੱਥੇ ਭਗਤ ਸਦਨਾ ਜੀ ਦਾ ਜਨਮ ਹੋਇਆ ਹੈ। ਉਂਝ ਯਾਦ ਰੱਖਿਓ, ਭਾਈ ਗੁਰਦਾਸ ਸਾਹਿਬ ਜੀ ਨੇ ਸਦਨਾ ਦਾ ਨਾਂ ਦੋ ਵਾਰੀ ਗੁਰੂ ਗ੍ਰੰਥ ਆਪਣੀ ਰਚਨਾ 'ਚ ਲਿਆ। ਉਹਨਾਂ ਨੇ ਜਾਤ, ਆਜ਼ਾਦ ਅਤੇ ਕਸਾਈ ਸ਼ਬਦ ਵਰਤਿਆ। ਭਗਤ ਰਵਿਦਾਸ ਸਾਹਿਬ ਨੇ ਜ਼ਿਕਰ ਕੀਤਾ, ਇਹਦਾ ਮਤਲਬ ਭਗਤ ਰਵਿਦਾਸ ਜੀ ਤੋਂ ਪਹਿਲਾਂ ਹੋ ਚੁੱਕੇ ਨੇ। ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਂਤ ਹੈ। ਵਿਦਵਾਨ ਫਿਰ ਇਸ ਤੁਕ ਤੋਂ ਸਹਾਰਾ ਲੈਂਦੇ ਆ, ਇਹਦਾ ਮਤਲਬ ਕਿ ਭਗਤ ਸਦਨਾ ਜੀ, ਅਤੇ ਇੱਥੋਂ ਤੱਕ ਕਿ ਕੁਝ ਗੋਸ਼ਟੀਆਂ ਵਿੱਚ ਇਹ ਵੀ ਲਿਖਿਆ ਹੈ ਕਿ ਭਗਤ ਸਦਨਾ ਜੀ ਭਗਤ ਨਾਮ ਦੇਵ ਜੀ ਅਤੇ ਗਿਆਨ ਦੇਵ ਜੀ ਨੂੰ ਮਿਲੇ ਆ। ਇਹ ਪੁਰਾਣੇ ਕੁਝ ਗ੍ਰੰਥ ਕਹਿੰਦੇ ਆ। ਮੈਂ ਸਿਰਫ ਤੁਹਾਨੂੰ ਸੰਖੇਪ ਜੀ ਬੇਨਤੀ ਕਰਨੀ ਹੈ, ਕਿਉਂਕਿ ਇਸ ਸ਼ਬਦ ਨੂੰ ਪੜ੍ਹਨ ਲਈ ਅਸੀਂ ਇੱਕ ਘਟਨਾ ਨੂੰ ਅੱਖਾਂ ਤੋਲੇ ਨਹੀਂ ਕਰ ਸਕਦੇ। ਇਹਨਾਂ ਦੇ ਪਿਤਾ ਜੀ ਵੀ ਕਿਸਾਈ ਦਾ ਕਿੱਤਾ ਕਰਦੇ ਸਨ, ਇਹ ਆਪ ਵੀ ਕਿਸਾਈ ਦਾ ਕੰਮ ਕਰਦੇ, ਕਿਸਾਈ ਦਾ ਸਮਝਦੇ ਨਾ ਜੀ, ਇਹਦਾ ਮਤਲਬ ਕਿ ਬੱਕਰੇ ਵੱਢਣੇ ਅਤੇ ਉਹ ਮਾਸ ਲੋਕਾਂ ਤੱਕ ਵੇਚਣਾ। ਹੁਣ ਇਹਨਾਂ ਸੰਬੰਧੀ ਕੁਝ ਘਟਨਾਵਾਂ ਐਸੀਆਂ ਨੇ, ਆਪਾਂ ਦੇਖਾਂਗੇ ਗੁਰਮਤ ਦੇ ਨਜ਼ਰੀਏ 'ਚ ਸ਼ਬਦ 'ਚ ਕੀ ਕਿਹਾ ਗਿਆ ਹੈ। ਮੇਰੀ ਬੇਨਤੀ, ਮੈਂ ਸਾਖੀ ਤੋੜੀ ਥਾਂ ਕਹਿਣ ਲੱਗਾ, ਕਿਉਂਕਿ ਜੋ ਕੁਝ ਪੜ੍ਹਿਆ ਜਾਂਦਾ ਇਹ ਕਿਵੇਂ ਭਗਤੀ ਵੱਲ ਤੁਰੇ। ਇੱਕ ਤਾਂ ਕਿਹਾ ਜਾਂਦਾ ਕਿ ਸਾਲਗ੍ਰਾਮ ਦੇ ਨਾਲ ਕਾਲੇ ਪੱਥਰ ਨਾਲੇ ਮਾਸ ਤੋਲਦੇ ਸਨ ਅਤੇ ਬ੍ਰਾਹਮਣ ਤੋਂ ਬਰਦਾਸ਼ਤ ਨਹੀਂ ਹੋਇਆ, ਉਹਨੇ ਕਹਿ ਦਿੱਤਾ ਜੀ ਇਹ ਮੈਨੂੰ ਦੇ ਦੇ। ਉਹ ਕਹਿੰਦੇ ਉਸ ਸਾਲਗ੍ਰਾਮ ਦਾ ਪੱਥਰ ਬ੍ਰਾਹਮਣ ਲੈ ਗਿਆ, ਪਰ ਭਗਤ ਜੀ ਦੇ ਅੰਦਰ ਦੀ ਜਿਹੜੀ ਭਾਵਨਾ ਸੀ ਉਹ ਕੋਈ ਪੱਥਰ ਦੀ ਨਰਾਦਲੀ ਨਹੀਂ, ਇਹ ਗੱਲ ਕਹਿੰਦੇ ਆ। ਇੱਕ ਕਿਹਾ ਜਾਂਦਾ ਇਹਨਾਂ ਕੋਈ ਰਾਜੇ ਨਾਲ ਜੋੜਦਾ, ਕੋਈ ਉਸ ਤਰ੍ਹਾਂ ਜੋੜਦਾ। ਸਾਖੀ ਇਸ ਤਰ੍ਹਾਂ ਸੁਣਾਈ ਜਾਂਦੀ, ਭਗਤ ਸਦਨਾ ਜੀ ਨੂੰ ਰਾਤ ਨੂੰ ਬਾਦਸ਼ਾਹ ਦਾ ਸ਼ਾਇਦ ਬੇਟਾ ਕਿ ਕੋਈ ਬਿਮਾਰ ਸੀ, ਉਹਨਾਂ ਕਿਹਾ ਵੀ ਇਸ ਵੇਲੇ ਤਰੀ ਦਿਓ। ਗੱਲ ਡਰਾਮੇ ਨਾਲ ਸੁਣਿਓ, ਮੇਰੀ ਬੇਨਤੀ ਹੈ, ਕੰਮ ਉਹ ਕਸਾਈ ਪੁਣੇ ਦਾ ਕਰਦੇ ਰਹੇ, ਤੋਂ ਕਿਸੇ ਨੇ ਇਨਕਾਰ ਨਹੀਂ ਕੀਤਾ, ਕਿਸੇ ਵੀ ਵਿਦਵਾਨ ਨੇ ਕਿਹਾ ਵੀ ਉਹ ਕਸਾਈ ਦਾ ਕੰਮ ਨਹੀਂ ਸਨ ਕਰਦੇ। ਉਹ ਕਹਿੰਦੇ ਰਾਤ ਨੂੰ ਮਾਸ ਦੀ ਲੋੜ ਪੈ ਗਈ ਅਤੇ ਉਹਨਾਂ ਨੇ ਬੱਕਰੇ ਦਾ ਅੰਗ ਵੀ ਦੱਸਿਆ ਵੀ ਕਿਹੜੀ ਚੀਜ਼ ਕੱਟ ਕੇ ਲਿਆਓ। ਹੁਣ ਜਦੋਂ ਸਦਨਾ ਜੀ ਕੋਲ ਆਏ, ਉਹਨਾਂ ਕਿਹਾ ਵੀ ਜੇ ਹੁਣ ਮਾਰ ਦਿੱਤਾ ਸਵੇਰ ਤੱਕ ਮਾਸ ਖਰਾਬ ਹੋ ਜਾਣਾ, ਅਤੇ ਇੱਕ ਕੰਮ ਕਰਾਂ
ਕਿ ਜਿਹੜੇ ਅੰਗ ਦਾ ਉਹਨਾਂ ਨੇ ਕਿਹਾ ਮਾਸ ਲਿਆਉਣ ਵਾਸਤੇ ਮੈਂ ਉਹ ਕੱਟ ਦੇਣਾ, ਰਾਤ ਕੱਢ ਜਾਏਗਾ ਸਵੇਰੇ ਇਹਨੂੰ ਵੱਢ ਲਾਂਗੇ। ਜਦੋਂ ਕਹਿੰਦੇ ਉਹ ਕੱਟਣ ਗਿਆ ਤੇ ਬੱਕਰਾ ਬੋਲ ਪਿਆ। ਮੈਂ ਸਿਰਫ ਕਹਿੰਦਾ ਜੋ ਕਹਾਣੀ ਕਹਿੰਦੀ ਹੈ, ਬੱਕਰੇ ਨੇ ਬੋਲ ਕੇ ਕਿਹਾ ਸਦਨਾ ਆਹ ਨਵੀਂ ਭਾਜੀ ਪਾਉਣ ਲੱਗਾ, ਆਪਾਂ ਕਈ ਜਨਮਾਂ ਦੇ ਤੁਰੇ ਹਾਂ, ਕਦੀ ਤੂੰ ਮੈਨੂੰ ਵੱਢਦਾ ਰਿਹਾ, ਕਦੀ ਮੈਂ ਤੈਨੂੰ ਵੱਢਦਾ ਰਿਹਾ। ਕਹਿੰਦੇ ਉਸ ਵਕਤ ਉਹਨਾਂ ਨੂੰ ਗਿਆਨ ਹੋਇਆ ਮੈਂ ਕੰਮ ਕੀ ਕਰ ਰਿਹਾ, ਇਹ ਸਾਖੀਕਾਰ ਕਹਿੰਦੇ। ਤੀਸਰੀ ਬੇਨਤੀ, ਜਿਹੜਾ ਆਹ ਸ਼ਬਦ ਦਾ ਪਿਛੋਕੜ ਕੀ ਹੈ, ਕਿਉਂਕਿ ਸ਼ਬਦ ਸ਼ੁਰੂ ਹੁੰਦਾ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ, ਭੇਖਧਾਰੀ ਕਾਮ ਆਰਥੀ ਸਵਾਰਥੀ ਵਾਕੀ ਪੈ ਸਵਾਰੀ। ਹੋਇਆ ਕੀ ਜੀ, ਭਗਤ ਧਦਨ ਥਦਨਾ ਜੀ ਦੇ ਅੰਦਰ ਲੱਗਣ ਲੱਗ ਗਏ। ਹੁਣ ਕੁਛ ਵਿਦਵਾਨ ਕਹਿੰਦੇ ਨੇ ਮੁਸਲਮਾਨ ਨੇ, ਇਹ ਹਿੰਦੂ ਸਾਧਾਂ ਦੀ ਸੰਗਤ ਕਰਕੇ ਹਿੰਦੂ ਬਣ ਗਏ, ਅਸਲੀਅਤ ਇਹ ਹੈ। ਅਸਲ 'ਚ ਭਗਤ ਸਦਨਾ ਜੀ ਉਹਨਾਂ ਨੂੰ ਚੇਟਕ ਲੱਗ ਗਈ ਭਗਤੀ ਵਾਲੇ ਪਾਸੇ। ਹੁਣ ਮੈਂ ਦੋ ਘਟਨਾਵਾਂ ਆਪਣਾ ਸਾਂਝੀਆਂ ਹੋਰ ਕਰ ਜਾਣੀਆਂ ਨੇ, ਕਿਉਂਕਿ ਜੋ ਜਿੰਨਾ ਕੁ ਸਾਨੂੰ ਉਹਨਾਂ ਬਾਰੇ ਮਿਲਦਾ ਹੈ, ਪਰ ਆਉਣਾ ਆਪਾਂ ਸ਼ਬਦ ਵਾਲੇ ਪਾਸੇ ਹੈ ਕਿ ਤੱਤ ਵਸਤੂ ਕੀ ਹੈ। ਕਹਿੰਦੇ ਨੇ ਇਹ ਜਾ ਰਹੇ ਸਨ, ਭੁੱਖ ਲੱਗੀ, ਬੈਰਾਗ ਪੈਦਾ ਮਨ 'ਚ ਹੋ ਗਿਆ। ਕਹਿੰਦੇ ਇੱਕ ਔਰਤ ਦੇ ਘਰ ਅੱਗੇ ਜਾ ਖਲੋਤੇ, ਮਨ 'ਚ ਆਇਆ ਚਲੋ ਖਾਣ ਵਾਸਤੇ ਕੁਝ ਭੋਜਨ ਮਿਲ ਜਾਏਗਾ। ਇਹਨਾਂ ਨੇ ਦਰਵਾਜ਼ੇ 'ਤੇ ਸੱਦ ਦਿੱਤੀ, ਉਹ ਔਰਤ ਬਾਹਰ ਨਿਕਲੀ। ਉਹ ਜੋਬਨ ਵਿੱਚ ਸੀ, ਰੂਪਵਤੀ ਸੀ। ਉਹਨੇ ਸਦਨਾ ਜੀ ਦੇ ਪਵਿੱਤਰ, ਇਉਂ ਕਹਿ ਲਾ, ਉਹਨਾਂ ਨੂੰ ਦੇਖ ਕੇ ਉਹ ਪ੍ਰਭਾਵਿਤ ਹੋ ਗਈ, ਅੰਦਰ ਬੁਲਾ ਲਿਆ, ਆਪਣੇ ਹੱਥੀਂ ਭੋਜਨ ਤਿਆਰ ਕੀਤਾ। ਭੋਜਨ ਤਿਆਰ ਕਰਕੇ ਛਕਾਉਣ ਲੱਗੀ, ਉਸ ਤੋਂ ਬਾਅਦ ਉਹਦੇ ਅੰਦਰ ਮੰਦ ਵਾਸ਼ਨਾ ਪੈਦਾ ਹੋ ਗਈ। ਪਲੀਜ਼ ਇਹਨੂੰ ਥੋੜ੍ਹਾ ਠਾਮੇ ਨਾਲ ਸੁਣਿਓ। ਉਸ ਔਰਤ 'ਚ ਮੰਦ ਵਾਸ਼ਨਾ ਪੈਦਾ ਹੋਈ, ਉਹਨੇ ਆਪਣੀ ਵਾਸ਼ਨਾ ਨੂੰ ਭਗਤ ਸਦਨਾ ਜੀ ਦੇ ਨਾਲ ਸਾਂਝਾ ਕੀਤਾ, ਪਰ ਭਗਤ ਜੀ ਉੱਤੇ ਉਸ ਦੇ ਕਿਸੇ ਵੀ ਹਾਵ ਭਾਵ ਅਤੇ ਚਰਿੱਤਰ ਦਾ ਅਸਰ ਕੋਈ ਨਹੀਂ ਹੋਇਆ, ਸਦਨਾ ਜੀ 'ਤੇ ਕੋਈ ਅਸਰ ਨਹੀਂ ਹੋਇਆ। ਉਹ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਕੋਈ ਬੰਦਾ ਕਮਲ ਦੇ ਫੁੱਲ ਉੱਤੇ ਛਿੱਟੇ ਪਾਣੀ ਸੱਟੇ, ਯਾਦ ਰੱਖੋ ਕਮਲ ਦੇ ਫੁੱਲ ਉੱਤੇ ਪਾਣੀ ਦੀ ਬੂੰਦ ਵੀ ਉਹਨੂੰ ਪ੍ਰਭਾਵਿਤ ਨਹੀਂ ਕਰਦੀ, ਉਹ ਲੱਗੇਗੀ ਜ਼ਰੂਰ ਪਰ ਥੱਲੇ ਡਿੱਗ ਜਾਏਗੀ, ਉਹ ਕਦੀ ਮੈਲਾ ਨਹੀਂ ਹੁੰਦਾ। ਉਹਨਾਂ ਨੇ ਗੱਲ ਕੀ, ਕਹਿਣ ਲੱਗੇ ਤੂੰ ਆਪਣੀ ਵਾਸ਼ਨਾ 'ਤੇ ਕਾਬੂ ਪਾ, ਤੂੰ ਸੁਹਾਗਣ ਕਹਿ, ਤੇਰਾ ਪਤੀ ਤੇਰੇ ਕੋਲ ਹੈ, ਤੂੰ ਮੰਦ ਵਾਸ਼ਨਾ ਵੱਲ ਨਾ ਤੁਰ, ਮੈਂ ਤਾਂ ਤੇਰੇ ਘਰ ਅੱਗੇ ਰੋਟੀ ਲਿਆਇਆ। ਕਹਿੰਦੇ ਉਹਦਾ ਪਤੀ ਜਿਹੜਾ ਸੀ ਉਹ ਬਿਮਾਰ ਸੀ, ਉਸ ਔਰਤ ਦੇ ਵਾਸ਼ਨਾ ਇੰਨੀ ਕੁ ਸਵਾਰ ਸੀ ਜੀ, ਉਹਨੇ ਆਪਣੇ ਪਤੀ ਦਾ ਸਿਰ ਵੱਢ ਦਿੱਤਾ। ਸਿਰ ਵੱਢ ਕੇ ਕਹਿੰਦੀ ਹੈ, ਅਤੇ ਯਾਦ ਰੱਖੋ ਇਹ ਚਰਿੱਤਰ ਹੋ ਸਕਦੇ ਆ, ਇਹ ਪੰਜਾਬ 'ਚ ਹੋਏ ਨੇ ਪਿਛਲੇ ਦਿਨਾਂ 'ਚ। ਪਤੀ ਨੂੰ ਮਾਰ ਕੇ ਸਿਰ ਵੱਢ ਕੇ ਉਹਨੇ ਸਾਹਮਣੇ ਰੱਖ ਦਿੱਤਾ, ਕਹਿੰਦੀ ਆਹ ਲਓ ਪਕੜੋ, ਹੁਣ ਆਪਾਂ ਇਕੱਠੇ ਰਹਾਂਗੇ, ਤੁਸੀਂ ਮੇਰੇ ਨਾਲ ਵਿਆਹ ਕਰੋ। ਉਹਨੇ ਫਿਰ ਅਗਲੀ ਗੱਲ ਕਹੀ, ਪਾਪਣ ਤੂੰ ਇੱਕ ਤਾਂ ਮੰਦ ਵਾਸ਼ਨਾ 'ਚ ਪ੍ਰਵਿਰਤ ਕਹਿ, ਦੂਜਾ ਆਪਣੇ ਸਿਰ ਦੇ ਸਾਈਂ ਦਾ ਕਤਲ ਕੀਤਾ ਤੂੰ। ਜਦੋਂ ਦੇਖਿਆ ਕਿ ਸਦਨਾ ਜੀ ਨਹੀਂ ਮੰਨਦੇ, ਫਿਰ ਉਹਨੇ ਚਰਿੱਤਰ ਖੇਡ ਕੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਮੈਂ ਰੋਟੀ ਖਵਾਈ, ਇਹਨੇ ਮੇਰਾ ਘਰ ਵਾਲਾ ਕਤਲ ਕੀਤਾ, ਇਹ ਮੇਰੇ 'ਤੇ ਮੰਦੀ ਨਜ਼ਰ ਰੱਖਦਾ। ਸਾਖੀ ਇਹ ਕਹਿੰਦੀ, ਅਤੇ ਮੈਂ ਫਿਰ ਤੁਹਾਨੂੰ ਬੇਨਤੀ ਕੀਤੀ ਇਹਨੂੰ ਸੱਟ ਨਾ ਪਾਓ, ਵਾਸ਼ਨਾ ਇਹੋ ਜਿਹੀ ਹਨੇਰੀ ਹੈ, ਬੰਦੇ 'ਤੇ ਇਹੋ ਜਿਹਾ ਮਾੜੇ ਕਰਮ ਕਰਾ ਦਿੰਦੀ, ਪੂਰੀ ਮਾਨਵਤਾ ਇੱਕੋ ਦਮ ਕੁਰਲਾ ਉੱਠਦੀ ਹੈ। ਉਹਨੇ ਕਿਹਾ ਜੀ ਮੇਰਾ ਘਰ ਵਾਲਾ ਕਤਲ ਕੀਤਾ। ਉਸ ਵਕਤ ਦੋ ਗੱਲਾਂ ਨੇ ਜੀ, ਮੈਂ ਤਾਂ ਬੇਨਤੀ ਕੀਤੀ ਕਿਉਂਕਿ ਜਿਹੜੇ ਸੰਪਰਦਾਇ ਗੁਰਮੁਖ ਨੇ ਉਹ ਸੁਣਾਉਂਦੇ ਨੇ, ਕਿਤੇ ਇਹਨੇ ਕੋਈ ਸੋਚੇ ਭਾਈ ਸਾਹਿਬ ਸਿੱਧੀ ਗੱਲ ਕਰਤੀ, ਇਹਨਾਂ ਨੂੰ ਪਤਾ ਨਹੀਂ ਸਾਖੀ ਦਾ। ਉਸ ਵਕਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜੇ ਨੇ ਕਿਹਾ ਕਿ ਇਹਦੇ ਦੋਨੋਂ ਹੱਥ ਵੜ ਦਿੱਤੇ ਜਾਣ, ਹੱਥ ਵੜ ਦਿੱਤੇ ਜਾਣ। ਹੁਣ ਕੁਝ ਕਹਿੰਦੇ ਹੱਥ ਵੜ ਦਿੱਤੇ, ਰੱਬ ਦੇ ਸਿਦਕ ਨਾਲ ਪੂਰੇ ਹੋਏ, ਪਰ ਕਹਿੰਦੇ ਜਦੋਂ ਹੱਥ ਵੱਢਣ ਲੱਗੇ ਉਸ ਵਕਤ ਭਗਤ ਜੀ ਨੇ ਕਿਹਾ ਮੇਰੇ ਦਾਤਾ ਕਰਮ ਮੈਂ ਕੋਈ ਨਹੀਂ ਕੀਤੇ, ਅੱਜ ਮੇਰੇ ਨਾਲ ਆਹ ਕੁਝ ਹੋ ਗਿਆ, ਤੂੰ ਜੇ ਅੱਜ ਮੇਰੀ ਮਦਦ ਨਾ ਕੀਤੀ ਤੇ ਕਦੋਂ ਕਰੇਗਾ। ਕਹਾਣੀਕਾਰ ਸਾਖੀਕਾਰ ਇਹ ਦੱਸਦੇ ਆ। ਦੂਜੀ ਬੇਨਤੀ, ਇਹ ਵੀ ਕਿਹਾ ਜਾਂਦਾ ਸਰਹੰਦ ਭਗਤ ਜੀ ਦਾ ਦਿਓਰਾ ਹੈ, ਆਪਾਂ ਜਾਣਦੇ ਹਾਂ ਫਤਿਹਗੜ੍ਹ ਸਾਹਿਬ। ਕਿਹਾ ਜਾਂਦਾ ਇਹਨਾਂ ਨੂੰ ਚਿਣਿਆ ਗਿਆ ਸੀ, ਤੇ ਜਦੋਂ ਚਿਣ ਲੱਗੇ ਸਨ, ਜਿੱਥੇ ਚੁਣਦੇ ਪਏ ਸਨ ਉਹ ਫਟ ਗਈ, ਉਦੋਂ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ। ਦੋ ਕੁ ਗੱਲਾਂ ਕਣ ਸੁਣਾਈਆਂ ਜਾਂਦੀਆਂ ਨੇ, ਪਰ ਮੈਂ ਤੁਹਾਨੂੰ ਬੇਨਤੀ ਕਰਾਂ, ਆਖਰ ਕੁਝ ਨਾ ਕੁਝ ਤਾਂ ਘਟਨਾ ਵਾਪਰੀ ਹੈ ਨਾ।
ਜੇ ਸਾਰੇ ਇਤਿਹਾਸਕਾਰ ਠੀਕ ਹੈ ਕੋਈ ਕਹਾਣੀ ਨੂੰ ਆਪਣੇ ਢੰਗ ਨਾਲ ਕੋਈ ਮਸਾਲਾ ਲਾ ਸਕਦਾ, ਪਰ ਕੁਛ ਨਾ ਕੁਛ ਵਾਪਰਿਆ ਹੈ। ਜਿਸ ਵਾਪਰੇ ਹੋਏ ਚੋਂ ਭਗਤ ਫਿਰ ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਦੇ ਆ ਤੇ ਪਿਆਰਿਓ ਮੈਂ ਇਹਦੇ ਅਰਥ ਇਉਂ ਨਹੀਂ ਕਰਨ ਲੱਗਾ ਹੱਥ ਵੱਢਣ ਵਾਲੇ, ਕਿਉਂਕਿ ਹੱਥ ਦਾ ਵਿੱਚ ਜ਼ਿਕਰ ਹੀ ਕੋਈ ਨਹੀਂ। ਸ਼ਬਦ ਜ਼ਿਕਰ ਹੈ ਕਰਮ ਦਾ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਰਹਾਉ ਦੀਆਂ ਤੁਕਾਂ ਇਹ ਨੇ ਨਾ ਜੀ ਉੱਤੇ। ਹੁਣ ਸਤਿਗੁਰੂ ਜੀ ਬਾਣੀ ਚ ਕੀ ਕਹਿੰਦੇ ਆ, ਮੈਂ ਜਿਹੜੇ ਜਿਸ ਢੰਗ ਨਾਲ ਮੈਂ ਅਰਥ ਕਰਨੇ, ਜਿਹੜੀਆਂ ਮੈਂ ਸਾਖੀਆਂ ਸੁਣਾਈਆਂ ਨੇ, ਇਹਦੇ ਅਨਰਥ ਨਾ ਕੋਈ ਕੱਟ ਕੇ ਕਰਦਾ ਕਲਿੱਪ। ਮੇਰੀ ਇੱਕ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਮ ਫਿਲਾਸਫੀ ਨੂੰ ਮੰਨਦੀ, ਤੁਹਾਨੂੰ ਸਭ ਨੂੰ ਪਤਾ ਸੰਗਤ ਜੀ, ਭਾਵਾਂ ਕਈ ਸੱਜਣ ਸਾਡੇ ਅੱਜ ਕੱਲ੍ਹ ਕਰਮਾਂ ਬਾਰੇ ਗੱਲ ਘੱਟ ਹੀ ਕਰਦੇ ਆ, ਨਹੀਂ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ, ਪੂਰਵ ਜਨਮ ਨੂੰ ਪੂਰਵਲੇ ਕਰਮ ਨੂੰ ਉਹ ਖਿਆਲਾਂ ਨਾਲ ਜੁੜੀ ਜਾਂਦੇ ਆ। ਨਹੀਂ ਪਿਆਰਿਓ ਯਾਦ ਰੱਖਿਓ, ਕਰਮ ਫਲਾ ਕਰਮ ਮੰਨਿਆ ਗੁਰੂ ਗ੍ਰੰਥ ਸਾਹਿਬ ਨੇ, ਆਪ ਜੀ ਰੋਜ਼ ਪੜ੍ਹਦੇ ਹੋ, ਕਰਮੀ ਆਪੋ ਆਪਣੀ ਇਹ ਕਰਮ ਨਹੀਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੰਗਤ ਜੀ ਇੱਕ ਪਾਠ ਜੀ ਰੋਜ਼ ਕਰਨੇ ਆ, ਪੁੰਨੀ ਪਾਪੀ ਆਖਣ ਨਾ ਇਹ ਅਖਾਣ ਨਹੀਂ, ਪੁੰਨ ਵੀ ਹੈ ਤੇ ਪਾਪ ਵੀ ਹੈ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰਨਾ ਜੋ ਕਰ ਰਹੇ ਹਾਂ, ਕਰ ਕਰਨਾ ਲਿਖ ਲੈ, ਜਾਓ ਆਪੇ ਬੀਜ ਆਪੇ ਹੀ ਖਾਓ। ਇੱਕ ਹੋਰ ਬੇਨਤੀ ਸੁਣੋ, ਕਰਮ ਹੈ ਜੀ, ਸਵਾਲ ਉੱਠਦਾ ਕਰਮ ਕਿੰਨੇ ਤਰ੍ਹਾਂ ਦੇ। ਪੁਰਾਣੇ ਸ਼ਾਸਤਰਕਾਰ ਤਿੰਨ ਤਰ੍ਹਾਂ ਦੇ ਕਰਮ ਮੰਨਦੇ ਆ ਜੀ। ਸਾਡੇ ਅਕਸਰ ਜੀ ਬੋਲਦੇ ਆ ਜਿਹੜੇ ਗਿਆਨੀ ਪੁਰਸ਼ ਜਦੋਂ ਕਈ ਬੋਲਦੇ ਨਾ, ਕਹਿੰਦੇ ਨੇ ਇਸ ਬੰਦੇ ਦਾ ਪਰਾਲਬਧ ਕੰਮ ਕਰ ਗਏ। ਸੁਣਨੇ ਆ ਪਰਾਲਬਧ ਕੀ ਹੁੰਦਾ ਹੈ, ਤਿੰਨ ਕਰਮ ਨੇ ਜੀ। ਸਭ ਤੋਂ ਪਹਿਲਾ ਕਰਮ ਹੈ ਸੰਚਿਤ ਕਰਮ। ਸੰਚਿਤ ਕਰਮ ਜਿਹੜਾ ਹੈ ਵਾਹਿਗੁਰੂ ਕਿਰਿਆਮਾਨ ਕਰਮ। ਦੂਜਾ ਕਰਮ ਹੈ ਸੰਚਿਤ ਤੇ ਤੀਸਰਾ ਹੈ ਪਰਾਲਬਧ। ਇਹਦੇ ਸੌਖੇ ਜਿਹੇ ਅਰਥ ਮੈਂ ਅਕਸਰ ਕਰਨਾ ਹੁੰਦਾ। ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜਾ ਅਸੀਂ ਪ੍ਰੈਜੈਂਟ ਵਿੱਚ ਕਰਨੇ ਪਏ ਹਾਂ। ਇਹਨੂੰ ਸੁਣਿਓ ਜੀ ਬੇਨਤੀ, ਮੈਂ ਕਥਾ ਕਰ ਰਿਹਾ ਆਪ ਜੀ ਸੁਣਦੇ ਪਏ ਹੋ, ਇਹ ਹੁਣ ਕੀ ਹੈ, ਕਿਰਿਆਮਾਨ ਕਰਮ ਹੈ ਨਾ। ਜਾਂ ਭਾਈ ਸਾਹਿਬ ਕੀਰਤਨ ਕੀਤਾ ਉਦੋਂ ਕਿਰਿਆਮਾਨ ਸੀ, ਤੇ ਜਿਹੜਾ ਭਾਈ ਸਾਹਿਬ ਦਾ ਕੀਰਤਨ ਤੁਸੀਂ ਸ਼ਬਦ ਦਾ ਸੁਣਿਆ ਹੁਣ ਉਹ ਕਿਰਿਆਮਾਨ ਨਹੀਂ, ਉਹ ਸੰਚਿਤ ਹੋ ਗਿਆ। ਸੰਚ ਬੀਤ ਗਿਆ ਨਾ, ਸੰਚਿਤ ਦਰ ਤੇ ਇਕੱਠਾ ਹੋ ਗਿਆ ਕਿ ਕਿਰਿਆਮਾਨ ਕਰਮ ਹੀ ਸੰਚਿਤ ਬਣਦਾ ਹੈ। ਜਿਹੜਾ ਮੈਂ ਹੁਣ ਕਰ ਰਿਹਾ, ਜਿਹੜੇ ਮੈਂ ਹੁਣ ਤੋਂ ਦੋ ਲਫ਼ਜ਼ ਪਹਿਲਾਂ ਬੋਲੇ ਨੇ ਉਹ ਕਿਰਿਆਮਾਨ ਨਹੀਂ ਰਹੇ, ਉਹ ਸੰਚਿਤ ਹੋ ਗਏ ਆ, ਚਲੇ ਗਏ। ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ ਹੈ, ਤੇ ਸੰਚਿਤ ਕਰਮ ਹੀ ਰੱਬ ਮਿਹਰ ਕਰੇ ਬੰਦੇ ਦੀ ਪਰਾਲਬਧ ਬਣ ਜਾਂਦੇ ਆ। ਤੇ ਅਸੀਂ ਇੱਕ ਸ਼ਬਦ ਵਰਤਨੇ ਆ ਕਿ ਬੰਦਾ ਤੇ ਮਰ ਚੱਲਾ ਸੀ ਪਰ ਚੰਗਾ ਕਰਮ ਕੋਈ ਅੱਗੇ ਆ ਗਿਆ, ਇਹ ਕਿਉਂ ਕਹਿੰਦੇ ਆ, ਕਹਿੰਦੇ ਆ ਨਾ ਜੀ, ਇਹ ਬੰਦਾ ਤੇ ਇਹੋ ਜਿਹਾ ਸੀ ਪਰ ਇਹਦੇ ਕਰਮ ਕਿਤੇ ਚੰਗੇ ਕੀਤੇ ਬਚ ਗਿਆ। ਜਦੋਂ ਕੋਈ ਬੰਦਾ ਡਿੱਗਦਾ ਹੈ ਆਪਾਂ ਕਹਿੰਦੇ ਬੰਦਾ ਤਾਂ ਚੰਗਾ ਸੀ, ਪਤਾ ਨਹੀਂ ਕੋਈ ਮਾੜਾ ਕਰਮ ਅੱਗੇ ਆ ਗਿਆ। ਇਹ ਕੀ ਫਿਲੋਸਫੀ ਹੈ, ਮਾੜਾ ਕਰਮ ਅੱਗੇ ਆ ਗਿਆ, ਉਹਨੇ ਉਦੋਂ ਨਹੀਂ ਕਰਮ ਮਾੜਾ ਕੀਤਾ, ਇਹ ਕਿੱਥੋਂ ਅੱਗੇ ਆ ਗਿਆ ਮਾੜਾ ਕਰਮ। ਮੇਰੀ ਫਿਰ ਬੇਨਤੀ, ਪਹਿਲਾ ਕਰਮ ਹੈ ਕਿਰਿਆਮਾਨ ਕਰਮ, ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ, ਸੰਚਿਤ ਕਰਮ ਹੀ ਪਰਾਲਬਧ ਬਣਦਾ ਹੈ। ਇਹ ਹੈ ਇੱਕ ਪ੍ਰੈਜੈਂਟ ਵਿੱਚ ਹੀ ਘੁੰਮੀ ਜਾਂਦਾ ਜੀ। ਇਹਨੂੰ ਮੈਂ ਸੌਖੇ ਅਰਥਾਂ 'ਚ ਲੈਂਦਾ ਹੁੰਦਾ ਕਿ ਜਦੋਂ ਆਪ ਜੀ ਜੌਬ ਕਰ ਰਹੇ ਹੋ, ਕੰਮ ਕਰ ਰਹੇ ਹੋ, ਤੇ ਉਹ ਕਿਰਿਆਮਾਨ ਹੈ। ਜਿਹੜੀ ਦਿਹਾੜੀ ਪੈਸੇ ਬਣੇ ਉਹ ਚੈੱਕ ਮਿਲ ਗਿਆ, ਉਹ ਚੈੱਕ ਜਿਹੜਾ ਕਿਰਿਆਮਾਨ ਕਰਮ ਸੀ, ਬੈਂਕ ਵੀ ਜਮ੍ਹਾਂ ਕੀਤਾ, ਉਹ ਸੰਚਿਤ ਹੋ ਗਿਆ, ਇਕੱਠਾ ਹੋ ਗਿਆ ਨਾ ਜੀ। ਹੁਣ ਬੈਂਕ 'ਚੋਂ ਪਿਆ ਹੈ, ਕਿਸੇ ਨੂੰ ਕੀ ਪਤਾ ਜੀ। ਮੰਨ ਲਓ ਅੱਜ ਤੋਂ 10 ਸਾਲ ਪਹਿਲਾਂ ਤੁਸੀਂ ਮਿਹਨਤ ਕੀਤੀ, ਕਰਮ ਕੀਤੇ, ਯਾਦ ਰੱਖਿਓ ਉਹ ਪਏ ਹੋਏ ਪੈਸੇ ਅੱਜ ਲੋੜ ਪੈ ਗਈ, ਜਿਹੜੇ ਕਿਰਿਆਮਾਨ ਸੰਚਿਤ ਹੋਏ ਪੈਸੇ ਸਨ ਤੁਹਾਨੂੰ ਲੋੜ ਪਈ, ਉਸੇ ਵੇਲੇ ਚੈੱਕ ਕੱਟ ਕੇ ਲਿਆ ਪਕੜ, ਇਹਦਾ ਮਤਲਬ ਜਿਹੜੇ ਇਕੱਠੇ ਕੀਤੇ ਸਨ ਅੱਜ ਪਰਾਲਬਧ ਬਣ ਗਏ, ਪਹਿਲੇ ਸਨ ਜੀ ਪਏ ਹੋਏ। ਮੈਂ ਫਿਰ ਬੇਨਤੀ ਕਰਾਂਗਾ, ਇਵੇਂ ਨਾ ਆਪਾਂ ਕਹੀਏ ਜੀ ਕਰਮ ਨਹੀਂ ਹੁੰਦੇ। ਹਾਂ ਅੱਜ ਭਗਤ ਜੀ ਨੇ ਜਿਹੜੀ ਗੱਲ ਕੀਤੀ ਬੜਾ ਵੱਡਾ ਤਰਵਾਸ ਦੇਗੀ ਮੈਨੂੰ ਤੁਹਾਨੂੰ, ਜ਼ਿੰਦਗੀ 'ਚ ਕਰਮ ਮਾੜੇ ਹੋ ਗਏ। ਆਪਾਂ ਆਸਾ ਕੀ ਵਾਰ 'ਚ ਇੱਕ ਬਚਨ ਪੜ੍ਹਨੇ ਜਿਹੜੇ ਕਹਿੰਦੇ ਕਰਮ ਕੋਈ ਨਹੀਂ, ਇੱਕ ਪੌੜੀ ਹੈ ਮਹਾਰਾਜ ਦੀ ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਇਹਦਾ ਅਰਥ ਹੈ ਕਿ ਜੀਵ ਵਾਸ਼ਨਾਵਾਂ ਦੇ ਭੋਗ ਭੋਗਦਾ ਹੋਇਆ
ਭਸਮੜ ਦਾ ਅਰਥ ਹੈ ਸਰੀਰ ਤਾਂ ਹੋ ਗਿਆ ਸਵਾਹ, ਭੌਰ ਦਾ ਲਫ਼ਜ਼ ਹੀ ਅਰਥ ਹੈ ਅੰਦਰ ਵਾਲੀ ਆਤਮਾ। ਆਪੀ ਨੇ ਭੋਗ ਭੋਗ ਕੋ ਕੋਈ ਭਸਮੜ ਭੌਰ ਸਦਾਇਆ, ਸਦਾਇਆ ਦਾ ਅਰਥ ਜਾਣਾ ਅੰਦਰ ਵਾਲੀ ਆਤਮਾ ਜਾਣ ਲੱਗੀ। ਅੱਗੇ ਹੈ ਵੱਡਾ ਹੋਵਾ ਦੁਨੀਦਾਰ, ਠੀਕ ਹੈ ਸਾਡੇ ਗੁਰਮੁਖਾਂ ਵੱਡਾ ਹੋਵਾ ਦਾ ਅਰਥ ਕੀਤਾ ਕਿ ਜਿਹੜਾ ਦੁਨੀਆਂ ਦੇ ਤੌਰ ਤੇ ਵੱਡਾ, ਪਰ ਵੱਡਾ ਦਾ ਲਫ਼ਜ਼ੀ ਅਰਥ ਹੈ ਕਿ ਪੂਰਾ ਹੋ ਗਿਆ, ਮੌਤ ਹੋ ਗਈ। ਜਿਵੇਂ ਆਪਾਂ ਕਹਿੰਦੇ ਹਾਂ ਦੀਵੇ ਬਲਦੇ ਨੂੰ ਵੱਡਾ ਕਰ ਦਿਓ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇੱਥੇ ਇੱਕ ਸਵਾਲ ਉੱਠਦਾ, ਜਿਹੜਾ ਭਸਮੜੀ ਹੋ ਗਿਆ ਉਹਦੇ ਕਿਹੜੇ ਗਲ 'ਚ ਸੰਗਲ ਪਾਇਆ ਗਿਆ? ਇੱਕ ਤਾਂ ਕਹਿ ਰਹੇ ਨੇ ਭਸਮੜ ਭੌਰ ਚਦਾਇਆ, ਸੂਝਵਾਨ ਕਹਿੰਦੇ ਨੇ ਜਿਹੜਾ ਸੂਖਸ਼ਮ ਸਰੀਰ ਮੰਨਿਆ ਜਾਂਦਾ, ਤਿੰਨ ਸਰੀਰ ਮੰਨਦੇ ਆ, ਸਤੂਲ ਹੈ, ਸੂਖਸ਼ਮ ਹੈ, ਤੀਜਾ ਕਾਰਨ ਹੈ। ਉਹ ਕਹਿੰਦੇ ਉਹਦੇ ਸੂਖਸ਼ਮ ਸਰੀਰ ਵਿੱਚ ਜਿਵੇਂ ਇਸ ਤਨ ਨੂੰ ਗਲਾਵਾਂ ਪਾਇਆ ਜਾਂਦਾ, ਉਹਦੇ ਕੀਤੇ ਹੋਏ ਕਰਮ ਹੀ ਬੰਦੇ ਦੇ ਸੰਗਲ ਬਣ ਕੇ ਤੁਰ ਪਏ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਆਉਂਦੀ ਹੈ ਕਿ ਜਿੰਨੇ ਬੰਦਾ ਔਗਣ ਕਰਦਾ ਉਹਨੇ ਜੰਜੀਰਾਂ ਬਣ ਜਾਂਦੀਆਂ ਨੇ, ਅਤੇ ਜਿੰਨੇ ਬੰਦਾ ਗੁਣ ਕਰਦਾ ਉਹ ਜੰਜੀਰਾਂ ਨੂੰ ਟੁੱਕਣ ਤੋੜਨ ਵਾਲਾ ਛੈਣਾ ਹਥੌੜੀ ਬਣ ਜਾਂਦਾ ਹੈ। ਇਹ ਕਹਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਗਲ ਸੰਗਲ ਘੱਤ ਚਲਾਇਆ। ਔਗਣ ਹੀ ਜੰਗਲ ਹੈ। ਮਹਾਰਾਜ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਗੁਣ ਕੱਟਦਾ ਹੈ ਔਗਣ ਬੰਧਨ ਹੈ, ਗਲ ਸੰਗਲ ਘੱਤ ਚਲਾਇਆ। ਹੁਣ ਅਗਲੀ ਬੇਨਤੀ ਸੁਣੋ, ਸਤਿਗੁਰੂ ਕਹਿ ਰਿਹਾ ਇਹ ਆਪਾਂ ਇਹ ਨਾ ਕੁਝ ਗਿਆਨੀ ਜੀ ਨੇ ਇਸ ਤਰ੍ਹਾਂ ਕੀਤਾ ਨਹੀਂ, ਗੁਰੂ ਸਾਹਿਬ ਦਾ ਇੱਕ ਇੱਕ ਬੋਲ ਸਤ ਹੈ। ਵੱਡਾ ਹੋਵਾ ਦੁਨੀਦਾਰ, ਜਦੋਂ ਮੌਤ ਹੋਈ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ। ਇੱਥੇ ਜੋ ਬੰਦੇ ਨੇ ਕਰਮ ਕਰਤੂਤ ਕੀਤੀ ਉਹਨੂੰ ਵਾਚਿਆ ਗਿਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬੇਇਨਸਾਫੀ ਨਹੀਂ, ਬੈ ਲੇਖਾਂ ਕਰ ਸਮਝਾਇਆ, ਉਹਨੂੰ ਸਮਝਾ ਦਿੱਤਾ ਵੀ ਤੂੰ ਆਹ ਕੁਝ ਕੀਤਾ ਹੈ, ਤੂੰ ਸਰੀਰ ਧਾਰਨ ਕਰਕੇ ਕਰਮ ਕੀਤੇ ਹੈ, ਬੈ ਲੇਖਾਂ ਕਰ ਸਮਝਾਇਆ। ਹੁਣ ਅਗਲੀ ਤੁਕਾਂ ਨੇ ਥਾਂ ਨਾ ਹੋਵੀ ਪਾਉਂਦੀ, ਹੁਣ ਮਾਰ ਪੈਂਦਿਆਂ ਨੂੰ ਥਾਂ ਕੋਈ ਨਹੀਂ ਲੱਭਦੀ, ਥਾਂ ਨਾ ਹੋਵੀ ਪਾਉਂਦੀ, ਹੁਣ ਸੁਣਿਆ ਕਿਆ ਰਵਾਇਆ। ਤੇ ਗੁਰੂ ਜੀ ਕਹਿੰਦੇ ਮਨ ਅੰਧਾ ਜਨਮ ਗਵਾਇਆ, ਸਿਰਫ ਉਹੀ ਸ਼ਬਦ ਲੱਗਾ ਰਹਿੰਦੇ ਹੋ ਜਿਹੜਾ ਭਗਤ ਸਦਨਾ ਜੀ ਦਾ ਪਲੀਜ਼, ਕਿਉਂਕਿ ਪ੍ਰਮਾਣ ਅਸੀਂ ਕਿਤੋਂ ਕਿਤੋਂ ਦਿੰਦੇ ਹਾਂ, ਅੱਧੀ ਤੁੱਕ ਵੀ ਦੇ ਸਕਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕਰਮ ਦਾ ਜ਼ਿਕਰ ਕੀਤਾ। ਥੋੜ੍ਹੇ ਜਿਹੇ ਇੱਕ ਦੋ ਬੇਨਤੀ ਹੋਰ ਸੁਣਿਓ, ਇਸਲਾਮ ਵਿੱਚ ਅਮਲਾਂ ਦਾ ਜ਼ਿਕਰ ਬੜਾ ਹੈ। ਅਸੀਂ ਬਾਬਾ ਫਰੀਦ ਸਾਹਿਬ ਨੂੰ ਜਦੋਂ ਉੱਥੇ ਵਿਚਾਰਾਂਗੇ ਨਾ ਜੀ, ਅਸੀਂ ਬੜੇ ਸ਼ਬਦ ਪੜ੍ਹਾਂਗੇ ਹੁੰਦੇ। ਇੱਕ ਆਉਂਦਾ ਹੈ

ਮੈਂ ਭਾਈ ਸਾਹਿਬ ਨਾਲ ਕੱਲ ਗੱਲ ਕਰ ਰਿਹਾ ਸੀ, ਕਰਮ ਵੱਡਾ ਕਿ ਕਿਰਪਾ ਵੱਡੀ ਹੈ? ਹਾਂਜੀ, ਕਿਰਪਾ ਕਰਮ ਬਹੁਤ ਕੁਝ ਕਰਦਾ, ਪਰ ਯਾਦ ਰੱਖਿਓ ਜਦੋਂ ਕਿਰਪਾ ਵਰਤਦੀ ਹੈ ਉਦੋਂ ਕਿਰਪਾ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਵੀ ਸਾੜ ਕੇ ਰਾਖ ਕਰ ਦਿੰਦੀ ਹੈ। ਨਾਮ ਵੱਡਾ ਹੈ ਕਿ ਕਰਮ ਵੱਡਾ ਹੈ? ਚਲੋ, ਨਾਮ ਜਪਣਾ ਵੀ ਤੇ ਕਰਮ ਹੈ। ਗੁਰੂ ਸਾਹਿਬ ਦਾ ਇੱਕ ਵਚਨ ਹੈ, ਘੋਰ ਦੁਖਿੰਗ ਅਨਕ ਹਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ। ਕਿੰਨੇ ਵਚਨ ਕਿਹਾ, ਘੋਰ ਦੁਖਿੰਗ, ਘੋਰਾਂ ਦੁੱਖਾਂ 'ਚ ਕਰਿਆ ਹੋਇਆ ਹੈ, ਜਨਮਾਂ ਦਾ ਦਰਿਦਰੀ ਹੈ। ਕਈ ਬੰਦੇ ਨੇ ਕਤਲ ਕੀਤੇ ਆ, ਟ੍ਰਬਲ ਮੇਕਰ ਜਿੱਥੇ ਜਾਂਦਾ ਹੈ ਉੱਥੇ ਪਵਾੜੇ ਪਾ ਦਿੰਦਾ। ਜੇ ਏਡਾ ਪਾਪੀ ਬੰਦਾ ਰੱਬ ਦੇ ਨਾਮ ਵਾਲੇ ਪਾਸੇ ਜੁੜ ਪਏ, ਗੁਰੂ ਅਰਜਨ ਦੇਵ ਕਹਿੰਦੇ ਇਸ ਤਰ੍ਹਾਂ ਕਰਮ ਸੜ ਕੇ ਰਾਖ ਹੋ ਜਾਣਗੇ ਜਿਵੇਂ ਅੱਗ ਦੀ ਤੀਲੀ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਫਿਰ ਅਰਸ਼ਨ, ਪਰ ਇੱਥੇ ਇੱਕ ਗੱਲ ਨੋਟ ਰੱਖਿਓ, ਅੱਗੇ ਮੈਂ ਕਰਾਂਗਾ। ਇਹਦਾ ਮਤਲਬ ਇਹ ਨਹੀਂ ਕਿ ਇਸ ਨਾਂ ਦੇ ਥੱਲੇ ਬੰਦਾ ਰੋਜ਼ ਮਾੜੇ ਕਰਮ ਕਰੀ ਜਾਏ, ਬਖਸ਼ਿੰਦ ਤਾਂ ਹੈ ਉਹ। ਹਜ਼ੂਰ ਨੇ ਫਰਮਾਇਆ, ਘੋਰ ਦੁਖਿੰਗ ਅਨਕ ਹਤਿੰਗ ਜਨਮ ਦਰਿਦਰੰਗ ਮਾਂ ਬਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮ ਕਰੋਤ ਸਹਿਸਕ੍ਰਿਤੀ। ਜਿਵੇਂ ਅੱਗ ਲੱਕੜ ਨੂੰ ਸਾੜ ਕੇ ਰਾਖ ਕਰ ਦਿੰਦੀ ਗੁਰਮੁਖੋ, ਸੱਚ ਏਵੇ ਪਰਮਾਤਮਾ ਦਾ ਨਾਮ ਉਹਦੀ ਕਿਰਪਾ ਕਰਮਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਇਸ ਤੋਂ ਅਗਲੀ ਬੇਨਤੀ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਸਾਡੇ 'ਤੇ, ਜਿਹੜਾ ਕਿਰਪਾ ਵਰਤਦੀ ਹੈ। ਆਪਾਂ ਬਾਰਾਂਵਾਂ ਪੜ੍ਹਦੇ ਹਾਂ ਜੀ, ਬਾਰਾਂਵਾਂ ਮਾਝ ਰਾਗ ਵਾਲਾ, ਵਿਛੋੜੇ ਤੋਂ ਸ਼ੁਰੂ ਹੁੰਦਾ ਅਤੇ ਮਿਲਾਪ 'ਤੇ ਖਤਮ ਹੁੰਦਾ, ਕਿਉਂਕਿ ਬਾਰਾਂਵਾਂ ਇਹ ਕਵਿਤਾ ਦੀ ਇੱਕ ਵਣਗੀ ਹੈ ਜੀ, ਜਿਵੇਂ ਦੋਹਰਾ ਹੈ ਜਾਂ ਸੀ ਹਰਫੀ ਪੜ੍ਹਦੇ ਸਨ। ਹੁਣ ਬਾਰਾਂਵਾਂ ਦਾ ਜਿਹੜਾ ਪਹਿਲਾ ਪਦਾ ਹੈ ਉਹ ਆਈ ਬੇਨਤੀ ਆ, ਕਿਰਤ ਕਰਮ ਕੇ ਵਿਛੜੇ। ਅਸੀਂ ਕਰਮਾਂ ਕਰਕੇ ਵਿਛੜ ਗਏ ਹਾਂ, ਕਰਮਾਂ ਨਾਲ ਮਿਲ ਨਹੀਂ ਸਕਣਾ, ਕਿਰਪਾ ਕਰੋ, ਕਿਉਂਕਿ ਕਿਰਪਾ ਹੀ ਕਰਮਾਂ ਦੀ ਦੂਰੀ ਮਿਟਾ ਕੇ ਤੇਰੇ ਨਾਲ ਮਿਲਾ ਸਕਦੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਤੁਸੀਂ ਕਿਰਪਾ ਕਰਕੇ ਮਿਲਾ ਦਿਓ। ਮੇਰੀ ਅਰਜ਼ ਹੈ ਕਿ ਗੁਰ ਭਗਤ ਜੀ ਇੱਥੇ ਜਿਹੜੀ ਬੇਨਤੀ ਕਰ ਰਹੇ ਨੂੰ ਸੁਣਿਓ, ਉਹ ਕਹਿੰਦੇ ਮੈਂ ਕਾਮੀ ਵੀ ਹਾਂ। ਇਹ ਵੈਸੇ ਉਹ ਤਾਂ ਨਹੀਂ ਜੀ, ਉਹ ਤਾਂ ਏਡੀ ਬਖਸ਼ਿਸ਼ ਸਤਿਗੁਰਾਂ ਨੇ ਬਾਣੀ ਸਨਮਾਨ ਦਿੱਤਾ, ਪਰ ਸਾਨੂੰ ਸਮਝਾਉਣ ਵਾਸਤੇ ਉਹ ਕਹਿੰਦੇ ਤਵ ਗੁਣ ਕਹਾ ਜਗਤ ਗੁਰਾ। ਤਵ ਦਾ ਅਰਥ ਤੇਰੇ, ਗੁਣ ਦਾ ਅਰਥ ਕਰੀਏ ਪਰਉਪਕਾਰ, ਵਡਿਆਈ ਕਹਿ ਲਓ। ਤੇਰੀ ਵਡਿਆਈ ਫਿਰ ਕੀ, ਕਹਾਂ ਨਹੀਂ ਪਾਠ ਕਹਾ ਹੈ, ਕੀ ਹੋਇਆ ਕਿੱਥੇ ਹੈ। ਤਵ ਗੁਣ ਕਹਾ ਜਗਤ ਗੁਰਾ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਵਡਿਆਈ ਫਿਰ ਕੀ ਹੋਈ। ਸਵਾਦ ਆ ਗਿਆ ਭਗਤੀ ਕਰਨ ਵਾਲੇ ਦਾ। ਜਦੋਂ ਲੋਕ ਬਹੁਤ ਤੰਗ ਕਰਦੇ ਨੇ, ਤੂੰ ਪਾਪੀ ਤੂੰ ਪਾਪੀ ਤੂੰ ਪਾਪੀ, ਉਦੋਂ ਸਮਾਜ ਦੀਆਂ ਗੱਲਾਂ ਸੁਣ ਕੇ, ਫਿਰ ਸੱਚੀ ਦੱਸਾਂ ਜਿਹਨੇ ਪਾਪ ਕੀਤੇ ਹੁੰਦੇ ਨੇ, ਫਿਰ ਰੱਬ ਦੇ ਚਰਨ ਪਕੜ ਕੇ ਆਪਣੀ ਫਰਿਆਦ ਕਰਦਾ। ਤਵ ਗੁਣ ਕਹਾ ਜਗਤ ਗੁਰਾ, ਜਾਓ ਕਰਮ ਨਾ ਨਸ ਹੈ, ਤੇਰੇ ਵਡਿਆਈ ਫਿਰ ਕਾਹਦੀ। ਜੇ ਮੇਰੇ ਕਰਮਾਂ ਨੇ ਮੈਨੂੰ ਤੰਗ ਕਰੀ ਜਾਣਾ, ਫਿਰ ਮੈਨੂੰ ਦੱਸ ਤੇਰੀ ਸ਼ਰਨ ਕੀ ਹੈ, ਤੁਹਾਡੀ ਵਡਿਆਈ ਕੀ ਹੈ। ਮੈਂ ਰਹਾਉ ਦੀ ਤੁਕਲੀ ਰਹਾਉ ਦੀ ਤੁਕਾਂ ਨਾ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕੱਤ ਜਾਈਏ। ਸਿੰਘ ਦਾ ਅਰਥ ਸ਼ੇਰ, ਸ਼ਰਨ ਦਾ ਆਪਾਂ ਸਮਝਦੇ ਹਾਂ, ਕੱਤ ਕਾਫ ਕੀ ਫਾਇਦਾ, ਕਿਉਂ ਜਾਈਏ ਸ਼ੇਰ ਦੀ ਸ਼ਰਨ। ਸਿੰਘ ਸ਼ਰਨ ਕੱਤ ਜਾਈਏ, ਜਾਓ ਅੱਗੇ ਜੰਬੁਕ। ਜੰਬੁਕ ਦਾ ਲਫ਼ਜ਼ੀ ਅਰਥ ਹੁੰਦਾ ਜੀ ਗਿੱਦੜ। ਵਾਹ ਵਾਹ, ਕਹਿੰਦੇ ਸ਼ੇਰ ਤਾਕਤ ਵਾਲਾ ਹੈ, ਸ਼ੇਰ ਬਲਸ਼ਾਲੀ ਹੈ। ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਨੇ ਡਰਾਈ ਜਾਣਾ, ਫਿਰ ਸ਼ੇਰਾ ਤੇਰਾ ਫਾਇਦਾ ਕਾਹਦਾ ਹੋਇਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਭਗਤ ਨਾ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਕਰਦਾ। ਅਸੀਂ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਉਹਨਾਂ ਦਾ ਦੋਵਰੀ ਸ਼ਬਦ ਹੁੰਦਾ ਜੀ। ਵੈਸੇ ਇੱਕ ਤਾਂ ਹੁੰਦਾ ਇਹ ਪੰਡਿਆ ਮੋਕੋ, ਹਾਂ ਸਿੰਘ ਸ਼ਰਨ ਕੱਤ ਜਾਈਏ, ਮੰਦਰ 'ਚ ਗਏ। ਅਤੇ ਤੁਸੀਂ ਮੇਰਾ ਖਿਆਲ ਤੁਸੀਂ ਗਏ ਹੋਗੇ ਮਹਾਰਾਸ਼ਟਰ ਮੰਦਰ ਵੇਖਿਆ ਹੋਣਾ, ਅਤੇ ਯਾਦ ਰੱਖਿਓ ਅੱਜ ਵੀ ਮੰਦਰ ਜਿਹੜਾ ਉਹਦੇ ਵਿੱਚ ਨਾਮਦੇਵ ਜੀ ਉਸੇ ਤਰ੍ਹਾਂ ਬੈਠੇ ਆ ਜਿਵੇਂ ਪੁਜਾਰੀਆਂ ਨੇ ਪਹਿਲਾਂ ਬਿਠਾਇਆ ਸੀ। ਮੈਂ ਐਤਕੀ ਅਗਸਤ ਵਿੱਚ ਗਿਆ ਜੀ ਦਰਸ਼ਨ ਕਰਨ, ਹਜ਼ੂਰ ਸਾਹਿਬ ਜਾਣਾ ਸੀ ਕਥਾ ਕਰਨ, ਮੇਰੇ ਮਨ 'ਚ ਆਇਆ ਮੈਂ ਗਿਆ, ਭਗਤ ਜੀ ਜਿੱਥੇ ਬੈਠੇ ਨਾ ਉਸੇ

0: ਬਦਬੋ ਜੀ ਆਉਂਦੀ ਪਈ ਸੀ, ਥੋੜ੍ਹੀ ਜਿਹੀ ਇੱਕ ਮੂਰਤੀ ਜੀ ਰੱਖੀ। ਮੇਰੇ ਮਨ 'ਚ ਇੱਕੋ ਗੱਲ ਆਈ ਕਿ ਅਸਲੀਅਤ ਇਹ ਹੈ, ਅੱਜ ਵੀ ਪੁਜਾਰੀ ਉਹਨੂੰ ਸ਼ੂਦਰ ਬਣਾ ਕੇ ਬੈਠਾ ਹੋਇਆ ਹੈ। ਕਿਉਂਕਿ ਮੈਂ ਤਰਕ ਨਹੀਂ ਕਰ ਰਿਹਾ, 12 ਸ਼ਿਵਲਿੰਗਮ ਨੇ ਪੂਰੇ ਇੰਡੀਆ 'ਚ, 11 ਜਿਹੜੇ ਮੰਦਰ ਨੇ ਸ਼ਿਵਲਿੰਗਮ ਵਾਲੇ, ਉਹਨਾਂ ਦਾ ਮੂੰਹ ਛੱਡਦੇ ਵਾਲੇ ਪਾਸੇ ਹੈ, ਇਸ ਮੰਦਰ ਦਾ ਮੂੰਹ ਲੈਂਦੇ ਵਾਲੇ ਪਾਸੇ ਹੈ। ਆਪ ਜੀ ਨੇ ਦਰਸ਼ਨ ਕੀਤੇ ਹੁਣ ਲੈਂਦੇ ਵਾਲੇ ਪਾਸੇ ਹੈ। ਉੱਥੇ ਬਣਾਉਣ ਲੱਗੇ ਸਨ ਜੀ, ਅਸਥਾਨ ਬਣਾਉਣ ਲੱਗੇ ਸਨ ਵੀ ਭਗਤ ਜੀ ਦੇ ਚਰਨ ਪਏ। ਉਹਨਾਂ ਨੇ ਕਿਹਾ ਨਹੀਂ ਨਹੀਂ, ਕਿਉਂਕਿ ਸੰਗਤ ਦਾ ਫਿਰ ਭਗਤ ਨਾਮਦੇਵ ਨੂੰ ਮੱਥਾ ਟੇਕ ਜੇ, ਸਾਨੂੰ ਕਿਹਨੇ ਪੁੱਛਣਾ ਹੈ। ਉੱਥੇ ਰੋਕ ਦਿੱਤਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਹੁਣ ਇਹ ਸ਼ਬਦ ਕਹਿਣਾ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਡੀ ਜਾਤ ਮੇਰੀ ਜਾਦਮ ਰਾਇਆ, ਛੀਤੇ ਛੀਪੇ ਕੇ ਜਨਮ ਕਾਹੇ ਕੋਈ ਅੰਦਰ ਦੀ ਵੇਦਨਾ ਨਹੀਂ। ਇਸੇ ਤਰ੍ਹਾਂ ਸ਼ਬਦ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਵਾਹਿਗੁਰੂ ਇਕੱਲੀ ਕਵਿਤਾ ਨਹੀਂ, ਭਗਤ ਜੀ ਨੂੰ ਧੱਕੇ ਪੈ ਰਹੇ ਆ, ਅਪਮਾਨ ਜਗੀ ਸ਼ਬਦਾਵਲੀ ਵਰਤਦੇ ਪਏ ਆ, ਉਸ ਸੀਨੇ ਵਿੱਚੋਂ ਆਵਾਜ਼ ਨਿਕਲੀ, ਪਰਮਾਤਮਾ ਤੂੰ ਤਾਂ ਭਗਤ ਵਚਲ ਹੈ ਮੇਰੇ ਵਾਹਿਗੁਰੂ, ਤੂੰ ਮੈਨੂੰ ਭੁਲਾਈ ਨਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾ ਬੰਤੀ ਇਹ ਭਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ। ਇਹ ਵੱਡੀ ਜਾਤ ਵਾਲੇ ਅਮੀਰ ਲੋਕ ਮੈਨੂੰ ਤੰਗ ਕਰ ਰਹੇ ਆ, ਮੇਰੇ ਤੇ ਗੁੱਸੇ 'ਚ ਨੇ। ਮੁਝ ਉਪਰ ਸਭ ਕੋਪਲਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਉਹਦੇ ਵਿੱਚ ਇੱਕ ਤੋਕੇ ਜਿਹੜੀ ਇਹ ਸ਼ਬਦ ਦੇ ਅਰਥ ਕਰਨ ਵੀ ਸਹਾਇਕ ਹੋਏਗੀ। ਇੱਕ ਤਾਂ ਇਹ ਪੰਡੀਆ ਮੋਕੋ ਢੇਡ ਕਹਿਤੈ ਤੇਰੀ ਪੈਜ ਪਛਾਉਂਦੀ ਹੋਏ ਲਾ, ਵਾਹਿਗੁਰੂ ਇਹ ਸ਼ਬਦ ਕਹਿ ਦੇਣੇ। ਇਹ ਪੰਡਿਤ ਮੈਨੂੰ ਗਾਲਾਂ ਕੱਢ ਰਿਹਾ, ਇਹ ਲਫ਼ਜ਼ ਬੜਾ ਭੈੜਾ ਜੀ, ਢੇਡ ਕਹਿਤ ਹੈ, ਇਹ ਮੈਨੂੰ ਭੈੜੇ ਸ਼ਬਦ ਬੋਲ ਰਿਹਾ। ਕੋਈ ਨਹੀਂ, ਮੈਨੂੰ ਤਾਂ ਧੱਕਾ ਮਾਰਦਾ ਹੈਗਾ, ਚਲਾ ਜਾਵਾਂਗਾ, ਕਿਉਂਕਿ ਛਿੰਬੇ ਦੇ ਘਰ ਪੈਦਾ ਹੋਇਆ, ਪਰ ਮੈਂ ਨਾਮ ਤੇਰਾ ਜਪਣਾ ਵਾ, ਤੇਰੀ ਪੈਜ ਪਛਾਉਂਦੀ ਹੋਏ ਲਾ। ਦੇਖੀ ਤੇਰੀ ਬਖਸ਼ਿਸ਼ ਵਾਲਾ ਪਾਸਾ ਕਿਤੇ ਪਿੱਛੇ ਨਾ ਰਹਿ ਜਾਏ। ਮੈਨੂੰ ਕੋਈ ਨਹੀਂ, ਮੈਂ ਤਾਂ ਠੋਕਰਾਂ ਸਹੀ ਲਵਾਂਗਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਅਸਲ ਵਿੱਚ ਇਹਦੇ ਵਿੱਚ ਭਗਤ ਜੀ ਆਪਣੇ ਕੀਤੇ ਹੋਏ ਕਰਮਾਂ ਤੋਂ ਜਿਹੜੇ ਡਰਾ ਰਹੇ ਨੇ ਕਿ ਤੂੰ ਆਹ ਭਾ। ਮੈਂ ਫਿਰ ਬੇਨਤੀ ਕਰਾਂ, ਬੰਦਾ ਕਰਮ ਕਰਦਾ ਮਾੜੇ ਤੋਂ ਮਾੜੇ ਕਰਮ ਕਰਦਾ, ਪਰ ਜਦੋਂ ਵਾਹਿਗੁਰੂ ਜੀ ਦੀ ਸ਼ਰਨ ਵੀ ਚਲਾ ਜਾਏ। ਮੈਂ ਆਪ ਨੂੰ ਬੇਨਤੀ ਕੀਤੀ, ਕਿਰਪਾ ਵਿੱਚ ਇੰਨੀ ਵੱਡੀ ਤਾਕਤ ਕਰੋੜਾਂ ਜਨਮਾਂ ਦੇ ਕਰਮ ਵੀ ਸਾੜ ਦਿੰਦੀ ਹੈ। ਇੱਕ ਤੁਸੀਂ ਪਾਠ ਕਰਦੇ ਹੋ, ਕਾਮ ਕ੍ਰੋਧ ਮੋਹ ਵਸ ਕੀਆ, ਗੁਰੂ ਅਰਜਨ ਦੇਵ ਜੀ ਕਾਮ ਤੇ ਕ੍ਰੋਧ ਅਧੀਨ ਰਹਿ ਕੇ ਪਾਪ ਕੀਤੇ। ਕਾਮ ਕ੍ਰੋਧ ਵਸ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ ਹੋਵਾ ਅਸੁਰ ਸੰਘਾਰ। ਪੋਥੀ ਗੀਤ ਕਬਿਤ ਕਿਚ ਕਦੇ ਨਾ ਕਰਨ ਧਰਿਆ, ਕਦੀ ਸੋਚਿਆ ਵੀ ਨਹੀਂ ਬੰਦਗੀ ਲਈ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰ ਧਰਿਆ। ਮੇਰੀ ਫਿਰ ਬੇਨਤੀ ਹੈ ਜੀ, ਵੇਖੋ ਜੇ ਮੰਨ ਲਓ ਜ਼ਿੰਦਗੀ 'ਚ ਅਸੀਂ ਰੋਜ਼ ਪਾਪ ਕਰਮ ਕਰ ਰਹੇ ਹਾਂ, ਕਰਮਾਂ ਦਾ ਅਰਥ ਫੁਰਨਾ ਵੀ ਹੈ ਨਾ ਜੀ, ਫੁਰਨੇ ਵੀ ਉਹ ਜਿਹੇ ਬਣਦੇ ਆ, ਪਰ ਉਹ ਬੜਾ ਬਖਸ਼ਿੰਦ ਹੈ, ਉਹ ਬੜੇ ਕਿਰਪਾਲੂ ਨੇ। ਇੱਕ ਮੈਂ ਉਦਾਹਰਨ ਆਪ ਜੀ ਨੂੰ ਹੋਰ ਦਿਆਂਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤੇ ਅਕਸਰ ਗੁਰਸਿੱਖ ਸਾਡੇ ਸੁਣਾਉਂਦੇ ਆ ਜੀ, ਉਹਦੇ ਵਿੱਚ ਉਹਨਾਂ ਦੋ ਦੋ ਬਚਨ ਕੀਤੇ ਆ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਕੀ ਰੂਹਾਨੀਆਂ ਦੇ ਵਿੱਚ ਤੁਸੀਂ ਕਹਿੰਦੇ ਹੋ ਸਾਰੇ ਅਸੀਂ ਪੜ੍ਹਦੇ ਹਾਂ ਜੀ, ਪਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ। ਹਾਂਜੀ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਯੁੱਗ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਇਹਦੇ ਅਰਥ ਕਰਨ ਵਾਸਤੇ ਮੈਂ ਸਹਾਰਾ ਲਿਆ ਉਹਨਾਂ ਦਾ। ਉਹ ਕਹਿੰਦੇ ਕੋਈ ਵੀ ਬੋਲਦਾ ਹੈ ਇਹ ਸ਼ਬਦ, ਕਹਿੰਦਾ ਪ੍ਰਭੂ ਭਗਤ ਵਛਲ ਹੈ, ਭਗਤੀ ਨੂੰ ਪਿਆਰ ਕਰਦਾ, ਇੰਨਾ ਪਿਆਰ ਕਰਦਾ। ਤੁਸੀਂ ਚੌਪੇ ਸਾਹਿਬ 'ਚ ਪੜ੍ਹਦੇ ਹੋ, ਸੰਤਨ ਸੁੱਖ ਪਾਏ, ਇਹ ਸੁਖੀ ਅਸੀਂ ਪੜ੍ਹਦੇ ਹਾਂ ਜੀ, ਉਹ ਸੰਤ ਦੁੱਖ ਹੁੰਦਾ ਉਹਨੂੰ ਦੁੱਖ ਪਹੁੰਚਦਾ, ਸੁੱਖ ਮਿਲਦਾ ਉਹਨੂੰ ਸੁੱਖ ਮਿਲਦਾ। ਪਰ ਉਹ ਕਹਿੰਦੇ ਜੇ ਸਿਰਫ ਭਗਤੀ ਨੂੰ ਪਿਆਰ ਕਰਨੇ, ਇਹ ਪ੍ਰਮਾਣ ਦਿੰਦੇ ਹਾਂ ਭਗਤੀ ਨੂੰ ਪਿਆਰ ਕਰਦਾ, ਭਗਤੀ ਨੂੰ ਪਿਆਰ ਕਰਦਾ, ਗੁਰਬਾਣੀ ਕਹਿ ਰਹੀ ਹੈ। ਪਰ ਕਹਿੰਦੇ ਮੈਂ ਭਗਤਾਂ ਦੀ ਕਤਾਰ 'ਚ ਨਹੀਂ ਆ ਰਿਹਾ, ਮੈਂ ਪਾਪੀਆਂ ਦੀ ਕਤਾਰ ਵਿੱਚ ਹਾਂ। ਅਤੇ ਉੱਥੇ ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ ਕਿ ਉਸ ਦੇ ਘਰੋਂ ਇੱਕ ਆਵਾਜ਼ ਆਈ, ਜੇ ਮੈਂ ਭਗਤ ਵਚਲ ਹਾਂ ਤੇ ਚੇਤੇ ਰੱਖੀ ਮੈਂ ਪਤਿਤ ਪਾਵਨ ਵੀ ਹਾਂ, ਜੇ ਭਗਤੀ ਨੂੰ ਪਿਆਰ ਕਰਨਾ ਤੇ ਪਾਪ ਕਰਨ ਵਾਲਿਆਂ ਦਾ ਵੀ ਪਵਿੱਤਰਤਾ ਕਰ ਦੇਣਾ। ਇੱਕ ਪਾਠ ਹੈ ਜੀ, ਭਗਤ ਵਚਲ ਸੁਣ होत हूं निराश हृदय, तब गुण कहा जगत गोरा जो कर्म नाश है तेरी बख्शिश हो। जो भगत विच सोना प्रभु भगती नूं प्यार करदा है, सिमरन नूं प्यार करदा है, ते मन निराश च चला जांदा बिल्कुल, ते भगती खाए नहीं। पर अगो आवाज आउंदी है कि इस पुजारी दी जां प्रचारक दी गल मत सुनी, तू एक कदम अगे पट के हां, जे मैं भगती नूं प्यार करना ते जिहड़ा बंदा डिग पवे ते शरण विच आ जाए, मैं डिगे हुए नूं वी सीने नाल ला लेना। जिहड़ा भगत वशे शब्द है ना, ये बच्चे नाल संबंधित है, वत सुभाव, बच्चे वाला प्यार। संगत जी मैं एक छोटी जी उदाहरण देना, चलो कहानी। जो बंदा किते हुए गुनाहों की खिमा मंग लै ना, तो दसो केड़ा मां बाप है जी जिहड़ा अपने बच्चे दियां गलतियां अखों परोखे करके अपने घर च थां नहीं दिंदा, कोई कठोर ही होगा। गुरु साहब ने तो इस मां की साइकी नूं, मां की ममता नूं परमात्मा नाल जोड़ के कहा, सुत अपराध करता है जेते जननी चीतना राखस तेते, रामैया हो बारक तेरा काए ना खंडस अवगण मेरा, जे अत क्रोप करे करताया। जे गुस्से च आके बच्चा मां नूं मारनू पवे, कई बार देखो निक्का जिहा न्याणा ना जी, तुसीं देखिआ होणा जदों गुस्से च आउंदा वाल पकड़नू पै जांदा माई दे, चुन्नी खोहण लग पैंदा। पर महाराज कहिंदे कदी तुसीं देखो मां किन्नी सजा दिंदी, उहनूं कोई दिंदी? जे अत क्रोप करे करताया तापी चीत ना राख समाया, मां चेते च नहीं रखदी। एक छोटी जी कहानी है, किसी बच्चे ने बहुत गलती की, जवानी च कोई गलती कर बैठा, उन्हें जेल हो गई, सजा हो गई। जेल चो बंदा बदल गया, उन्हें एहसास हो गया मैं जिंदगी बड़ी बड़ी भूल की, गलती की, मैं नहीं सी करना चाहिए। कहने ये भी पता सी भी मेरा बाप बड़ा सख्त है, मैनू वापस हुण पिंड वालिया ने घर वालिया ने स्वीकार भी नहीं करना। उहदे चंगे करैक्टर करके कई साल जी सदा भुगत के उहनू जिस दिन रिहाई मिलनी सी, उह तरीक आ गई। उहनू इह भी पता मेरे परिवार ने किसे लैन नहीं आउणा जेल विच, क्योंकि जिहड़ी कर्म करतूत मैं कीती मैनू किसे नहीं बुलाउणा। उहने जी रिहाई तों एक हफ्ता पहलां जेल वाले ने पूछा, तू अपने किसी परिवार के जी को कोई स्नेह खा के मित्र नूं? कहिंदा मैं एक चिट्ठी भेजनी चाहना अपने मापिया नूं। उस चिट्ठी च लिखिया सी कि मैं इन्नियां गलतियां कीतियां ने, उहदी सज़ा मैनूं मिल गई ते मैं भुगत भी लई, पर मैं सच्ची मुची सज़ा तो बाद तौबा करके तुहानूं मैं पूरे यकीन नाल कहना चाहना, मैं बहुत बदल गया। ਮੈਨੂੰ ਪਤਾ ਹੈ ਮੇਰੀ ਗਲਤੀ ਨਾਲ ਤੁਸੀਂ ਸ਼ਰਮਸਾਰ ਹੋਵੋਗੇ, ਤੁਹਾਡੀ ਬਰਾਦਰੀ ਵੀ, ਸਮਾਜ ਵਿੱਚ, ਪਿੰਡ ਵਿੱਚ। ਮੈਂ ਵਾਪਸ ਆਉਣਾ ਚਾਹੁੰਦਾ, ਮੈਂ ਟ੍ਰੇਨ ਦੀ ਟਿਕਟ ਲੈ ਲਈ ਹੈ, ਮੈਨੂੰ ਲੈ ਦਿੱਤੀ ਇਹਨਾਂ ਨੇ, ਪਰ ਮੈਂ ਜਾਵਾਂਗਾ ਅੱਗੇ ਜਿਸ ਸਟੇਸ਼ਨ 'ਤੇ ਮੈਂ ਆਉਂਦਾ ਰਿਹਾ ਖੇਡਦਾ ਰਿਹਾ, ਉਹਦੇ ਬਾਹਰ ਬਾਹਰ ਇੱਕ ਰੁੱਖ ਹੈ, ਉਸ ਰੁੱਖ ਦੇ ਉੱਤੇ ਤੁਸੀਂ ਇੱਕ ਪੱਟੀ, ਕੋਈ ਚਿੱਟੀ ਕਹਿੰਦਾ ਕੋਈ ਲਾਲ ਲਿਖਦਾ, ਇਸ ਰੰਗ ਦਾ ਕੱਪੜਾ ਟੰਗ ਦਿਆ। ਜੇ ਉਹ ਕੱਪੜਾ ਟੰਗਿਆ ਹੋਵੇਗਾ ਇਹਦਾ ਮਤਲਬ ਤੁਸੀਂ ਮੈਨੂੰ ਮਾਫ ਕਰ ਦਿੱਤਾ, ਤੇ ਜੇ ਕੱਪੜਾ ਨਹੀਂ ਟੰਗਿਆ ਹੋਵੇਗਾ ਮੈਂ ਗੱਡੀ ਤੋਂ ਉਤਰਾਂਗਾ ਨਹੀਂ, ਅਗਲੇ ਸਟੇਸ਼ਨ ਤੇ ਚਲਾ ਜਾਵਾਂਗਾ ਜਿੱਥੇ ਮੈਨੂੰ ਅੱਗੇ ਥਾਂ ਬਣੇਗੀ। ਚਿੱਠੀ ਘਰ ਉਹ ਪਹੁੰਚ ਗਈ ਜੀ, ਹੁਣ ਘਰਦਿਆਂ ਨੇ ਚਿੱਠੀ ਪੜ੍ਹੀ, ਮਾਪਿਆਂ ਨੇ ਚਿੱਠੀ ਪੜ੍ਹੀ, ਉਹਦੀ ਰਿਹਾਈ ਦਾ ਸਮਾਂ ਆ ਗਿਆ। ਮੈਂ ਸਿਰਫ ਕਹਾਣੀ ਦਾ ਸਹਾਰਾ ਲਿਆ ਜੀ, ਵਾਹਿਗੁਰੂ ਕਿੰਨੇ ਬਖਸ਼ਿੰਦੇ ਨੇ। ਰਿਹਾਈ ਹੋਈ, ਉਹ ਟ੍ਰੇਨ 'ਤੇ ਸਵਾਰ ਹੋ ਕੇ ਚੱਲ ਪਿਆ, ਜਿਉਂ ਜਿਉਂ ਉਹਦਾ ਪਿੰਡ ਨੇੜੇ ਆ ਰਿਹਾ ਸੀ ਤਿਉਂ ਤਿਉਂ ਉਹਨੂੰ ਘਬਰਾਹਟ ਹੋ ਰਹੀ ਸੀ, ਪਤਾ ਨਹੀਂ ਕੀ ਫੈਸਲਾ ਦੇਣਗੇ ਮਾਪੇ। ਜਿਉਂ ਜਿਉਂ ਮੀਲ ਕਰਾਇਆ ਗਿਆ ਉਹਦੇ ਦਿਲ ਦੀ ਧੜਕਣ ਵਧਣ ਲੱਗ ਪਈ, ਕਦੀ ਅੱਖਾਂ ਬੰਦ ਕਰੇ ਰੁੱਖ ਦੇਖਾਂ ਕਿ ਨਾ। ਉਹਨੇ ਇੱਕੋ ਗੱਲ ਕਹੀ ਸੀ, ਤੁਹਾਡੇ ਮਾਫ਼ ਕਰਨ ਦੀ ਨਿਸ਼ਾਨੀ ਹੋਵੇਗੀ ਤੁਸੀਂ ਟਾਹਣੀ ਦੇ ਉੱਤੇ ਇਸ ਰੰਗ ਦਾ ਕੱਪੜਾ ਟੰਗ ਦਿਆ, ਜੇ ਮੈਂ ਸਮਝਾਂਗਾ ਮਾਫ ਕਰ ਦਿੱਤਾ, ਮੈਂ ਗੱਡੀ ਤੋਂ ਉਤਰ ਜਾਵਾਂਗਾ, ਜੇ ਨਹੀਂ ਟੰਗਿਆ ਹੋਵੇਗਾ ਨਹੀਂ। ਕਹਿੰਦੇ ਜਦੋਂ ਉਹ ਸਟੇਸ਼ਨ ਦੇ ਨੇੜੇ ਆਇਆ ਧੜਕਣ ਲੱਗ ਪਿਆ ਦਿਲ, ਚਿਹਰੇ ਦਾ ਰੰਗ ਹੋਰ, ਜਦੋਂ ਸਾਹਮਣੇ ਰੁੱਖ ਦੇਖਿਆ ਇੱਕ ਟਾਹਣੀ ਕੀ, ਜਿੰਨੀਆਂ ਟਾਹਣੀਆਂ ਸਨ ਬਾਪ ਨੇ ਸਾਰੀਆਂ ਟਾਹਣੀਆਂ ਉੱਤੇ ਕੱਪੜੇ ਬੰਨ ਦਿੱਤੇ, ਬੇਟਾ ਤੂੰ ਵਾਪਸ ਆ, ਤੈਨੂੰ ਅਸੀਂ ਮਾਫ ਕਰ ਦਿੱਤਾ। ਇੱਕ ਬਾਪ ਵਾਹਿਗੁਰੂ ਜੀ ਦੀ ਤੁਸੀਂ ਬਾਣੀ ਪੜ੍ਹਦੇ ਹੋ ਗੁਰਮੁਖੋ, ਬੰਦਾ ਕਦੀ ਬੰਦੇ ਨੂੰ ਮਾਫ ਨਹੀਂ ਕਰਦਾ, ਵਾਹਿਗੁਰੂ ਬੜਾ ਬਖਸ਼ਿੰਦ ਹੈ, ਸਮਾਜ ਨਹੀਂ ਕਦੀ ਮਾਫ ਕਰਦਾ। ਉਹ ਜਦੋਂ ਉਤਰਿਆ ਉਹਨੇ ਵੇਖਿਆ ਸਾਰੇ ਦਾ ਸਾਰਾ ਰੁੱਖ ਉਸ ਕੱਪੜੇ ਨਾਲ ਭਰਿਆ ਹੋਇਆ ਜਿਹੜਾ ਪ੍ਰਵਾਨਗੀ ਵਾਸਤੇ ਉਹਨੇ ਨਿਸ਼ਾਨੀ ਕਹੀ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਭਗਤ ਵਛਲ ਨੇ ਤੂੰ, ਮੇਰੇ ਕੋਲ ਭਗਤੀ ਨਹੀਂ, ਪਰ ਇਹ ਵੀ ਸੱਚ ਹੈ ਜਿਹੜਾ ਪਾਪ ਕਰਦਾ ਉਹਨੂੰ ਘਰ ਵੀ ਸੱਦ ਕੇ ਤੂੰ ਪਵਿੱਤਰ ਵੀ ਕਰ ਦੇਣਾ। ਭਗਤ ਵਛਲ ਸੁਣ ਹੋ ਤੂੰ ਨਿਰਾਸ਼ ਰਿਦੈ, ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਤਬ ਗੁਣ ਕਹਾ ਜਗਤ ਗੁਰਾ। ਪਤਤ ਪਾਵਨ ਸੁਣ ਆਸਾ ਉਰਤਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ। ਜਦੋਂ ਇਹ ਸੁਣਾਇਆ ਜਾਂਦਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਜਦੋਂ ਗੁਰਬਾਣੀ ਵਿੱਚੋਂ ਇਹ ਸੁਣਾਉਂਦੇ ਹਾਂ ਆਪਾਂ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛੁਪਾਵੇ ਸੋਨੇ, ਜਦੋਂ ਇਹ ਸੁਣਿਆ ਜਾਂਦਾ ਤੂੰ ਸਭ ਕੁਝ ਜਾਣਦਾ, ਸਦ ਸੁਣਦਾ ਸਦ ਵੇਖਦਾ ਸਭ ਦਰਿਆ ਭਰਪੂਰ। ਜਦੋਂ ਅਸੀਂ ਆ ਚਲੋ ਦਸਮ ਪੜ੍ਹਦੇ ਹਾਂ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਦੋਂ ਇਹ ਪਤਾ ਤੁਸੀਂ ਅੰਦਰ ਦੀਆਂ ਜਾਣਦੇ ਹੋ ਤੇ ਮੇਰਾ ਅੰਦਰ ਕੰਬਦਾ, ਦਾਤਾ ਜੀ ਸਤਿਗੁਰੂ ਜੀ ਮੈਂ ਕਿਹੜੀ ਨਜ਼ਰ ਨਾਲ ਤੇਰੇ ਦਰਬਾਰ ਚ ਆਵਾਂ, ਮੇਰੇ ਅੰਦਰ ਦੇ ਗੰਦੇ ਤੋਂ ਗੰਦੇ ਫੁਰਨੇ ਨੂੰ, ਤੈਨੂੰ ਪਤਾ ਹੈ ਬੰਦਾ ਕੋਈ ਸੋਚ ਕੇ ਆਇਆ, ਡਰ ਲੱਗਦਾ ਨਾ। ਅੰਤਰ ਜਾਮੀ ਸੁਣ ਕੰਪ ਤੂੰ ਅੰਤਰਗਤ, ਅੱਗੇ ਦੀਨ ਕਹਿ ਦਿਆਲ ਸੁਣ ਭੈ ਪ੍ਰਮ ਟਾਰ ਹੋ। ਜਦੋਂ ਇਹ ਪਤਾ ਲੱਗਦਾ ਹੈ ਕਿ ਜਾਣਨ ਦੇ ਬਾਵਜੂਦ ਵੀ ਉਹ ਕਿਰਪਾ ਦਾ ਖਜ਼ਾਨਾ ਪਰਦੇ ਪਾ ਦਿੰਦਾ ਨਾ, ਫਿਰ ਤੇਰੇ ਦਰ ਤੇ ਆ ਜਾਣਾ, ਨਹੀਂ ਤੂੰ ਮੈਨੂੰ ਲੋਕਾਂ ਸਾਹਮਣੇ ਨਸ਼ਰ ਨਹੀਂ ਕਰੇਗਾ, ਇਹਦਾ ਮਤਲਬ ਮੇਰੇ ਅੰਦਰ ਦੇ ਪਾਪ ਦੱਸੇਗਾ ਨਹੀਂ ਕਿਸੇ ਨੂੰ। ਤੀਜਾ ਵਚਨ ਕਹਿੰਦੇ ਪਾਣੀ ਵਰਸਦਾ ਹੈ ਬੱਦਲ, ਪਰ ਸਿੰਬਲ ਦਾ ਰੁੱਖ ਨਿਕੰਮਾ ਇਸ ਪਾਣੀ ਵਿੱਚ ਵੀ ਫਲ ਵਿੱਚ ਰਸ ਨਹੀਂ ਭਰ ਸਕਦਾ, ਰੂਹੀ ਭਰਿਆ ਰਹਿੰਦਾ ਨਾ ਜਿੰਨਾ ਮਰਜ਼ੀ ਸੌਣ ਵਰਸੇ। ਪਰ ਕਹਿੰਦੇ ਹਾਂ ਸਿੰਬਲ ਵਿੱਚ ਵੀ ਤਬਦੀਲੀ ਆ ਜਾਂਦੀ, ਕਿਤੇ ਚੰਦਨ ਆਪਣੀ ਸੁਗੰਧੀ ਦੇ ਦੇਵੇ ਤਾਂ, ਉਂਝ ਤਾਂ ਨਿਫਲ ਹੈ ਨਾ ਉਹ। ਭਾਈ ਸਾਹਿਬ ਕਹਿੰਦੇ ਆ, ਜਲ ਧਰ ਸੰਗਮ ਕਹਿ ਅਫਲ ਸਿਮਲ ਦਰਮ, ਚੰਦਨ ਸੁਗੰਧ ਸਨ ਬੰਧ ਮਹਿਲ ਗਾਰ ਹੈ। ਜੇ ਕਿਤੇ ਚੰਦਨ ਦੀ ਸੁਗੰਧੀ ਮਿਲ ਜਾਏ ਤੇ ਸਿਮਲ ਵਿੱਚ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਹੇ ਦਾਤਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਮੇਰੇ ਕਰਮਾਂ ਕਰਕੇ ਤਾਂ ਸੁਰਗ ਤਾਂ ਛੱਡੋ, ਮੈਨੂੰ ਨਰਕ ਵਿੱਚ ਵੀ ਥਾਂ ਨਹੀਂ ਚਾਹੀਦੀ, ਇੰਨੇ ਮਾੜੇ ਕਰਮ ਨੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸੁਮਾਰ ਹੂੰ, ਮੈਂ ਤੇਰੇ ਬਿਰਧ ਬਾਣੇ ਕਰਕੇ ਤੇਰੇ ਸੁਭਾਅ ਕਰਕੇ ਜੀ, ਬਿਰਧ ਅਰਥ ਸੁਭਾਅ ਵੀ ਹੁੰਦਾ, ਹਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਮੇਰੇ ਕਰਨੀ ਕਰਕੇ ਨਰਕ ਚ ਵੀ ਥਾਂ ਨਹੀਂ, ਤੇਰੇ ਬਿਰਧ ਕਰਕੇ ਮੈਂ ਬਚ ਸਕਦਾ ਹਾਂ। ਇੱਥੇ ਭਗਤ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਤੁਸੀਂ ਸ਼ੇਰ ਹੋ, ਮੇਰੇ ਕੀਤੇ ਕਰਮ ਗਿੱਦੜ ਨੇ, ਤੇ ਜੇ ਤੇਰੀ ਬੰਦਗੀ ਕਰਕੇ ਵੀ ਕਰਮਾਂ ਨੇ ਡਰਾਈ ਜਾਣਾ, ਫਿਰ ਸ਼ੇਰਾ ਤੇਰੀ ਸ਼ਰਨ ਵੀ ਜਾਣ ਦਾ ਕੀ ਫਾਇਦਾ ਹੈ। ਫਿਰ ਸੁਣੀ, ਤਬ ਗੁਣ ਕਹਾ ਜਗਤ ਗੁਰਾ, ਆਪਾਂ ਅਰਥਾਂ ਵੱਲ ਧਿਆਨ ਦੇਣਾ, ਤੇਰੇ ਗੁਣ ਤੇਰੀ ਵਡਿਆਈ ਫਿਰ ਕੀ, ਜੋ ਕਰਮ ਨਾ ਨਸ ਹੈ, ਜੇ ਮੇਰੇ ਮਾੜੇ ਕਰਮ ਨਾਸ ਨਹੀਂ ਹੋਣੇ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗੁਰਸ ਹੈ, ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਗਿੱਦੜ ਨਹੀਂ ਡਰਾਈ ਜਾਣਾ, ਉਹ ਗ੍ਰਸ ਹੈ ਦਰ ਤੇ ਗਿੱਦੜ ਵੱਢ ਕੇ ਖਾ ਜਾਏਗਾ, ਫਿਰ ਤੇਰੀ ਸ਼ਰਨ ਦੀ ਕੀ ਵਡਿਆਈ ਜੀ ਰਹਾਓ। ਹੁਣ ਅਗਲੀ ਬੇਨਤੀ ਸੁਣਿਓ, ਮੈਂ ਕਹਿੰਦਾ ਭਗਤ ਜੀ ਨੇ ਉਦਾਹਰਨ ਕੈਸੀ ਲਈ, ਹੁਣ ਜਦੋਂ ਬੰਦਾ ਕਹਿੰਦਾ ਮੇਰੇ ਤੇ ਰਹਿਮ ਕਰ ਫਲਾਣੇ ਤੂੰ ਬਖਸ਼ ਦਿੱਤਾ ਮੈਨੂੰ ਨਹੀਂ ਬਖਸ਼ੇਗਾ, ਅਸੀਂ ਕਹਿੰਦੇ ਹਾਂ ਨਾ ਅੱਗੇ। ਫਿਰ ਕਹਿੰਦੇ ਨ੍ਰਿਪ ਕੰਨਿਆ ਕਹਿ ਕਾਰਨੇ, ਇੱਕ ਭਇਆ ਭੇਕਧਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਹੁਣ ਇਹ ਸਾਖੀ ਹੈ, ਚਾਹੇ ਤੁਸੀਂ ਸਿੰਘ ਸਭਾ ਮੂਵਮੈਂਟ ਤੋਂ ਪ੍ਰਭਾਵਿਤ ਵਿਦਵਾਨਾਂ ਦੇ ਟੀਕੇ ਪੜ੍ਹੋ, ਚਾਹੇ ਸੰਪਰਦਾਇ ਪੜ੍ਹੋ, ਇਹ ਕਹਾਣੀ ਕੀ ਹੈ? ਨ੍ਰਿਪ ਦਾ ਅਰਥ ਰਾਜਾ, ਕੰਨਿਆ ਦਾ ਅਰਥ ਹੈ ਬੇਟੀ ਧੀ ਜਿਹਦੇ ਅਜੇ ਵਿਆਹ ਨਹੀਂ ਹੋਇਆ। ਨ੍ਰਿਪ ਕੰਨਿਆ ਕਹਿ ਕਾਰਨੇ, ਕਾਰਨੇ ਦਾ ਅਰਥ ਲਈ ਵਾਸਤੇ, ਰਾਜੇ ਦੀ ਬੇਟੀ ਵਾਸਤੇ, ਇੱਕ ਭਇਆ ਭੇਕਧਾਰੀ, ਭੇਕਧਾਰੀ ਦਾ ਅਰਥ ਪਖੰਡੀ ਜਿਹਨੇ ਭੇਕ ਧਾਰਨ ਕਰ ਲਿਆ। ਉਹ ਕੌਣ ਸੀ? ਕਹਿਣ ਲੱਗੇ ਉਹ ਭਗਤ ਨਹੀਂ ਸੀ, ਕਾਮਾਰਥੀ, ਉਹ ਕਾਮ ਅਰਥੀ ਸੀ, ਕਾਮ ਦੀ ਵਾਸ਼ਨਾ ਦਾ ਪੀੜਿਆ ਸੀ, ਉਹਨੇ ਕਾਮ ਲਈ ਕੀਤਾ। ਸਵਾਰਥੀ, ਖੁਦਗਰਜ ਸੀ, ਜਿਹੜਾ ਕਾਮਾਰਥੀ ਸੀ, ਸਵਾਰਥੀ ਸੀ, ਖੁਦਗਰਜ ਸੀ। ਵਾਕੀ ਪੈ ਸਵਾਰੀ, ਤੂੰ ਉਸ ਕਾਮੀ ਬੰਦੇ ਦੀ ਪੈਜ ਰੱਖ ਦਿੱਤੀ ਤੇ ਮੈਂ ਤੇ ਤੇਰੇ ਚਰਨਾਂ ਡੇਕ ਕੇ ਕਹਿਣਾ ਮੇਰੀ ਪੈਜ ਨਹੀਂ ਰੱਖਣੀ। ਆ ਸਿਦਕ ਹੈ। ਸੱਚੀ ਤੁਹਾਨੂੰ ਦੱਸਾਂ, ਇਹ ਸ਼ਬਦ ਜਿਹੜੇ ਨਾ ਕੱਲੀ ਸਾਖੀ ਕਹਾਣੀ ਨਹੀਂ, ਇਹ ਅੰਦਰ ਦੀ ਵੇਦਨਾ ਹੈ। ਜਦੋਂ ਕਿਤੇ ਅੰਦਰ ਅਹਿਸਾਸ ਕਰ ਲਿਆ ਮੈਂ ਭੁੱਲਾਂ ਕੀਤੀਆਂ, ਇਹ ਸ਼ਬਦ ਨੂੰ ਆਧਾਰ ਬਣਾ ਕੇ ਬੇਨਤੀ ਕੀਤੀ ਜਾ ਸਕਦੀ ਹੈ। ਹੁਣ ਮਨ 'ਚ ਇਹ ਵੀ ਆਏਗਾ, ਜੀ ਭਗਤ ਜੀ ਤਾਂ ਚੈਲੇਂਜ ਕਰਦੇ ਪਏ ਨੇ, ਖੀਰ ਤੇ ਬਹੁਤ ਨਿਮਰਤਾ 'ਚ, ਹੁਣ ਇਹ ਨਿਰਿਪ ਕੰਨਿਆ ਕੌਣ ਹੈ? ਇਹ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਵੀ ਕਿਹਾ, ਜਿਵੇਂ ਰਾਜੇ ਦੀ ਕੰਨਿਆ ਦੀ ਖਾਤਰ ਭੇਖੀ ਨੇ ਪਖੰਡ ਕੀਤਾ, ਪਰ ਸਾਖੀ ਦੇ ਕੋਈ ਆਏ ਨਾ, ਇਹ ਕੌਣ ਹੈ? ਰਾਜਾ ਕੌਣ ਹੈ? ਕੰਨਿਆ ਤੇ ਕੌਣ ਹੈ? ਕਾਮਾਰਥੀ। ਅਸਲ 'ਚ ਕੀ ਇਹ ਕਿਹਾ ਜਾਂਦਾ ਕਿ ਰਾਜੇ ਦੀ ਕੰਨਿਆ ਸੀ, ਉਹਨੇ ਵਿਸ਼ਨੂੰ ਜੀ ਦੇ ਭਜਨ ਸੁਣੇ, ਸਾਧੂਆਂ ਦੀ ਸੰਗਤ ਕੀਤੀ। ਉਹਦੇ ਮਨ 'ਚ ਇੱਕ ਖਿਆਲ ਪੈਦਾ ਹੋ ਗਿਆ, ਪਹਿਲੀ ਗੱਲ ਤੇ ਮੈਂ ਵਿਆਹ ਕਰਾਉਣਾ ਨਹੀਂ, ਜੇ ਮੈਂ ਵਿਆਹ ਕਰਾਇਆ ਤੇ ਮੈਂ ਵਿਸ਼ਨੂੰ ਜੀ ਨਾਲ ਹੀ ਕਰਾਉਣਾ। ਪਲੀਜ਼ ਇਹ ਸਾਖੀ ਨੂੰ ਸੁੱਟਿਓ ਨਾ, ਕਿਉਂਕਿ ਗੁਰਬਾਣੀ 'ਚ ਦੋ ਤੁਕਾਂ ਦੇ ਅਰਥ ਕਰਨ ਵਾਸਤੇ ਇਹਦੀ ਵਿਆਖਿਆ ਕਰਨੀ ਜ਼ਰੂਰੀ ਹੈ। ਹੁਣ ਜੇ ਘੁਮਾ ਘੁੰਮੂ ਕੇ ਨਾ ਕੋਈ ਅਰਥ ਕਰਦਾ, ਮਨ ਰਾਜਾ ਸੁਲਤਾਨ ਰਿਪ ਅਰਥ ਕਰਦੇ। ਰਾਜੇ ਦੀ ਕੰਨਿਆ ਨੇ ਕਿਹਾ ਮੈਂ ਵਿਸ਼ਨੂੰ ਜੀ ਨਾਲ ਸ਼ਾਦੀ ਕਰਨੀ ਹੈ। ਉਹ ਬੈਰਾਗ 'ਚ ਆਈ, ਉਹਨੇ ਆਸ ਬਣਾ ਲਈ, ਕਹਿੰਦੇ ਇੱਕ ਤਰਖਾਣਾ ਕੰਮ ਕਰਦਾ ਸੀ ਜੀ, ਉਹ ਬੰਦਾ ਵਿਸ਼ਈ ਸੀ, ਉਹ ਉਸ ਬੀਬੀ ਨੂੰ, ਉਹ ਬੀਬੀ ਦਾ ਪਿਆਰ ਪਵਿੱਤਰ ਹੈ, ਉਸ ਨਿਰਮਲ ਖਿਰਦੇ ਨੂੰ ਵੇਖ ਕੇ ਉਹ ਬੰਦਾ ਉਹਦੇ ਸਰੀਰ ਦੀ ਸੁਹਾਪਣ 'ਤੇ ਮੋਹਿਤ ਹੋ ਗਿਆ। ਉਹ ਵੀ ਕਹਿੰਦਾ ਮੈਂ ਵਿਆਹ ਇਹਦੇ ਨਾਲ ਕਰਾਉਣਾ, ਪਰ ਰਾਣੀ ਉਹਨੂੰ ਪਤਾ ਹੀ ਨਹੀਂ ਰਾਜੇ ਜੀ ਕੰਨਿਆ ਨੂੰ। ਉਹਨੇ ਕੀ ਕੀਤਾ ਜੀ, ਨਕਲੀ ਬਾਵਾਂ ਬਣਾ ਲਈਆਂ। ਹੁਣ ਉਹ ਬੀਬੀ ਨੇ ਕਿੱਥੇ ਵਿਸ਼ਨੂੰ ਦੇਖਿਆ? ਉਹਨੇ ਪਖੰਡ 'ਚ ਕੀਤਾ, ਉਹੋ ਜਿਹਾ ਭੇਖ ਬਣਾ ਲਿਆ ਜੀ, ਮੈਂ ਤਾਂ ਆ ਚੱਕਰ ਲਾ ਲਿਆ, ਗਦਾ ਲਾ ਲਿਆ, ਵੀ ਮੈਂ ਤਾਂ ਵਿਸ਼ਨੂੰ ਪ੍ਰਗਟ ਹੋ ਗਿਆ। ਉਹ ਇੰਨੀ ਪ੍ਰਭਾਵਿਤ ਹੋਈ, ਉਹਨੇ ਬਾਪ ਨੂੰ ਕਿਹਾ ਮੈਂ ਇਹਦੇ ਨਾਲ ਵਿਆਹ ਕਰਨਾ ਹੈ। ਵਿਆਹ ਹੋ ਗਿਆ। ਰਾਜਾ ਇਸ ਗੱਲੋਂ ਖੁਸ਼ ਕਿ ਕਹਾਣੀ ਹੈ ਜੀ, ਰਾਜਾ ਇਸ ਗੱਲੋਂ ਖੁਸ਼, ਮੇਰਾ ਤਾਂ ਦਿਮਾਗ ਵਿਸ਼ਨੂੰ ਭਗਵਾਨ ਹੈ, ਮੈਨੂੰ ਕਿਹਦੀ ਪਰਵਾਹ। ਹੋਇਆ ਕਿ ਕੋਈ ਸਮੇਂ ਬਾਅਦ ਉਹਦੇ 'ਤੇ ਦੂਸਰੇ ਰਾਜੇ ਨੇ ਹਮਲਾ ਕਰ ਦਿੱਤਾ ਤੇ ਕਿਹਾ ਜਾਂਦਾ ਉਹਨੇ ਗੱਲ ਕਿ ਫੌਜੋ ਘਬਰਾਓ ਨਾ, ਆਪਣਾ ਜਵਾਈ ਵਿਸ਼ਨੂੰ ਹੈ। ਉਹਨੇ ਕਿਹਾ ਵੀ ਕਰ ਮਦਦ ਕਰ, ਤੇਰੇ ਕੋਲ ਤਾਂ ਇੰਨਾ ਕੁਝ ਤਾਕਤ ਹੈ, ਤੂੰ ਤਾਂ ਬਹੁਤ ਵੱਡੀ ਸ਼ਕਤੀ ਰੱਖਣਾ। ਕਹਿੰਦੇ ਉਦੋਂ ਉਹ ਪਖੰਡੀ ਡਰਿਆ, ਸੱਚੀ ਮੁੱਚੀ ਉਸ ਪਾਪ ਕਰਨ ਵਾਲੇ ਦਾ ਅੰਦਰ ਕੰਬ ਗਿਆ। ਉਹਨੇ ਕਿਹਾ ਮੈਂ ਫੜੇ ਜਾਣਾ। ਉਹਨੇ ਫਿਰ ਰੱਬ ਦੇ ਚਰਨਾਂ 'ਚ ਅਰਦਾਸ ਕੀਤੀ, ਦਾ ਰੱਬ ਜੀ ਮੈਂ ਪਖੰਡੀ ਖਾਂ, ਮੈਂ ਕਾਮੀ ਖਾਂ, ਪਰ ਨਾਮ ਤੇਰਾ ਵਰਤ ਲਿਆ। ਕਹਿੰਦੇ ਰੱਬ ਨੇ ਉਸ ਕਾਮੀ ਬੰਦੇ ਡਿੱਗੇ ਹੋਏ ਦੀ ਪੈਜ ਰੱਖ ਲਈ। ਰੱਬ ਜੀ ਜੇ ਕਾਮੀ ਦੀ ਪਰਦਾ ਢੱਕ ਸਕਣਾ ਤੇ ਮੇਰਾ ਕਿਉਂ ਨਹੀਂ ਢੱਕੇਗਾ? ਇਹ ਇਹ ਅਸਲ 'ਚ ਕਹਾਣੀ ਹੈ ਕਿ ਨਿਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖ ਧਾਰੀ। ਫਿਰ ਅਰ ਸੁਣਿਓ, ਆਪਾਂ ਸ਼ਬਦ ਵੱਲ ਆਉਣਾ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਉਸ ਦੀ ਤੁਸੀਂ ਇੱਜ਼ਤ ਬਚਾ ਦਿੱਤੀ। ਅੱਗੇ ਆਪਾਂ ਪੜ੍ਹ ਚੁੱਕੇ ਹਾਂ, ਤਵ ਗੁਣ ਕਹਾ ਚਗਤ ਗੁਰਾ ਜੋ ਕਰਮ ਨਾ ਨਸ ਹੈ। ਅਸਲ 'ਚ ਸਾਰੀ ਗੱਲ ਕਰਮਾਂ ਦੀ ਹੈ ਕਿ ਉਸ ਕਾਮੀ ਦੇ ਕਰਮ ਮਾੜੇ ਸਨ, ਤੂੰ ਉਹਦੀ ਪੈਜ ਰੱਖਦੀ, ਮੇਰੀ ਕਿਉਂ ਨਹੀਂ ਰੱਖੇਗਾ? ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੋ ਗੁਰਸ ਹੈ ਰਹਾਓ, ਏਕ ਬੂੰਦ ਜਲ ਕਾਰਨ ਹੈ ਚਾਤਕ ਦੁੱਖ ਪਾਵੈ। ਜੇ ਐਸ ਜਨਮ 'ਚ ਨਹੀਂ ਕਰੇਗਾ ਫਿਰ ਬਣੇਗਾ ਕੀ? ਹੁਣ ਇਹ ਤਾਂ ਕਹਿੰਦੇ ਨੇ ਅਗਲੇ ਜਨਮ 'ਚ ਤੈਨੂੰ ਸਜ਼ਾ ਮਿਲੇਗੀ। ਇੱਕ ਬੂੰਦ ਦੀ ਖਾਤਰ ਚਾਤਕ ਤੜਫਦਾ, ਉਹ ਪ੍ਰਿਓ ਪ੍ਰਿਓ ਪੁਕਾਰਦਾ, ਉਹ ਆਵਾਜ਼ਾਂ ਮਾਰਦਾ, ਤੇ ਜੇ ਉਹਨੇ ਪਿਆਸੇ ਨੇ ਪ੍ਰਾਣ ਛੱਡ ਜਾਂਦੇ ਨੇ, ਉਦੋਂ ਬਾਅਦ ਭਾਵੇਂ ਤੂੰ ਮੋਹਲੇ ਧਾਰ ਬਾਰਿਸ਼ ਕਰੀ ਜਾ, ਉਹ ਵਿਚਾਰੇ ਨੇ ਪਾਣੀ 'ਚ ਰੁੜ ਨਹੀਂ, ਉਹਨੇ ਕਰਨਾ ਕੀ ਤੇਰੇ ਪਾਣੀ ਦਾ? ਇੱਕ ਬੂੰਦ ਚਾਹੀਦੀ ਹੈ। ਇੱਕ ਬੂੰਦ ਜਲ ਕਾਰਨ ਚਾਤਕ ਦੁੱਖ ਪਾਵੈ, ਪ੍ਰਾਣ ਗਏ ਜਦੋਂ ਮਾਰੀ ਗਿਆ। ਯਾਦ ਰੱਖਿਓ, ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਪ੍ਰਾਣ ਗਏ ਸਾਗਰ ਮਿਲੇ ਫੁਨਕਾਮ ਨਾ ਆਵੇ, ਜਦੋਂ ਚਾਤਰਕ ਹੀ ਮਰ ਗਿਆ ਤੇ ਪਾਈ ਜਾ ਬਰਸਾਤ ਸਵੰਤੀ ਬੂੰਦਾ ਸੱਟੀ ਜਾਂਦਾ ਕੀ ਹੈ? ਇਹਦਾ ਮਤਲਬ ਕਿ ਜੇ ਮੈਂ ਹੁਣ ਪੁਕਾਰਨਾ ਪਿਆ, ਮੈਨੂੰ ਜਿਉਂਦੇ ਜੀ ਮੁਕਤ ਕਰ, ਮੈਨੂੰ ਆ ਕਰਮਾਂ ਦਾ ਡਰ ਲਾ, ਤੇ ਮੇਰੇ ਮਰਨ ਤੋਂ ਬਾਅਦ ਮੈਂ ਕੀ ਦੇਖਣਾ? ਲੋਕੀ ਤਾਂ ਮੈਨੂੰ ਜਿਉਂਦੇ ਨੂੰ ਕਹਿੰਦੇ ਪਏ। ਪ੍ਰਾਣ ਗਏ ਸਾਗਰ ਮਿਲੇ ਫੁਨਕਾਮ ਨਾ ਆਵੇ, ਪ੍ਰਾਣ ਜਾਂ प्राण जो थाके थिर नहीं कैसे बिरमाऊ, मेरा ते अंदर टिकदा बिरमाऊ दर से धीरे दिया, मैं किवें अपने नु अंदर नु धीरे दिया, मैनू नहीं टिकाव मिलता पे, मैनू डराया जांदा तू पापी तू पापी तू पापी। मैनू याद है भाई वीर सिंह ने गल लिखी सी, तू पापी कह के पंडित जिंद सुकाई। इस तरीके कह जांदा भी तू पाप कीते तू सजा मिलेगी, जिवें साडे लोग खिमा करदे हो असीं इन्ना सख्त बोलने आ, कोई मान लो माड़ा बंदा कोई कोई रस्ते माड़े चल पिया उहनू स्टेजां ते भंडीए ते ना। मैं हुणे तुहानूं कहा असी स्टेजां ते अपमानत करने आ, गुरु नहीं इस तरह अपमानत करदा हुंदा। भाई साहब कहिंदे तू पापी कह के पंडित जिंद सकाई, बख्शण वाला मितों बाहर असी मित विच पाई। इस तुक नूं ध्यान नाल सुणिओ उदां सतर नूं, बख्शण वाला मितों, मितों दा अर्थ है ना मित गिनती मिनती, जिहड़ा बख्शण वाला है वह मित तों बाहर है, जिहड़ियां तू गल्लां करके डराना पिया उस तों अगे बख्शिंद है। असी मित विच पाई, साडे तां जिहड़े गुण ने औगण ने गिनती च ने, बख्श अणगिणत है। तू पापी कह के पंडित जिंद सुकाई, बख्शण वाला मितों बाहर असी मित विच पाई। करम वाले दे करम अमिते, करम वाले दे जिहड़े करम ने ओ गिनती च नहीं आ सकते, ओ मित विच ने, जिहड़ा बख्शा करन वाला ओ गिनतियां तो बाहर है। इकबाल कहिंदा है देखो हुण मैं एक दिन ना एक उर्दू अज मैं भाई साहब सांझ कीती मैनूं याद आ गया, वह कहिंदा है रोजे क्यामत खुदा पूछेगा इन पाक बीनों से। क्यामत पता है ना जी, जदों इस्लाम कहिंदा भी क्यामत होनी, कहिंदा रोजे क्यामत खुदा पूछेगा इन पाक बीनों से। पाक बीन समझने जेडे पवित्र रेंदे ने, असी बिल्कुल शुद्ध असी माड़ा कर्म नहीं किया। कहिंदा रोजे क्यामत खुदा पूछेगा इन पाक बीनों से, तुमने गुनाह क्यों ना किए, क्या मैं बख्शा देना था। समझ गए मेरी बेनती था। कहिंदा रब इन्हां तो पूछेगा पाक बीनों तुसी माड़े कम क्यों नहीं किते, तुहानू मेरे ते भरोसा नहीं सी मैं बख्शांदा, इहदा मतलब यह नहीं कि माड़े कर्म करने ने। वह मजाक च कह रहा है रोजे क्यामत खुदा पूछेगा इन पाक बीनों से, तुमने गुनाह क्यों ना किए, क्या मैं बख्शांद ना था, मैं बख्शिश करने वाला नहीं सा। वो बड़ा कृपालू है। इकबाल कहिंदा है फिर शाने करीमी के हौसले देखे, गुनाहगार जो कह दे गुनाहगार हूं मैं। कहिंदे फिर रब दी बख्शिश देखो, जदों गुनाह करने वाला कह दे कि मैं गलती कीती, फिर शाने करीमी के हौसले देखे, गुनाहगार जो कह दे गुनाहगार हूं मैं। तड़प के शाने करीमी ने ले लिया बोसा, बोसा समझने हाथ चूमना। कहिंदे जेड़े हाथ जोड़ के जां दुआ वास्ते हाथ कीते कि मैं बड़ियां गलतियां कीतियां, कहिंदे रब इन्ना खुश होया मेरे हथां नूं चूमन लग पिया। फिर शाने करीमी के हौसले देखे, गुनाहगार जो कह दे गुनाहगार हूं मैं। तड़प के शाने करीमी ने ले लिया बोसा, कहा सर को झुका करके गुनाहगार हूं मैं। मैं आप नूं बेनती करा, मैं पिछे कैलगरी शहर एडमिंटन सुना के आया, भाई लद्दा जी आ गया, भाई लखू ते भाई लद्दा जी पटोलिया बाजार विच रहिंदे सन, भाई गुरदास ने लिखे, भाई लद्दा जी सत्ता बलवान जी लैके आ गए ते मुख उन्हां दा काला, आप कीता गल च जुत्तियां सन पाटे कपड़े सन ते गधे दी पूछल वाले पासे मूंह करके बैठे, नशरिस्ता कीता गया, हजूर ने देखिया, कहिंदे ने एक ही बनाया पेख। सच्चे पातशाह आप जी का हुक्म मनिया, आप जी ने कहा जिहड़ा इन्हां दी हमायत आएगा उहदे नाल आ कुछ करांगे, आपां लाहौर तों ही करके आए हां। सतगुरां ने अगले जिहड़े शब्द कहे, कहन लगे तुहानूं पता है इन्हां ने गुनाह की कीता, इन्हां ने गलती गुनाह की कीता। उत्थे अगली गल सुनने वाली है, भाई साहब जी कहिंदे आ सतगुरु जी मैं तेरे दर तो फिटकिया होया दा फिटकिया होया वकील बन के आया, तुसी साडे औगण ना देखो, तुसी औगणा नूं माफ करन वाला अपना बिरद देखो, तुसी साडे औगणा देखो, तुसी अपने गुण देखो। मैं बेनती करा ਸੰਗਤ ਜੀ ਇੱਥੇ ਭਗਤ ਜੀ ਕਹਿ ਰਹੇ ਨੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ ਬੂਡ ਮੂਵੇ ਨੌਕਾ ਮਿਲੇ ਕਉ ਕਾਹੇ ਚੜਾਹੂ। ਜੇ ਡੁੱਬ ਤੋਂ ਬਾਅਦ ਬੇੜੀ ਆ ਗਈ ਫਿਰ ਬੇੜੀ ਨੂੰ ਕੀ ਕਰਨਾ, ਮਰਨ ਤੋਂ ਬਾਅਦ ਤਾਂ ਪਾਣੀ ਨੇ ਮੈਨੂੰ ਉਤਾਰ ਦੇਣਾ, ਡੁੱਬਦੇ ਨੂੰ ਉਤਾਰ। ਵਾਹ ਵਾਹ, ਬੂਡ ਮੂਵੇ ਜੋ ਬੈ ਨੌਕਾ ਮਿਲੇ ਕਉ ਕਾਹੇ ਚੜਾਹੂ, ਮੈਂ ਨਾਹੀਂ ਕੱਛ ਹੋ ਨਹੀਂ ਕਿਛ ਆਹੇ ਨਾ ਮੋਰਾ। ਫਿਰ ਬੇਨਤੀ ਸੁਣੇ, ਮੈਂ ਨਾਹੀਂ ਮੈਂ ਕੁਛ ਵੀ ਨਹੀਂ। ਇੱਥੇ ਸਾਰੀ ਗੱਲ ਮੁੱਕ ਗਈ ਜੀ। ਪਹਿਲਾਂ ਲੱਗੇਗਾ ਵੀ ਇਹ ਸ਼ਬਦ ਕਹਿ ਦਿੱਤੇ ਵੀ ਨ੍ਰਿਪ ਕੰਨਿਆ ਕਹਿਕਾਰ ਨੇ, ਇਹ ਸ਼ਬਦ ਕਹਿ ਦਿੱਤੇ ਤੁਸੀਂ ਸ਼ੇਰ ਹੋ ਗਿੱਦੜ ਦੀ ਕੀ ਪਰਵਾਹ, ਤੁਸੀਂ ਬੂੰਦ ਨਹੀਂ ਦਿੰਦੇ। ਅਖੀਰ ਤੇ ਪਿਆਰੇ ਉਹ ਕਹਿਣ ਲੱਗੇ ਮੈਂ ਕੁਛ ਨਹੀਂ ਰਹਿ ਗਿਆ, ਮੈਂ ਨਾਹੀਂ ਕੱਛ ਹੋ ਨਾਹੀਂ ਮੈਂ ਕੁਛ ਵੀ ਨਹੀਂ, ਮੇਰੀ ਕੁਛ ਵੀ ਅਪਣਤ ਨਹੀਂ, ਕਿਛ ਆਏ ਨਾ ਮੋਰਾ ਮੇਰਾ ਕੋਈ ਵੀ ਸਹਾਰਾ ਤੇਰੇ ਤੋਂ ਬਿਨਾਂ ਨਹੀਂ। ਤਾਂ ਤੇਰੇ ਨਾਲ ਗੱਲਾਂ ਕੀਤੀਆਂ ਤੇ ਸੱਚੀ ਤੁਹਾਨੂੰ ਕਹਾਂ ਇਹ ਗਿਆਨੀਆਂ ਵਾਲੀ ਸ਼ਬਦਾਵਲੀ ਨਹੀਂ, ਇਹ ਲਾਡ ਕਰਨ ਵਾਲਿਆਂ ਦੀ ਸ਼ਬਦਾਵਲੀ ਹੈ। ਮੈਂ ਨਾਹੀਂ ਕੱਛ ਹੋ ਨਹੀਂ ਕਿਛ ਆਏ ਨਾ ਤੇਰਾ ਕੱਛ ਤੇ ਕਿਛ, ਮੈਂ ਨਾਹੀਂ ਕੱਛ ਹੋ ਨਹੀਂ ਕਿਛ ਆਏ ਨਾ ਮੋਰਾ ਅਵਸਰ ਲੱਜਾ ਰੱਖ ਲਓ। ਐਸ ਜਨਮ ਚ ਮੇਰੀ ਪੱਤ ਰੱਖ ਲੈ, ਬਸ ਜਿਉਂਦੇ ਜੀ ਪੱਤ ਰੱਖ, ਮੈਨੂੰ ਨੀ ਪਤਾ ਮਰਨ ਤੋਂ ਬਾਅਦ ਕਿੱਥੇ ਜਾਣਾ। ਅਵਸਰ ਲੱਜਾ ਰੱਖ ਲਿਖੋ ਅੱਗੇ ਸਦਨਾ ਜਨ ਤੌਰਾ। ਕਹਿਣ ਲੱਗੇ ਮੈਂ ਸਦਨਾ ਤੇਰਾ ਸੇਵਕ ਹਾਂ, ਤੇਰਾ ਭਗਤ ਹਾਂ, ਤੂੰ ਕਿਰਪਾ ਕਰ ਮੇਰੀ ਪੱਤ ਰੱਖ ਲੈ। ਮੈਂ ਸੰਗਤ ਜੀ ਇਸ ਕਰਕੇ ਸ਼ਬਦ ਚੁਣਿਆ ਸੀ, ਇੱਕ ਤਾਂ ਸ਼ਬਦ ਕੰਠ ਹੋ ਜਾਏਗਾ, ਦੂਜੀ ਮੇਰੀ ਬੇਨਤੀ ਸੀ ਅਸੀਂ ਜ਼ਿੰਦਗੀ 'ਚ ਬਹੁਤ ਗੁਨਾਹ ਕੀਤੇ ਆ, ਅਜੇ ਜਿੰਨੀ ਦੇਰ ਤੱਕ ਸਾਹ ਨੇ ਕੀ ਪਤਾ ਕੀ ਕੁਝ ਕਰਨਾ, ਇਹ ਤਾਂ ਕਰਤਾਰ ਜਾਣਦਾ ਨਾ ਜੀ। ਐਵੇਂ ਕਹੀ ਜੀ ਨਹੀਂ, ਮੈਂ ਬਿਲਕੁਲ ਸੱਚੀ ਤੁਹਾਨੂੰ ਦੱਸਾਂ, ਭਗਤ ਰਵਿਦਾਸ ਮਹਾਰਾਜ ਜੀ ਦੀ ਸ਼ਤਾਬਦੀ ਆ ਰਹੀ ਹੈ, ਤੁਹਾਨੂੰ ਪਤਾ ਉਹਨਾਂ ਦਾ ਸ਼ਬਦ ਕਿਹੜਾ ਗੁਰੂ ਗ੍ਰੰਥ ਸਾਹਿਬ 'ਚ ਪਹਿਲਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ ਵਿੱਚ ਤੇ ਮੇਰੇ 'ਚ ਕੀ ਫਰਕ, ਕਣਕ ਕਟਿਕ ਜਲ ਤਰੰਗ ਜੈਸਾ। ਅੱਗੇ ਕੀ ਹੈ, ਜੋ ਪੈ ਹਮਨਾ ਹਾਂ, ਇਹ ਤੈਨੂੰ ਪਤਤ ਪਾਵਣ ਕਿੰਨੇ ਕਹਿਣਾ ਜੀ, ਅਸੀਂ ਨਾ ਕਰਤੂਤਾਂ ਕਰਦੇ ਤਾਂ। ਮੈਂ ਸਿੱਧੇ ਪੰਜਾਬੀ ਸ਼ਬਦ ਵਰਤਿਆ, ਜੋ ਪੈ ਹਮਨਾ ਪਾਪ ਕਰੰਤਾ ਆਹੇ ਅਨੰਤਾ, ਹੇ ਅਨੰਤ ਵਾਹਿਗੁਰੂ ਜੇ ਅਸੀਂ ਪਾਪ ਨਾ ਕਰਦੇ ਪਤਤ ਪਾਵਣ ਨਾਮ ਕੈਸੇ ਹੁੰਤਾ, ਉਂਝ ਤਾਂ ਤੂੰ ਪਵਿੱਤਰ ਹੀ ਪਵਿੱਤਰ ਸੈਂ, ਪਰ ਪਤਤ ਪਾਵਣ ਤਾਂ ਬਣਿਆ ਜੇ ਅਸੀਂ ਗੁਨਾਹ ਕੀਤੇ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਗੁਨਾਹਾਂ ਵਾਲੇ ਅਰਥ ਕਰਦੇ ਹਾਂ ਮਾੜੇ ਪਾਸੇ ਤੁਰ ਪੈਣਾ, ਇਹਦਾ ਮਤਲਬ ਇਹ ਹੈ ਕਿ ਜੇ ਰੱਬ ਨੇ ਜ਼ਿੰਦਗੀ ਬਖਸ਼ੀ ਹੈ, ਸਮਝ ਪੈ ਗਈ ਹੈ ਨਾ, ਲੋਕ ਤੈਨੂੰ ਕਹਿਣ ਤੂੰ ਪਾਪੀ ਪਾਪੀ, ਤੂੰ ਇਮਾਨਦਾਰੀ ਨਾਲ ਗੁਰੂ ਨੂੰ ਕਹਿ ਦੇ, ਇਸ ਤਰ੍ਹਾਂ ਪੱਤ ਢੱਕ ਲਈ ਜਿਵੇਂ ਉਸ ਪਖੰਡੀ ਦੀ ਟੱਕੀ ਸੀ, ਜਿਵੇਂ ਰਾਜੇ ਦੀ ਬੇਟੀ ਨਾਲ ਪਖੰਡ ਕਰਨ ਵਾਲੇ ਦੀ ਟੱਕੀ ਸੀ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਕੱਲ੍ਹ ਸੰਗਤ ਜੀ ਇਸ ਸਮੇਂ ਦੇ ਮੁਤਾਬਕ ਇੱਥੋਂ ਮੁਤਾਬਕ ਕੱਲ੍ਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਸਤਿਗੁਰੂ ਕਿਰਪਾ ਕਰੇ, ਖੁਸ਼ਕਿਸਮਤ ਹੋ ਤੁਸੀਂ ਖਾਲਸਾ ਜੀ ਜਿਹੜੇ ਤਿੰਨ ਦਿਨ ਆਪਣੇ ਇਸ਼ਟ ਦੇ ਮਨਾਉਂਦੇ ਹੋ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਅਤੇ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ। ਆਪ ਜੀ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ। ਮੇਰੇ ਤੋਂ ਲਫਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸੰਗਤ ਜੀ ਬਖਸ਼ ਦੇਣਾ। ਅਸੀਂ ਤਾਂ ਸਿਰਫ ਅਰਦਾਸ ਹੀ ਕਰ ਸਕਦੇ ਹਾਂ, ਦਾਤਾ ਬਸ ਇਸ ਜਨਮ 'ਚ ਰੱਖ ਲੈ ਹੁਣ ਤੋਂ, ਮਿਹਰ ਕਰ। ਸਭ ਦਾ ਧੰਨਵਾਦ ਜੀ। ਮੈਂ ਇੱਥੋਂ ਦੇ ਸਮੁੱਚੇ ਪ੍ਰਬੰਧ ਦਾ, ਪ੍ਰਧਾਨ ਜੀ ਦਾ, ਸਕੱਤਰ ਸਾਹਿਬ ਸਾਰੇ ਅਤੇ ਜਿੰਨਾ ਤੁਹਾਡਾ ਸਮੁੱਚਾ ਸਟਾਫ ਹੈ, ਗ੍ਰੰਥੀ ਸਾਹਿਬ, ਕੀਰਤਨੀਏ ਸਿੰਘ, ਬਹੁਤ ਕਮਾਲ ਦੇ ਜਥੇ ਜੀ, ਸਤਿਗੁਰਾਂ ਦੀ ਕਿਰਪਾ ਨੇ ਇੱਥੇ ਕੀਰਤਨ ਕਰ ਰਹੇ ਨੇ। ਭਾਈ ਸਾਹਿਬ ਵੀ ਬਹੁਤ ਆਨਾ, ਰੁਦਰਪੁਰ ਤੋਂ ਤੁਸੀਂ ਹਮੇਸ਼ਾ ਮਿਲੇ ਵੀ ਸ਼ਾਇਦ ਆਪਾਂ ਡਿਬਡਿਬੇ ਫਾਰਮ ਨਹੀਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਕੱਲ੍ਹ ਸ਼ਾਮ ਤੋਂ ਜੀ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲਣੀ ਹੈ। ਆਪ ਜੀ ਅਸੀਸ ਦੇਣ ਜ਼ਰੂਰ ਆਇਓ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤਿ ਸਤਿਕਾਰਯੋਗ ਭਾਈ ਭਿੰਦਰ ਸਿੰਘ, ਭਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਗਈ ਹੈ। ਭਾਈ ਸਾਹਿਬ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਦੋ ਦਿਨਾਂ ਦੀ ਹਾਜ਼ਰੀ ਭਰੀ ਗਈ ਹੈ। ਆਸ ਰੱਖਦੇ ਹਾਂ ਕਿ ਆਉਣ ਸੰਭਾਲੇ ਸਮੇਂ ਦੇ ਵਿੱਚ ਜਦੋਂ ਵੀ ਭਾਈ ਸਾਹਿਬ ਜੀ ਪਾਸ ਦੁਬਾਰਾ ਵੈਨਕੂਵਰ ਦੀ ਫੇਰੀ ਦੌਰਾਨ ਸਮਾਂ ਹੋਵੇਗਾ, ਆਪਾਂ ਇੱਥੇ ਜ਼ਿਆਦਾ ਦਿਨਾਂ ਦੇ ਵਾਸਤੇ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਾਂਗੇ। ਹੁਣ ਗੁਰਦੁਆਰਾ ਸਾਹਿਬ ਵੱਲੋਂ ਭਾਈ ਜੀ ਹੁਣ ਭਾਈ ਸਾਹਿਬ ਉਹਨਾਂ ਨੂੰ ਸਤਿਕਾਰ ਵਜੋਂ ਸਰੂਪਾ ਦਿੱਤਾ ਜਾਵੇਗਾ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਇੱਧਰ ਆ ਜਾਣ ਨਾਲ ਹੀ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਕਿਰਪਾ ਕਰਕੇ ਇੱਥੇ ਆ ਜਾਣ, ਕਿਉਂਕਿ ਇਹ ਸਾਰਾ ਕੁਛ ਉਹਨਾਂ ਦੇ ਉਪਰਾਲੇ ਸਦਕਾ ਹੁੰਦਾ ਹੈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਭਾਈ ਸਾਹਿਬ ਜੀ ਹਰ ਸਾਲ ਭਾਈ ਸਾਹਿਬ ਜੀ ਉਹਨਾਂ ਦਾ ਇਹ ਪ੍ਰੋਗਰਾਮ ਇੱਥੇ ਉਲੀਕਦੇ ਹਨ ਲੋਰ ਮਿਲਣ ਦੇ ਏਰੀਏ ਦੇ ਵਿੱਚ। ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਾਸਤੇ ਵੀ ਇਹਨਾਂ ਵੱਲੋਂ ਸਮਾਂ ਦਿੱਤਾ ਜਾਂਦਾ ਹੈ। ਸੋ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਵੀ ਇੱਧਰ ਆ ਜਾਓ।

0: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਜੀ ਵੱਲੋਂ ਕੱਲ੍ਹ ਤੋਂ ਲੈ ਕੇ 23 ਸਤੰਬਰ ਤੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਜਾਣਗੀਆਂ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਏ ਲੈਣੇ। ਗੁਰਮੁਖ ਪਿਆਰਿਓ, ਹੁਣ ਢਾਡੀ ਜਥੇ ਵੱਲੋਂ ਕੁਛ ਮਿੰਟਾਂ ਦੀ ਹਾਜ਼ਰੀ ਭਰੀ ਜਾਵੇਗੀ। ਸੇਵਾ ਨਿਭਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਭੁਮਾਲ ਅਤੇ ਉਹਨਾਂ ਦਾ ਢਾਡੀ ਜਥਾ। ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਪਾਸੋਂ ਭਗਤ ਸਦਨਾ ਜੀ ਉਹਨਾਂ ਦਾ ਸ਼ਬਦ ਗੁਰਮਤਿ ਵਿਚਾਰਾਂ ਦੀ ਸਾਂਝ ਜੋ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਪਾ ਕੇ ਗਏ ਨੇ, ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਆਪਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਬਾਬਾ ਨਰਿੰਦਰ ਸਿੰਘ ਜੀ ਦੇ ਜੋ ਪ੍ਰੋਗਰਾਮ ਉਲੀਕੇ ਹੁੰਦੇ ਨੇ ਆਉਂਦੇ ਨੇ, ਅਤੇ ਉਸ ਸਮੇਂ ਦੇ ਦੌਰਾਨ ਹੀ ਇਹ ਦੋ ਹਾਜ਼ਰੀਆਂ ਗੁਰਦੁਆਰਾ ਸੁੱਖ ਸਾਗਰ ਵਿਖੇ ਉਹਨਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਭਰੀਆਂ ਨੇ। ਸੰਗਤਾਂ ਨੂੰ ਨਿਹਾਲ ਕੀਤਾ ਏ, ਹੋਂ ਅਪਰਾਧੀ ਗੁਣਾਗਾਰ ਹੋਂ ਬੇਮੁੱਖ ਮੰਦਾ, ਚੋਰ ਜਾਰ ਜੋ ਆਰ ਹੋਂ ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੂਰ ਠੱਗ ਦੇਸ਼ ਠਗੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਵਾਰ ਦੇ ਵਿੱਚ ਉਹ ਜਿੱਥੇ ਔਗੁਣਾਂ ਦਾ ਜ਼ਿਕਰ ਕਰਦੇ ਨੇ, ਭਾਵੇਂ ਮੇਰੇ ਵਿੱਚ ਸਿਰੇ ਦੇ ਔਗੁਣ ਨੇ, ਮੈਂ ਬੇਮੁੱਖ ਹਾਂ, ਮੈਂ ਮੰਦਾ ਹਾਂ, ਮੈਂ ਚੋਰੀਆਂ ਕਰਨ ਵਾਲਾ ਹਾਂ, ਮੈਂ ਜੁਆਰੀਆਂ ਹਾਂ, ਮੈਂ ਪਰ ਘਰਾਂ ਨੂੰ ਤੱਕਣ ਵਾਲਾ ਹਾਂ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ। ਇਹ ਪੰਜਾਂ ਵਿਕਾਰਾਂ ਨੇ ਤਾਂ ਲੱਗਣਾ ਹੀ ਸੀ, ਖੇਵਾਂ ਨਾਲ ਨਸ਼ੇ ਦਾ ਵੀ ਲੱਗ ਗਿਆ ਏ। ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹ ਸਿਰੇ ਦੇ ਔਗੁਣ ਨੇ, ਮੈਂ ਵਿਸ਼ਵਾਸ ਘਾਤੀ ਵੀ ਬਣ ਗਿਆ। ਕਿਸੇ ਨੂੰ ਪਰਮਾਤਮਾ ਵਿਸ਼ਵਾਸ ਘਾਤੀ ਨਾ ਬਣਾਵੇ, ਕੋਈ ਸਾਡੇ 'ਤੇ ਭਰੋਸਾ ਕਰਕੇ ਸਾਡੇ ਨਾਲ ਸਾਡੇ ਵੱਲ ਆਵੇ, ਅਸੀਂ ਉਹਦਾ ਬੁਰਾ ਸੋਚੀਏ। ਅਖੀਰ 'ਤੇ ਫਿਰ ਕਹਿੰਦੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੀ ਢਾਡੀ, ਢਾਡੀ ਇਕੱਲਾ ਇਹ ਨਹੀਂ ਵੀ ਸਾਡੇ ਕੋਲ ਸਾਜ਼ ਨੇ, ਢੱਡ 'ਤੇ ਸਰੰਗੀ ਆ ਵੀ ਅਸੀਂ ਢਾਡੀ ਹਾਂ, ਢਾਡੀ ਤੁਸੀਂ ਵੀ ਹੋ। ਢਾਡੀ ਦੇ ਅਰਥ ਕੀਤੇ ਨੇ ਮਹਾਰਾਜ ਨੇ ਪਰਮਾਤਮਾ ਦੇ ਗੁਣ ਗਾਉਣ ਵਾਲਾ। ਚਾਹੇ ਆਪਾਂ ਨਿਤਨੇਮ ਕਰਦੇ ਹਾਂ ਉਦੋਂ ਢਾਡੀਆਂ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ ਉਦੋਂ ਢਾਡੀਆਂ, ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹਦੇ ਗੁਣ ਗਾਉਂਦੇ ਉਦੋਂ ਢਾਡੀਆਂ। ਇਹ ਪਰਮਾਤਮਾ ਦੇ ਗੁਣ ਗਾਉਣ ਵਾਲੇ, ਉਹਦਾ ਦਰ ਨਾ ਛੱਡੀ, ਉਹ ਤੇਰੇ ਔਗਣ ਨਹੀਂ ਚਿਤਾਰਦਾ, ਉਹ ਤੈਨੂੰ ਹਿੱਕ ਨਾਲ ਲਾਵੇਗਾ, ਤੈਨੂੰ ਗਲ ਨਾਲ ਲਾਵੇਗਾ। ਸਤਿਗੁਰਾਂ ਦਾ ਜਿੱਥੇ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਅਤੇ ਗੁਰੂ ਮਹਾਰਾਜ ਜੀ ਦਾ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਉਪਦੇਸ਼, ਜੋ ਮੈਸੇਜ ਏ, ਅੱਜ ਪੂਰੀ ਦੁਨੀਆਂ ਦੇ ਵਿੱਚ ਆਪਣੀ ਡਿਕਟੇਟਰਸ਼ਿਪ ਕਾਇਮ ਰੱਖਣ ਵਾਸਤੇ ਹਰ ਇੱਕ ਮੁਲਕ ਆ ਜਿਹੜਾ ਦੇਸ਼ ਆ ਉਹ ਆਪਣੀ ਧੌਂਸ ਜਮਾਉਣ ਵਾਸਤੇ ਜੋ ਕੁਝ ਵੀ ਹੋ ਰਿਹਾ ਸਾਡੇ ਸਾਹਮਣੇ ਹੈ। ਪਰ ਜੇ ਕਿਤੇ ਸ਼ਾਂਤੀ ਦੀ ਗੱਲ, ਜੇ ਕਿਤੇ ਪਿਆਰ ਦੀ ਗੱਲ, ਜੇ ਕਿਤੇ ਗੁਰੂ ਕੇ ਪਿਆਰਿਓ ਗਲਵੱਕੜੀਆਂ ਦੀ ਗੱਲ ਹੋਵੇ, ਜੇ ਕਿਤੇ ਇਨਸਾਨੀਅਤ ਦੀ ਗੱਲ ਹੋਵੇ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੈਸੇਜ ਜੀ ਸੁਣੋ ਪਿਆਰ ਅਤੇ ਸਤਿਕਾਰ ਦੇ ਨਾਲ ਪਮਾਲ ਦਾ ਢਾਡੀ ਜਿੱਤ ਗਾ ਕੇ।

0: ਤੇਰੀ ਜ਼ਿੰਦਗੀ ਨਿਮਾਣੀ ਇਹ ਦਿਨ ਚਾਰਦੀ
1: ਸੋਚੇ ਸਦਾ ਬੁਰਾ ਕਦੇ ਚੰਗਾ ਨਾ ਵਿਚਾਰਦੀ
0: ਚਾਹੇ ਆਪਣੇ ਹੱਥੋਂ ਨਾ ਬਾਜੀ ਹਰ ਬੰਦੇ ਆ ਆਪਣੇ ਹੱਥੋਂ ਨਾ ਬਾਜੀ ਹਰ ਬੰਦੇ

0: ਜੰਜਾਲਾਂ ਨੂੰ
1: ਪੜ ਬਾਣੀ ਰਸ਼ਪਾਲ ਕੱਟੂਗੀ ਜੰਜਾਲਾਂ ਨੂੰ
0: ਕੱਢ ਦਿਲ ਵਿੱਚੋਂ ਪਾਲ ਮੰਦੜੇ ਖਿਆਲਾਂ ਨੂੰ
1: ਪੜ ਬਾਣੀ ਰਸ਼ਪਾਲ ਕੱਟੂਗੀ ਜੰਜਾਲਾਂ ਨੂੰ
0: ਸੁੱਖਾਂ ਵਿੱਚ ਸਦਾ ਤੇਰਾ ਘਰ ਬੰਦਿਆ ਸੁੱਖਾਂ ਵਿੱਚ ਸਦਾ ਤੇਰਾ ਘਰ

0: ਇੱਥੋਂ ਮਿਲੇ ਸਾਨੂੰ ਜਾਚ ਜ਼ਿੰਦਗੀ ਦੀ, ਇਸੇ ਦਰ ਤੋਂ ਹੁੰਦਾ ਜੀਵਨ ਸ਼ੁਰੂ ਸਾਡਾ। ਆਦ ਅੰਤ ਬਲਵੰਤ ਅਟਲ ਰਹਿਣਾ, ਪੂਜਣ ਯੋਗ ਇੱਕੋ ਸ਼ਬਦ ਗੁਰੂ ਸਾਡਾ, ਜੁਗੋ ਜੁਗ ਅਟਲ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉਹਨਾਂ ਦੀ ਪਹਿਲੀ ਪ੍ਰਕਾਸ਼ ਪੁਰਬ ਜੋ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਵੀ ਮਨਾਏ ਜਾ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਜੀ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਸਭ ਨੇ ਜੁੜਨਾ ਹੈ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ

ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਾਬ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਉ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੈ ਚੇਤ ਆਵ

ਸਜਾਏਗਾ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਹਾਜ਼ਰੀ ਭਰੀ। ਛੇ ਪੌੜੀਆਂ ਨੂੰ ਸਭ ਜੀ ਦੀ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ

ਉਪਦੇਸ਼ਾਂ ਦੇ ਚੱਲਣ ਦੇ ਬਲ ਬੁੱਧ ਬਖਸ਼ਿਸ਼ ਕਰਨੇ ਸਾਰਾ ਸੰਸਾਰ ਸੁਖੀ ਵਸੇ ਸੱਚੇ ਪਾਤਸ਼ਾਹ ਜੀ ਆਪਣੀ ਰਹਿਮਤ ਵਰਤਾਉਣੀ

0: ਖਾਲਸਾ
1: ਸਤਨਾਮ।

ਸਤਿ ਸ਼੍ਰੀ ਅਕਾਲ।

예수의 주시옵소서.

ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ।

ਵਾਹਿਗੁਰੂ ਜੀ ਤੁਧਿਆਗੇ ਅਰਦਾਸ ਹਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਰਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਾਤਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਨਿਉਟ ਆ ਨਿਉਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂੜ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਦੇ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਭ ਦੀਆਂ ਹਾਜ਼ਰੀਆਂ ਸ਼ੋਭਾਵਨਾਵਾਂ ਪੂਰਨ ਕਰਨੀਆਂ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖਾ ਸੰਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਨ ਸੋਹਾਣਾ।

بول سات سری اکال واہ گرو جی کا خالصہ

कुछ मेहर का हो डुबदे पत्थर तारे।

ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਆਪਣੀ ਸ਼ਰਨ ਰਾਖ ਪ੍ਰਭ ਦਾ ਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਗੁਰਪ੍ਰਸਾਦ ਕਿਨੈ ਬਿਰਲੇ ਜਾਤੇ ਸੋ ਕਹੋ ਟਲ ਗੁਰ ਸੇਵੀਐ

ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਨ ਲੱਖ ਹੋਵੇ ਤਾਂ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇ ਹੰਗਾਵੈ ਕੋ ਜੀ ਲੈ ਫਿਰ ਦੇ ਹੰਗਾਵੈ ਕੋ ਜਾਪੈ ਦਿਸੈ ਦੂਰ ਹੰਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਸਹਿਬੇ ਪ੍ਰਭਾਵ ਸਾਚਾ ਸਾਹਿਬ ਸਾਚ ਨਾ ਭਾਖਿਆ ਭਾਵ ਅਪਾਰ।

ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤੁਸ ਭਾਵਾਂ ਬਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੂ ਪਾਈ ਵੇਖਾਂ ਬਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਨ ਸੁਣਿਆ ਮੁਖ ਸਲਾਹੁਣ ਮਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ

ਰਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਦੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੁਮਾਰ ਧੋ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਏ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕਿਨਾਬ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆ ਲਿਹ ਰੂਪ ਕੇਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਤ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਸੰਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਔਰ ਕੂੜੇ ਫਿਰਾ ਹੇ ਅਸੰਖ ਨੀਚ ਮਲ ਭਾਖਾ ਹੇ ਅਸੰਖ ਨਿੰਦਕ ਸਰ ਕਰ

ਅਸੰਖ ਕਹੇ ਸਿਰ ਭਾਰ ਹੋਏ ਅੱਖਰੀ ਨਾਮ ਅੱਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ ਜਿਨੂੰ ਇਹ ਲਿਖੇ ਤਿਸ ਸਿਰ ਨਾਹਿ ਜੇ ਫਰਮਾਏ ਤੇ ਤੇ ਪਾਹਿ ਜੇ ਤਾ ਕੀਤਾ ਤੇ ਤਾ ਨਾਵ ਬਿਨਾ ਵਹਿ ਨਾਹੀ ਕੋ ਥਾਵ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜੋਹੇ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋ

ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾਉ ਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵ ਕਵਣ ਸੋਵੇ ਲਾਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਦ ਯਾ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾ ਕਰਤਾ ਸਿਰਟੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਿਆ ਨਾ ਸੋਏ

ਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਤਾਂ ਤਿਲ ਨਾ ਤੁਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟਹਿਵੇ ਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਅੰਦੂ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜਿਤੀਆ ਮੋਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕੇ ਹੀ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਮੁੱਲ ਵਪਾਰੀਏ ਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੋਲੋ ਮੁੱਲ ਪ੍ਰਵਾਨ, ਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫੁਰਮਾਣ, ਮੁੱਲੋ ਮੁੱਲਾ ਖਿਆਨ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੈ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਵਰ, ਆਖੇ ਸਿਦ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨੁ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ ਕੀਤੇ, ਆਖੇ ਆਖਣ ਪਾਹੇ।

ਸਮਝਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ਕੇਤੇ ਰਾਗ ਭਰੀ ਸੁ ਕਹੀਨ ਕੇਤੇ ਗਾਵਣਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵੀ

ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਏ ਆਲੇ।

ਈ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ ਆਦ ਅਨੀਨ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗਵਾ ਦੇਸ ਤਸਿਆ ਦੇਸ ਵਾਦ ਅਨੀਨ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਪਤ ਭਾਵੈ

ਸਾਧਨਾ ਜੁਗ ਜੁਗ ਇੱਕ ਹੋਵੇ ਸੁਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੁ ਆਦੇਸਤ ਸਹਿ ਆਦੇ ਸਵਾਦਨ ਇਨਾ ਨਾਦਨਾ ਜੁਗ ਜੁਗ ਇੱਕ ਹੋਵੇ ਸਾ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਅਹੇ ਇੱਕ ਨਾਮ ਜਗਦੀਸ ਇਤਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ

ਬਾਰ ਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੀ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ

ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁ ਤੁਹਾਨੂੰ ਤਾਕੀਆਂ ਗੱਲਾਂ ਕਥੀਆਂ ਨਾਮ ਜਾਹਿ ਜੇ ਕੋ ਕਹਿ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ

ਭਾਓ ਖਲਾਗਨ ਤਪਤਾ ਹੋ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ

ਭੁਜੰਗ ਪ੍ਰਿਆਤ ਛੰਦ। ਨਮੋ ਸਰਵ ਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰੈ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨ ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤ੍ਰ ਸਦਾ ਸੱਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਾ ਦੰਗ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰ ਪਰੋਸ਼ ਪਾਲੰ ਸਦਾ ਸਰਵਦਾ ਸਿਰਦਾਤਾ ਦਿਆਲੰ ਛੇਦੀ ਅਭੇਦੀ ਅਨਾਮੰ ਅਕਾਮੰ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤਵੰ ਨਰੇਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕਰਮ ਕੋ ਕਰਮੰ ਪ੍ਰਣਾਸੀ ਸੁ

ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੋ ਸਰਬੰ ਤ੍ਰਾਣੋ ਸਰਬੰ ਭੋਗਤਾ ਸਰਬੰ ਜੋਗਤਾ।

ਸਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਨਿਸਾਲ ਨਾਮ ਠਾਮ ਨਾ ਜਤ ਜਾ ਕਰ ਰੂਪ ਰੰਗ ਨਾਰੇਖ ਵਾਦ ਪੁਰਖੋਦਾਰ ਮੂਰਤ ਅਜੋ ਨਾ ਦਾ ਸੇਖ ਦੇ ਸਭ ਨਾ ਭੇਸ ਜਾ ਕਰ ਰੂਪ

ਭੂਤਿਆਂ ਗਾ ਭਾਇ ਭੰਗਾ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਵਾਲਿਸ ਕਰਮ ਅਦ੍ਰਿਸ਼ਯ ਧਰਮ ਸਰਬਾ ਪੰਡਾ।

ਕਿਆ ਫੂਲ ਗੁਨਾਹ ਇੱਕ ਸਾਹਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਰੋਜੀ ਦੇਹਾਂ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੀ ਹੈ ਕਿ ਸਰਵਤਰ ਦਾਨੀ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਪੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕੇ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਪਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰ ਕਲੀਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇ ਸੁਲੋ ਸਲਾਮੈ ਸਲੀ ਖਤਮੁਦਾਮੈ ਗਨੀਮੁਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾਮੈ ਰਜੂਲ ਨਿਦਾਨ ਹੈ ਹਰੀਫੁਲ ਅਜੀਮੈ ਰਜਾਇਕ ਯਕੀਨ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਹੰਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੁ ਸਰਬਾਨੁਰਾਗ ਤ੍ਰਿਭੁਗ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥੀਉਲ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਵੈ ਹੈ ਅਭੂਤ ਹੈ ਅਧੂਤ ਹੈ ਅਨਾਦ

ਅਜੈ ਅਲੈ ਭੈ ਅਭੈ ਭੂਅਜੂ ਅਨਾਸ਼ ਕਾਸਗੰਜ ਪੰਜ ਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾਹ ਅਨਾਥੇ ਪਰਮਾਥੇ ਅਜੂ ਨਿਯਮੋ ਨੀ।

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿ ਮਤੰਗ ਜਰੀ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪਹਿ ਤੂੰ ਕਹ ਪੈ ਭੂਪਤ ਅੰਤ ਕਉ ਨਾ ਗੇਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਪ੍ਰਸਿੱਖ ਹੈ ਬੇਦ ਪੁਰਾਨ ਪਤੇ ਪੁਰਾਨ ਜਮੀਨ ਜਮਾਨ ਸਮਾਨ ਕੇ ਭੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸਾਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤਿ ਮਤੰਗ

ਕਰਨ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵ ਆਜੁਗਾ ਸਰੂਪ ਸੁਯੰਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰ ਸਿੱਖਿਆ ਸੰਗਰੋ ਦੁਸ਼ਟ ਤੇ ਉਠਵਤ ਉਤਪਾਤਾ ਸਕਲ ਮਲੀਸ਼ ਕਰੋ ਰਣਕਾਤਾ ਜੇ ਅਸ ਤੁਹ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਸ਼੍ਰੀ ਅਸਤੁਜਾ ਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਤ ਸਾਹਿਬ ਵਿਆਪਤ ਕੋਈ ਅੜਿੱਲ ਸੁਨੇ ਗੁੰਗ ਜੋ ਆਹ ਸੁਰਸ ਨ ਪਾਵਈ ਸੁਨੇ ਮੂਢ ਚਤਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤ੍ਰੈ ਸਹਿਸ ਪਣਿਜੈ ਅਰਥ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ।

ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ

ਵਿਚਾਰਿਆ ਇੱਕ ਭਰਮ ਭੂਲੇ ਫਿਰਹਿ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ

ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ।

ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਤਿਉਂ ਪਵਿੱਤ ਸੰਗਤ ਸਵਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਹਿ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ

सो सिख सन्मुख होए। जे को गुर ते बेमुख होवै बिन सतगुर

ਮੁਖ ਸਦਾ ਸੰਭਾਲੀਐ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ,

ਹਰ ਹਰ ਨਿਤ ਜਪੇ ਉਹ ਜੀ ਉਹ ਲਾਹਾ ਖੱਟੇ ਹੋ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਹਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।

ਮੰਚਾ ਉਪਹਿਆ ਪ੍ਰਵਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।

ਹਰ ਬਿਨ ਅਵਰ ਨ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ ਸਾਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ

ਗੁਰੂ ਪਿਆਰਿਓ, ਆਪ ਸਭ ਨੂੰ ਗੁਰੂ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰੇ ਇਹ ਗੁਰਬਾਣੀ ਚਾਨਣ ਸਾਡੇ ਹਿਰਦਿਆਂ ਵਿੱਚ ਹੋਵੇ ਅਤੇ ਅਸੀਂ ਸਹੀ ਰਾਹ ਪਕੜ ਲਈਏ, ਗੁਰਬਾਣੀ ਦੇ ਦਰਸਾਏ ਹੁਕਮ 'ਤੇ ਚੱਲ ਪਈਏ। ਸਤਿਗੁਰੂ ਕਿਰਪਾ ਕਰੇ। ਅੱਜ ਦਾ ਪ੍ਰੋਗਰਾਮ ਥੋੜ੍ਹਾ ਛੋਟਾ ਰੱਖਣਾ ਹੈ, ਆਪਾਂ 7:05 'ਤੇ ਸਮਾਪਤੀ ਕਰਨੀ ਹੈ। ਉਸ ਉਪਰੰਤ ਸਹਿਜ ਪਾਠ ਦੇ ਭੋਗ ਪੈਣਗੇ। ਆਓ ਅਗਲਾ ਕੀਰਤਨ ਸੁਣਦੇ।

ਕਰਨੀ ਜਿਨ ਸਹਿ ਨਾਲ ਪਿਆਰ ਨਾਨਕ ਧਨ ਸੁਹਾਗਣੀ।

ਪੰਚਮ ਹਰਖ ਦੇ ਸਾਖ ਸੁਣਾਵਹਿ ਬੰਗਾਲ ਮਧ ਮਾਧਵ ਗਾਵਹਿ ਲਲਿਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾ ਪਹਿ ਸੰਗ ਰਾਗਨੀ ਪਾਂ ਚੌਥਾ ਪਹਿ ਗੁਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਧਨਾਸਰੀਏ ਪਾਂਚੋ ਗਾਈ ਮਾਰ ਰਾਗ ਕੌਸਕ ਸੰਗਲਾਈ ਮਾਰੂ ਮਸੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਉ ਹਟਿਓ ਪਹੁਰਾਨੰਦ ਗਾਏ ਅਸ਼ਟਮਾਲ ਕੌਸਕ ਸੰਗਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਂਚੋ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਆਏ ਸਰਸ ਬਾਨ ਵਾਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਪਾਇਆ ਸਹਿ ਸੇ ਤੀਮਨ ਵਧੀਆਂ ਵਾਧਾਈਆਂ ਪਰਿਵਾਰ ਪਰੀਆਂ ਸਭ ਗਾਵਣਿਆਈਆਂ ਸਭਦੋ ਤੰਗਾ ਵਹੋ ਹਰੀ ਕੇ ਰਾਮਨਜਨੀ ਵਸਾਇਆ ਕਹਿ ਨਾਨ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ।

ਗਿਆਨ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ। ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ

ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪਿਆਰਿਆਂ ਸਚਿਆਰਿਆਂ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ

ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਉਪਰੰਤ ਆਪ ਜੀ ਦੀਆਂ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਹੋਏ। ਸਤਿਗੁਰੂ ਜੀ ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਸਰਬੱਤ ਸੰਗਤਾਂ ਵੱਲੋਂ ਆਪ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਤਿਕਾਰਯੋਗ ਬੀਬੀ ਮਨਜੀਤ ਕੌਰ ਬੀਬੀ ਰਣਜੀਤ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੀਬੀ ਸੁਰਜੀਤ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਪੂਰਨਤਾ ਦੇ ਭੋਗ ਪਏ ਹਨ। ਕਿਰਪਾ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਉਸ ਵਿਛੜੀ ਹੋਈ ਰੂਹ ਆਤਮਾ ਤੋਂ ਆਪ ਜੀ ਦੇ ਭਾਣੇ ਅੰਦਰ ਜੀਵਨ ਬਤੀਤ ਕਰਦਿਆਂ ਸੰਸਾਰ ਦੀ ਯਾਤਰਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਅਵਗਣਾਂ ਨੂੰ ਨਾ ਚਿਤਾਰਦੇ ਹੋਏ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਹੋਏ ਆਪ ਅੰਗੀਕਾਰ ਕਰਨੇ ਲੋਕ ਪ੍ਰਲੋਕ ਵਿੱਚ ਇੱਜ਼ਤ ਮਾਨ ਸਤਿਕਾਰ ਬਖਸ਼ਣਾ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ

ਗੁਰ ਭੇਟਤ ਲਖ ਲਖਾਇਆ।

0: जैसे बिखर है तो पर नारी, ऐसे नामे प्रीत मुरारी, जैसे तापते निर्मल कामा, तैसे राम नामा बिन बापुरो नामा। परम सम्मान सत्कार गुरु प्यारी साध संगत जी, वाहिगुरु जी का खालसा, वाहिगुरु जी की फतेह। सतगुरु जी की अपार कृपा रहमत दा सदका आप जी ने अमृत वेले गुरु चरणा की हाजरी भर के लाहे प्राप्त किए हैं। सतगुरु जी की पावन बाणी दे शब्द कीर्तन वाहेगुरु सिमरन संगती रूप दे विच करदिया होया आप सारिया ने सत्कारयोग बीबी सुरजीत कौर जी की आत्मक शांति वास्ते जो उन्हां दे समूह परिवार वालों स्नेहियां वालों सहज पाठ करे किते सन, सत्संग जी तिन्हां दे भोग दे सलोक आप जीआं ने सरवण किते हन। सतगुरु रहमत करन आप सब की हाजरी दर प्रवान करन सतगुरु अते साध संगत जी, उस बिछड़ी हुई रूह आत्मा नूं सदीव काल लई अपने चरणा च नवासा बख्शन। आओ प्यार सहित सत्कारयोग भाई साहब भाई गुरसेवक सिंह जी तिन्हां दे पासों अज दे इस पावन हुक्मनामे की विचार प्यार सहित सरवण करिए। वाहेगुरु जी का खालसा, वाहेगुरु जी की फतेह।
1: ਗੁਰੂ ਸਾਹਿਬ ਜੀ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਨਿਰੰਕਾਰ ਪਿਤਾ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਸਰੀਰ ਲੈ ਕੇ ਸਤਸੰਗਤ ਰੂਪ ਦੇ ਵਿੱਚ ਜੁੜ ਬੈਠੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ, ਨਾਲ ਦੀ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਅੱਜ ਦਾ ਜੋ ਦਿਹਾੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਜੋ ਹੋਇਆ ਉਸ ਸੰਬੰਧ ਵਿੱਚ ਹੈ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ ਉੱਥੇ ਅਸੀਂ ਗੁਰੂ ਦੀ ਬਾਣੀ ਦੁਆਰਾ ਇਹ ਵੀ ਸਮਝਣਾ ਵੀ ਗੁਰਬਾਣੀ ਜੋ ਸਾਡੇ ਲਈ ਲਿਖੀ ਗਈ ਹੈ, ਜੋ ਸਾਨੂੰ ਗੁਰੂ ਸਾਹਿਬ ਇਹ ਬੜਾ ਪਰਉਪਕਾਰ ਕਰਕੇ ਗਏ ਆ ਕਿ ਅਸੀਂ ਇਸ ਗੁਰਬਾਣੀ ਨੂੰ ਸਮਝਿਆ ਵਿਚਾਰਿਆ ਜੀਵਨ 'ਚ ਢਾਲਿਆ। ਸੋ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰ ਕਿਰਪਾ ਕਰਨ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਅੱਜ ਦਾ ਜੋ ਮੁੱਖ ਵਾਕ ਹੈ ਇਹਦੇ ਵਿੱਚ ਵੀ ਸਾਨੂੰ ਚਾਰ ਕੁ ਉਦਾਹਰਨਾਂ ਦੇ ਕੇ ਪ੍ਰੇਮ ਦੀ ਗੱਲ ਕੀਤੀ ਗਈ ਹੈ। ਜਿੰਨਾ ਚਿਰ ਗੁਰੂ ਨਾਲ ਪ੍ਰੇਮ ਨਹੀਂ ਪੈਂਦਾ ਉਨਾ ਚਿਰ ਗੁਰੂ ਤੁਹਾਨੂੰ ਕੁਛ ਸੋਝੀ ਵੀ ਨਹੀਂ ਦਿੰਦਾ। ਬਿਨਾਂ ਪ੍ਰੇਮ ਤੋਂ ਬਾਣੀ ਪੜ੍ਹਿਆ ਨਹੀਂ ਸਮਝ ਆਉਂਦੀ। ਇਹ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੋਝੀ ਬਖਸ਼ੋ, ਪ੍ਰੀਤ ਬਖਸ਼ੋ। ਇਸ ਕਰਕੇ ਗੁਰੂ ਸਾਹਿਬਾਂ ਨੇ ਸਾਡੇ 'ਤੇ ਤਰਸ ਕੀਤਾ। ਇਹ ਸਾਰੀ ਬਾਣੀ ਜੋ ਅਕਾਲ ਪੁਰਖ ਨੇ ਗੁਰਮੁਖਾਂ ਤੋਂ ਆਪ ਉਚਾਰਨ ਕਰਾਈ, ਉਸ ਬਾਣੀ ਨੂੰ ਪੰਜਵੇਂ ਜਾਮੇ 'ਚ ਜਾ ਕੇ ਇਕੱਤਰ ਕੀਤਾ ਜੋ ਸਮੇਂ ਦੀ ਲੋੜ ਸੀ, ਕਿਉਂਕਿ ਜਿਹੜੀ ਗੁਰਬਾਣੀ ਸੀ ਗੁਰੂ ਸਾਹਿਬਾਂ ਦੀ, ਬਹੁਤ ਸਾਰੇ ਜੀਵਾਂ ਨੇ ਆਪਣੀ ਬਾਣੀ ਉਚਾਰ ਕੇ ਨਾਨਕ ਪਦ ਲਾ ਕੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੇ ਬਾਣੀ ਇਕੱਤਰ ਕਰਕੇ ਭਗਤਾਂ ਦੀ ਇਸ ਬਾਣੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦਿੱਤਾ। ਹੁਣ ਪਰਮੇਸ਼ਰ ਕਹਿੰਦੇ ਨੇ ਵਾਹਿਗੁਰੂ ਜੀ ਨੂੰ, ਇਸ ਬਾਣੀ ਅਤੇ ਉਸ ਵਾਹਿਗੁਰੂ 'ਚ ਕੋਈ ਫਰਕ ਨਹੀਂ, ਕਿਉਂਕਿ ਉਹ ਵੀ ਬੇਅੰਤ ਹੈ, ਇਹ ਬਾਣੀ ਵੀ ਬੇਅੰਤ ਹੈ। ਇਸ ਕਰਕੇ ਉਸ ਪੋਥੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਵਾਨ ਕੀਤਾ। ਇਸ ਦੀ ਆਪਾਂ ਦਿਨੇ ਵਿਚਾਰ ਕਰਾਂਗੇ, ਕਿਉਂਕਿ ਆਪਣੇ ਕੋਲ ਸਮਾਂ ਸੀਮਿਤ ਹੈ, ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਹ ਦੋ ਦਿਨ ਆਪਾਂ ਐਤਵਾਰ ਤੱਕ ਇਹੀ ਵਿਚਾਰ ਕਰਾਂਗੇ ਨਾਲ ਨਾਲ। ਆਓ, ਜੋ ਅੱਜ ਦਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਇਸ ਵਿੱਚ ਸਾਨੂੰ ਪ੍ਰੀਤ ਦੀ ਗੱਲ ਉਹਨਾਂ ਨੇ ਦੱਸੀ ਗਈ ਹੈ ਵੀ ਬਿਨਾਂ ਪ੍ਰੀਤ ਤੋਂ ਜੀਵਨ ਇੱਕ ਮੁਰਦੇ ਦੇ ਸਮਾਨ ਹੈ। ਇਸ ਕਹਿੰਦੇ ਜਦੋਂ ਤੁਹਾਡੇ ਅੰਦਰ ਇਹ ਪ੍ਰੀਤ ਪੈਦਾ ਹੋਊਗੀ, ਉਦਾਹਰਨ ਦਿੱਤੀ ਗਈ ਹੈ ਫਿਰ ਬਾਹਰਲੀ। ਆਓ, ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌਂਡ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਕਹਿੰਦੇ ਮੈਨੂੰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਜਦੋਂ ਵਿਸਰ ਜਾਂਦਾ ਹੈ, ਮੋਹੇ ਲਾਗਤੀ ਤਾਲਾ ਬੇਲੀ, ਤਲਬ, ਤਾਲਾ ਬੰਦਾ ਤਲਬ, ਤਲਬ ਕਹਿੰਦੇ ਨੇ ਜਿਵੇਂ ਕੋਈ ਨਸ਼ਾ ਜੀਵ ਕਰਦਾ ਹੋਵੇ ਨਾ, ਉਹਨੂੰ ਨਸ਼ਾ ਨਾ ਮਿਲੇ, ਉਹਨੂੰ ਇੰਨੀ ਤੋੜ ਲੱਗਦੀ ਹੈ ਕਿ ਉਹ ਭੱਜਦਾ ਹੈ। ਇਸੇ ਤਰ੍ਹਾਂ ਹੀ ਸਾਡੇ ਅੰਦਰ ਇਹ ਤਲਬ ਜਦੋਂ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਆ, ਉਦੋਂ ਅਸੀਂ ਗੁਰੂ ਵੱਲ ਨੂੰ ਦੌੜਾਂਗੇ। ਜਦੋਂ ਸਾਡੇ ਅੰਦਰ ਸੰਸਾਰ ਦੇ ਪਦਾਰਥਾਂ ਦੀ ਤੜਫ ਹੈ ਤਾਂ ਪਦਾਰਥਾਂ ਵੱਲ ਦੌੜਾਂਗੇ, ਅਤੇ ਉਦੋਂ ਸਾਡੇ ਮਨ ਨੂੰ ਕਹਿਤਾ ਮਨ ਮੁੱਖ। ਜਦੋਂ ਇਹੀ ਮਨ ਗੁਰੂ ਵੱਲ ਦੌੜਦਾ, ਇਹਨੂੰ ਇਹ ਤੜਫ ਲੱਗਦੀ ਆ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਨੈਣੀ ਨੀਰ ਵਹਿ ਵਹਿ ਚੱਲੇ ਜੀਓ। ਇਹ ਅਵਸਥਾ ਹੈ ਵਿਰਾਗ ਦੀ ਅਵਸਥਾ, ਭਗਤ ਨਾਮਦੇਵ ਜੀ ਆਪਣੀ ਬਿਆਨ ਕਰਦੇ ਨੇ, ਅਸੀਂ ਆਪਣਾ ਦੇਖਣਾ। ਇਸ ਕਰਕੇ ਕਹਿੰਦੇ ਮੈਨੂੰ ਤੋੜ ਲੱਗ ਜਾਂਦੀ ਹੈ ਜੇ ਮੈਂ ਗੁਰੂ ਦੇ ਦਰਸ਼ਨ ਨਾ ਕਰਾਂ। ਉਦਾਹਰਣ ਦਿੱਤੀ ਆ ਬਛਰੇ ਬਿਨ ਗਾਏ ਅਕੇਲੀ, ਜਦੋਂ ਨਾ ਗਾਂ ਛੋਟਾ ਬੱਚਾ ਹੁੰਦਾ ਉਹਦਾ, ਉਹ ਤੋਂ ਬੱਚਾ ਦੂਰ ਕਰ ਦਿਉ, ਗਾਂ ਦਾ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ। ਜਿਨ੍ਹਾਂ ਦੇ ਪ੍ਰੈਕਟੀਕਲ ਹੈ ਦੇਖਿਆ, ਬੱਚਿਆਂ ਨੇ ਅੱਜ ਕੱਲ੍ਹ ਦੇਖਿਆ ਨਹੀਂ ਇਹ ਖੇਲ, ਇਸ ਕਰਕੇ ਗੁਰਬਾਣੀ 'ਚ ਉਦਾਹਰਣਾਂ ਦਿੱਤੀਆਂ ਗਈਆਂ। ਜਿਨ੍ਹਾਂ ਨੇ ਨੇਤਰਾਂ ਨਾਲ ਦੇਖਿਆ, ਗਾਈਆਂ ਰੱਖੀਆਂ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ, ਅਤੇ ਉਹ ਗਾਂ ਟਿਕਦੀ ਨਹੀਂ ਸੀ ਉਨ੍ਹਾਂ ਚਿਰ ਜਿੰਨਾ ਚਿਰ ਬੱਛੜਾ ਉਹਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ ਸੀ। ਇਵੇਂ ਹੀ ਕਹਿੰਦੇ ਉਦਾਹਰਣ ਦਿੱਤੀ ਆ ਉਹਦੀ ਵੀ, ਜਿਵੇਂ ਇੱਕ ਗਊ ਨੂੰ ਬੱਛੜੇ ਨਾਲ ਪਿਆਰ ਹੈ, ਇਵੇਂ ਹੀ ਸਿੱਖ ਨੂੰ ਗੁਰੂ ਨਾਲ ਪਿਆਰ ਹੈ ਅਤੇ ਪਰਮਾਤਮਾ ਨਾਲ ਪਿਆਰ ਹੈ। ਗੁਰੂ ਦੇ ਰਾਹੀਂ ਪਰਮਾਤਮਾ ਦੇ ਸਨਮੁੱਖ ਹੋ ਜਾਂਦਾ ਜਦੋਂ, ਫਿਰ ਜਦੋਂ ਥੋੜ੍ਹਾ ਜਿਹਾ ਵਿਛੋੜਾ ਪੈਂਦਾ ਹੈ, ਉਦੋਂ ਫਿਰ ਇਹ ਤੋੜ ਮਹਿਸੂਸ ਕੀਤੀ ਗਈ ਹੈ। ਜਿਵੇਂ ਕਿ ਗੁਰਬਾਣੀ 'ਚ ਦੱਸਿਆ ਗਿਆ, ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੋਤਾ, ਇੱਕ ਘੜੀ ਦਾ ਪਲ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ, ਇੱਕ ਘੜੀ ਦਿਵਸ ਮੁੱਕ ਕਬੂ ਨਾ ਬਿਹਾਵੇ, ਦਰਸ਼ਨ ਕੀ ਮੋਏ ਆਸ ਘਨੇਰੀ, ਐਸਾ ਕੋਈ ਸੰਤ ਮੁੱਕ ਪਿਰਹਿ ਮਿਲਾਵੇ, ਕੋਈ ਐਸਾ ਗੁਰਮੁਖ ਮਿਲ ਜਾਵੇ ਮੈਨੂੰ ਮੇਰੇ ਪ੍ਰੀਤਮ ਨੂੰ ਮਿਲਾ ਦੇਵੇ। ਵਿਰਾਗ ਦੀ ਹਾਲਤ ਹੈ। ਗੁਰੂ ਨਾਨਕ ਦੇਵ ਜੀ ਸਤਿਗੁਰ ਸਰੂਪ ਬੈਠੇ ਨੇ, ਸੰਗਤਾਂ ਬੈਠੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰੇਮ 'ਚ ਕਿਹਾ ਵੀ ਜੇ ਤੁਹਾਨੂੰ ਕੋਈ ਪ੍ਰੀਤਮ ਦੀ ਗੱਲ ਸੁਣਾ ਦੇਵੇ ਤੁਸੀਂ ਕੀ ਦਿਓਗੇ। ਉਹ ਵਿਰਾਗੀ ਸੀ। ਤੈ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜਾ। ਕਹਿੰਦੇ ਸੀਸ ਵੱਡੇ ਕਰ ਬੈਠਣ ਦੀਜਾ, ਬਿਨਸਰ ਸੇਵਕ ਰੀਜਾ। ਕਿੰਨੀ ਵਿਰਾਗੀ ਹਾਲਤ ਹੁੰਦੀ ਹੈ ਗੁਰਮੁਖਾਂ ਦੀ। ਸਾਡੇ ਅੰਦਰ ਇੰਨਾ ਪ੍ਰੇਮ ਪੈਦਾ ਹੋਣਾ ਚਾਹੀਦਾ ਗੁਰੂ ਪ੍ਰਤੀ ਹਰ ਵੇਲੇ। ਇਹ ਪ੍ਰੇਮ ਦੀ ਕਹਾਣੀ ਹੈ, ਅਤੇ ਪ੍ਰੇਮ ਤੋਂ ਬਿਨਾਂ ਪਾਇਆ ਵੀ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ, ਪਾਣੀ ਬਿਨ ਪਾਣੀਆਂ ਬਿਨ ਮੀਨ ਤਰਫੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਹਾਓ। ਨਾਮਦੇਵ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ। ਉਹਨੂੰ ਉਦੋਂ ਪਤਾ ਲੱਗਦਾ ਜਦੋਂ ਪਾਣੀ ਤੋਂ ਵੱਖ ਹੁੰਦੀ ਆ। ਸਾਡਾ ਸਾਰਿਆਂ ਦਾ ਜੀਵਨ ਕੀ ਹੈ? ਬ੍ਰਹਮ ਸੱਚ ਨਿਰੰਕਾਰ। ਜਦੋਂ ਸਾਨੂੰ ਇਸ ਦੇਹ ਦੇ ਵਿੱਚੋਂ ਵੱਖ ਕੀਤਾ ਜਾਊਗਾ ਉਦੋਂ ਪਤਾ ਲੱਗੂ ਵੀ ਸਾਡਾ ਜੀਵਨ ਤਾਂ ਇਹ ਬ੍ਰਹਮ ਸੀ ਜਿਹਨੂੰ ਅਸੀਂ ਸਾਰੀ ਉਮਰ ਪਛਾਣਦੇ ਨਹੀਂ। ਇਸ ਕਰਕੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਆ, ਇਵੇਂ ਹੀ ਉਦਾਹਰਣ ਦੇ ਰਹੇ ਨੇ ਸਾਨੂੰ ਵੀ ਜਿਹੜੇ ਗੁਰਸਿੱਖ ਹੈ ਉਹ ਗੁਰੂ ਅਤੇ ਪਰਮੇਸ਼ੁਰ ਤੋਂ ਬਿਨਾਂ ਇਸ ਤਰ੍ਹਾਂ ਤੜਫਦੇ ਨੇ ਜਿਵੇਂ ਮੱਛੀ ਤੜਫਦੀ ਆ। ਪਾਣੀਆਂ ਬਿਨਾਂ ਮੀਣ ਤੜਫ, ਕਹਿੰਦੇ ਪਾਣੀ ਤੋਂ ਬਿਨਾਂ ਜਿਵੇਂ ਮੱਛੀ ਦਾ ਜੀਵਨ ਨਹੀਂ, ਪਰ ਮੱਛੀ ਨੂੰ ਨਹੀਂ ਪਤਾ ਮੇਰਾ ਜੀਵਨ ਪਾਣੀ ਹੈ, ਪਤਾ ਉਦੋਂ ਲੱਗੂ ਜਦੋਂ ਵੱਖ ਕੀਤਾ ਜਾਊਗਾ। ਇਸੇ ਤਰ੍ਹਾਂ ਜਿਉਂਦੇ ਜੀ ਜਿਨ੍ਹਾਂ ਨੇ ਜਾਣ ਲਿਆ, ਉਹ ਜਿਵੇਂ ਮੱਛੀ ਪਾਣੀ ਜਦੋਂ ਜ਼ਿਆਦਾ ਪਾਣੀ ਹੁੰਦਾ ਉਨਾ ਆਨੰਦ ਲੈਂਦੀ ਆ, ਇਸ ਤਰ੍ਹਾਂ ਹੀ ਗੁਰਮੁਖ ਜਿੰਨਾ ਉਹਦੇ ਵਿੱਚ ਸਮਾਉਂਦਾ ਜਾਂਦਾ ਉਨਾ ਆਨੰਦ ਬਿਸਮਾਦ ਵੱਧਦਾ ਜਾਂਦਾ। ਇਸ ਕਰਕੇ ਉਦਾਹਰਣ ਦਿੱਤੀ ਗਈ ਹੈ ਸਿਰਫ ਮੱਛੀ ਦੀ, ਇੱਕ ਜਾਨਵਰ ਦੀ। ਮਹਾਰਾਜ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਨੇ ਤਾਂ ਇੱਕ ਸ਼ਬਦ ਵੀ ਆਉਂਦਾ, ਕਹਿੰਦੇ ਮੱਛੀ ਦੀ ਪਾਣੀ ਨਾਲ ਇੰਨੀ ਪ੍ਰੀਤ ਆ, ਉਹਨੂੰ ਫੜ ਵੀ ਲਿਆ ਜਾਂਦਾ, ਉਹਨੂੰ ਕੱਟ ਵੀ ਦਿੱਤਾ ਜਾਂਦਾ, ਉਹਦਾ ਭੋਜਨ ਵੀ ਖਾਂਦੇ ਨੇ ਲੋਕ। ਕਹਿੰਦੇ ਪਰ ਪੇਟ 'ਚ ਜਾ ਕੇ ਵੀ ਉਹ ਪਾਣੀ ਤੋਂ ਦੇਖ ਲਓ ਬੰਦਾ ਪਾਣੀ ਪਾਣੀ ਮੰਗਦਾ। ਇਹ ਉਦਾਹਰਣ ਦਿੱਤੀ ਗਈ ਹੈ ਮੱਛੀ ਦੀ। ਕਹਿੰਦੇ ਮੀਨ ਪੱਕਰ ਫਾਂਕਿਓ ਔਰ ਕੱਟਿਓ ਰਾਧ ਕੀਓ ਬਹੁ ਬਾਨੀ। ਕਹਿੰਦੇ ਮੱਛੀ ਨੂੰ ਫੜਿਆ, ਫੜ ਕੇ ਕੱਟਿਆ, ਕੱਟ ਕੇ ਉਹਨੂੰ ਰਿੰਨਿਆ, ਰਾਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੀ। ਫਿਰ ਉਸਦਾ ਟੁਕੜਾ ਟੁਕੜਾ ਕਰਕੇ ਕਹਿੰਦਾ ਉਹਨੂੰ ਭੋਜਨ ਬਣਾ ਲਿਆ ਆਪਦਾ ਮਨੁੱਖ ਨੇ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਹਿੰਦੇ ਫਿਰ ਵੀ ਜਦੋਂ ਪੇਟ 'ਚ ਗਈ ਤਾਂ ਬੰਦਾ ਪਾਣੀ ਮੰਗਦਾ, ਇੰਨਾ ਪ੍ਰੇਮ ਹੈ ਮੱਛੀ ਦਾ ਪਾਣੀ ਨਾਲ। ਇਸੇ ਤਰ੍ਹਾਂ ਹੀ ਗੁਰਸਿੱਖ ਦਾ ਪ੍ਰੇਮ ਇੰਨਾ ਹੋਣਾ ਚਾਹੀਦਾ, ਭਾਵੇਂ ਉਹਨੂੰ ਖੰਡ ਖੰਡ ਕਰ ਦਿੱਤਾ ਜਾਵੇ ਪਰ ਉਹ ਗੁਰੂ ਤੋਂ ਮੁੱਖ ਨਾ ਮੋੜੇ। ਅੱਜ ਅਸੀਂ ਪਤਾ ਨਹੀਂ ਕਿਉਂ ਗੁਰੂ ਨੇ ਸਭ ਕੁਛ ਦਿੱਤਾ, ਅਸੀਂ ਮੁੱਖ ਗੁਰੂ ਤੋਂ ਮੋੜੀ ਬੈਠੇ ਹਾਂ। ਇਸ ਕਰਕੇ ਗੁਰੂ ਵੱਲ ਮੁੱਖ। ਕਹਿੰਦੇ ਭਾਵੇਂ ਖੰਡ ਖੰਡ ਹੋ ਜਾਣ, ਇਹ ਫਿਰ ਗੁਰੂ ਸਾਹਿਬਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਬੰਦ ਬੰਦ ਕਟਾਏ ਗਏ ਪਰ ਗੁਰੂ ਤੋਂ ਮੁੱਖ ਨਹੀਂ ਮੋੜਿਆ, ਪਰਮੇਸ਼ੁਰ ਦੇ ਸਨਮੁੱਖ ਰਹੇ, ਚਰਖੜੀਆਂ 'ਤੇ ਚੜ੍ਹ ਗਏ। ਅਸੀਂ ਰੋਜ਼ ਅਰਦਾਸ 'ਚ ਉਹਨਾਂ ਦਾ ਨਾਂ ਲੈਂਦੇ ਹਾਂ। ਇਹ ਪ੍ਰੇਮ ਦੀਆਂ ਕਹਾਣੀਆਂ ਸਾਰੀਆਂ, ਐਸੀ ਰਾਮ ਨਾਮਾ ਬਿਨ ਵਾਪਰੋ ਨਾਮਾ। ਨਾਮ ਦੇ ਆਪਣੀ ਬਾਣੀ ਦੇ ਵਿੱਚ ਆਪਣਾ ਨਾਮ ਦਰਜ ਕਰਦੇ ਦੱਸਦੇ ਨੇ। ਕਹਿੰਦੇ ਮੈਂ ਗਰੀਬ ਨੂੰ ਇੰਨੀ ਤੜਫ ਹੈ ਜਿੰਨੀ ਮੱਛੀ ਨੂੰ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਮੈਂ ਵੀ ਰਾਮ ਨਾਮ ਬਿਨਾਂ ਤੜਫ ਤੜਫ ਕੇ ਮਰ ਜਾਂਦਾ। ਹੁਣ ਰਾਮ ਅਤੇ ਨਾਮ, ਰਾਮ ਕਹਿੰਦੇ ਨੇ ਰਮਿਆ ਹੋਇਆ ਵਾਹਿਗੁਰੂ ਜੋਤ ਸਰੂਪ, ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਸ਼ਬਦ ਬਾਣੀ ਜੀ ਤੋਂ ਦੁਨੀਆ ਪੈਦਾ ਹੋਈ ਹੈ। ਸਾਡਾ ਤੱਤ ਸਹਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕਿਸੇ ਵਿਰਲੇ ਨੂੰ ਪਤਾ ਹੋਊਗਾ ਵੀ ਸਾਰੀ ਗੁਰਬਾਣੀ ਦਾ ਤੱਤ ਸਾਰ ਕੀ ਹੈ, ਰਾਮ ਨਾਮ। ਇੰਨੀ ਗੱਲ ਜਿਹਨੇ ਬੁੱਝ ਲਈ ਨਾ 1430 ਅੰਗ ਪੜ੍ਹ ਕੇ ਪਾਸ 100%। ਰਾਮ ਅਤੇ ਨਾਮ ਦਾ ਹੀ ਭੇਦ ਦਿੱਤਾ ਗਿਆ, ਪੜ੍ਹ ਲਓ ਗੁਰਬਾਣੀ ਸਾਰੀ। ਸਾਰੇ ਮਹਾਂਪੁਰਖਾਂ ਨੇ ਰਾਮ ਰਮਿਆ ਹੋਇਆ ਪਰਮੇਸ਼ੁਰ ਜੋਤ ਸਰੂਪ, ਅਤੇ ਨਾਮ ਉਹਦੇ ਮੁੱਖ 'ਚੋਂ ਨਿਕਲੀ ਹੋਈ ਬਾਣੀ ਸ਼ਬਦ ਜੀ ਤੋਂ ਦੁਨੀਆ ਪੈਦਾ ਹੋਈ ਹੈ। ਇਸੇ ਨੂੰ ਸਤਨਾਮ ਕਹਿ ਦਿੱਤਾ ਗਿਆ, ਇਸੇ ਨੂੰ ਰਾਮ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਹਰ ਨਾਮ ਕਹਿ ਦਿੱਤਾ ਗਿਆ, ਇਸੇ ਨੂੰ ਨਾਮ ਨਿਰੰਜਣ ਕਹਿ ਦਿੱਤਾ ਗਿਆ, ਇਸੇ ਨੂੰ ਜੋਤ ਨਿਰੰਜਣ ਕਹਿ ਦਿੱਤਾ ਗਿਆ। ਦੇਖੋ ਸ਼ਬਦ ਬਹੁਤ ਆ, ਭਾਵੇਂ ਗੱਲ ਇੱਕ ਹੀ ਆਉਣੀ ਹੈ ਬਾਰ ਬਾਰ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਨਾਨਕ ਲੇਖਾ ਇੱਕ ਗੱਲ, ਜਿਹਨੇ ਇੱਕ ਗੱਲ ਇਹ ਗੱਲ ਨੂੰ ਬੁੱਝ ਲਿਆ ਉਹ ਰਹੋਮੈ ਚੱਖਣਾ ਚਾਖ ਬਾਕੀ ਚੱਖ ਮਾਰਨ ਦੇ ਬਰਾਬਰ। ਸਾਰੀ ਗੁਰਬਾਣੀ ਨੂੰ ਪੜ੍ਹ ਕੇ ਰਾਮ ਨਾਮ ਨੂੰ ਬੁੱਝਣਾ ਅਤੇ ਉਹ ਕਿਹੜੀ ਜਗ੍ਹਾ ਜਿੱਥੇ ਰਾਮ ਅਤੇ ਨਾਮ ਹੈ ਨਹੀਂ ਗਾ। ਤਾਂ ਹੀ ਤਾਂ ਗੁਰਬਾਣੀ ਨੇ ਕਿਹਾ ਨਾ ਬਿਨ ਨਾਵੈ ਨਾ ਹੀ ਕੋ ਥਾਉ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਨਾਮ ਨਹੀਂ ਮੌਜੂਦ, ਹਰ ਜਗ੍ਹਾ 'ਤੇ ਸਾਡੇ ਅੰਦਰ ਵੀ ਅਤੇ ਸਾਡੇ ਬਾਹਰ ਵੀ। ਇਸ ਕਰਕੇ ਐਸੇ ਰਾਮ ਨਾਮਾ, ਇਹੋ ਜਿਹਾ ਰਾਮ ਦਾ ਨਾਮ ਹੈ ਜਿਹਦੇ ਬਿਨਾਂ ਮੈਂ ਮੱਛੀ ਦੀ ਤਰ੍ਹਾਂ ਤੜਫ ਤੜਫ ਕੇ ਮਰ ਜਾਂਦਾ, ਮੇਰੀ ਸੁਰਤੀ ਜਦੋਂ ਦੂਰ ਜਾਂਦੀ ਹੈ। ਇਹ ਪ੍ਰੇਮ ਸੀ ਇੰਨਾ ਉਹਨਾਂ ਦਾ, ਰਾਮ ਨਾਮ ਨਾਲ ਰਹਾਓ। ਇਹ ਰਹਾਓ ਦੀ ਪੰਗਤੀ ਹੈ, ਸ਼ਬਦ ਦਾ ਮੂਲ ਭਾਵ ਆ, ਜਾਣੀ ਦੀ ਤੱਤ ਸਾਰ ਹੈ ਸ਼ਬਦ ਦਾ। ਸਾਰੀ ਗੁਰਬਾਣੀ ਦਾ ਤੱਤ ਸਾਰ ਹੈ ਰਾਮ ਨਾਮ। ਇਹ ਖੋਜ ਕਰਨੀ ਪੈਂਦੀ ਹੈ, ਜਿੰਨਾ ਚਿਰ ਸਾਨੂੰ ਕੋਈ ਖੋਜੀ ਨਾ ਮਿਲੇ ਉਨਾ ਚਿਰ ਅਸੀਂ ਖੋਜ ਵੀ ਨਹੀਂ ਕਰ ਸਕਦੇ। ਕੋਈ ਐਸਾ ਕੋਈ ਸਮਾਂ ਬਣਦਾ ਇਸ ਕਰਕੇ ਜਿਨ੍ਹਾਂ ਨੇ ਖੋਜ ਕੀਤੀ, ਜਿਵੇਂ ਰਾਮ ਰਾਮ ਰਾਮ ਦੀ ਇਹਨਾਂ ਨੇ ਖੋਜ ਕੀਤੀ ਆਪਣੇ ਗੁਰੂ ਨੂੰ ਮਿਲ ਕੇ। ਇੱਥੇ ਫਿਰ ਇਸ ਸ਼ਬਦ 'ਚ ਫਿਰ ਗੁਰੂ ਦਾ ਭੇਦ ਦਿੰਦੇ ਨੇ, ਗੁਰੂ ਨੇ ਸਾਨੂੰ ਇਹ ਭੇਦ ਦਿੱਤਾ। ਜਿਵੇਂ ਅੱਜ ਬਾਣੀ ਗੁਰੂ ਹੈ ਇਹ ਭੇਦ ਦੇ ਰਹੇ ਨੇ। ਜੈਸੇ ਗਾਏ ਕਾ ਬਾਦਸ਼ਾਹ ਛੁਟਲਾ, ਥਨ ਚੋਕਤਾ ਮਾਖਣ ਘੂਟਲਾ। ਕਹਿੰਦੇ ਪ੍ਰੇਮ ਕਿੰਨਾ, ਜਿਵੇਂ ਗਾਂ ਦਾ ਬੱਚਾ ਨਾ ਕਿਤੇ ਛੁੱਟ ਜਾਵੇ ਉਹ ਸਿੱਧਾ ਹੀ ਥਣਾਂ ਨੂੰ ਜਾਂਦਾ, ਕਿਉਂਕਿ ਉਹਦਾ ਦੁੱਧ ਨਾਲ ਪ੍ਰੇਮ ਹੈ। ਇੱਥੇ ਮੱਖਣ ਕਹਿਤਾ, ਦੁੱਧ ਦੇ ਵਿੱਚ ਹੀ ਮੱਖਣ ਹੁੰਦਾ, ਉਹ ਦੋਨੇ ਚੀਜ਼ਾਂ ਨੂੰ ਇਕੱਠੇ ਹੀ ਸਭ ਕੁਛ ਨੂੰ ਛਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜੈਸੇ ਗਾਇਕਾ ਬਾਦਸ਼ਾਹ ਛੁੱਟ ਲਾ, ਜਦੋਂ ਬੱਚਾ ਛੁੱਟੂਗਾ ਸਿੱਧਾ ਗਾਂ ਦੇ ਥਣਾਂ ਨੂੰ ਜਾ ਕੇ ਚੁੰਬੜੂਗਾ, ਇੰਨਾ ਪ੍ਰੇਮ ਆ ਉਹਦਾ ਦੁੱਧ ਨਾਲ। ਉਦਾਹਰਣ ਦਿੱਤੀ ਗਈ ਹੈ, ਪਹਿਲਾਂ ਗਾਂ ਦੀ ਬੱਚੇ ਨਾਲ, ਹੁਣ ਬੱਚੇ ਦੀ ਦੁੱਧ ਨਾਲ। ਬਾਹਰੀ ਪ੍ਰੀਤ ਹੈ ਇਹ ਭਾਵੇਂ, ਪਰ ਇਹ ਸਾਨੂੰ ਅੰਦਰਲੀ ਪ੍ਰੀਤ ਦੀ ਗੱਲ ਕੀਤੀ ਗਈ। ਹੁਣ ਜੈਸੇ ਗਾਇਕਾ ਬਾਦਸ਼ਾਹ ਛੁੱਟ ਲਾ, ਥਨ ਚੋਕਤਾ ਮਾਖਣ ਘੂਟਲਾ, ਕਹਿੰਦੇ ਇਸੇ ਤਰ੍ਹਾਂ ਹੀ ਨਾਮਦੇਵ ਨੇ ਆਪਣੇ ਗੁਰੂ ਨੂੰ ਮਿਲ ਕੇ ਨਾਰਾਇਣ ਨੂੰ ਪਾਇਆ, ਅਤੇ ਮੈਂ ਹਰ ਵੇਲੇ ਉਸ ਦਾ ਰਸ ਚੱਖਦਾ ਰਹਿੰਦਾ, ਨਾਮ ਰਸ ਦੀ ਪ੍ਰਾਪਤੀ ਕੀਤੀ। ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਮਦੇਵ ਜੀ ਕਹਿੰਦੇ ਨਾਮਦੇਵ ਨਾਰਾਇਣ ਪਾਇਆ, ਮੈਂ ਵਾਹਿਗੁਰੂ ਨੂੰ ਪਾਇਆ। ਨਾਮਦੇਵ ਨਾਰਾਇਣ ਪਾਇਆ, ਰੱਬ ਨੂੰ ਉਹਨਾਂ ਨੇ ਪਾਇਆ। ਅੱਜ ਦਾ ਜਿਹੜਾ ਸਾਡਾ ਸਮਾਂ ਨਾ, ਅਸੀਂ ਪ੍ਰਚਾਰਕ ਹਾਂ ਜਿਹੜੇ, ਅਸੀਂ ਕਹਿ ਦਿੰਦੇ ਰੱਬ ਨੂੰ ਪਾਇਆ ਹੀ ਨਹੀਂ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਪਾਇਆ ਨਹੀਂ। ਪਾਇਆ ਜਾ ਸਕਦਾ ਗੁਰਬਾਣੀ ਕਹਿੰਦੀ ਹੈ, ਪਰ ਤੁਸੀਂ ਵੀ ਪਾ ਸਕਦੇ ਹੋ। ਗੁਰਬਾਣੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਉਹਨੂੰ ਸਾਰੇ ਦੇਖਦੇ ਹੋ। ਸਤਿਗੁਰ ਕਹਿੰਦੇ ਨੇ ਨਿਰੰਕਾਰ ਨੂੰ, ਕਹਿੰਦੇ ਸਤਿਗੁਰ ਕੋ ਸਭ ਕੋ ਦੇਖ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਜਿੰਨੀ ਦੁਨੀਆ ਪੈਦਾ ਕੀਤੀ ਉਹਨੇ ਆਪਦੇ ਵਿੱਚੋਂ ਪੈਦਾ ਕੀਤੀ, ਉਹਦੇ ਵਿੱਚ ਹੀ ਹਾਂ ਆਪਾਂ, ਜਿਵੇਂ ਮੱਛੀ ਪਾਣੀ 'ਚ ਹੈ, ਇੰਨਾ ਨੇੜੇ ਹੈ ਜਿੰਨਾ ਮੱਛੀ ਦੇ ਨੇੜੇ ਪਾਣੀ ਹੈ, ਇੰਨਾ ਨੇੜੇ ਸਾਡੇ ਹਰੀ ਹੈ, ਪਰਮਾਤਮਾ ਹੈ। ਦੁੱਖ ਦੀ ਗੱਲ ਹੁੰਦੀ ਹੈ ਜਦੋਂ ਨਾ ਦਿਸੇ, ਕਿਉਂਕਿ ਪਰਦਾ ਹੈ, ਪਰਦਾ ਪਾਸੇ ਗੁਰੂ ਕਿਰਪਾ ਕਰਕੇ ਹੁੰਦਾ। ਜਦੋਂ ਉਹ ਫਿਰ ਕਹਿੰਦਾ ਨਾਮ ਦਿਓ ਨਾਰਾਇਣ ਪਾਇਆ, ਮੈਂ ਉਸ ਵਾਹਿਗੁਰੂ ਨੂੰ ਪਾਇਆ। ਨਾਰਾਇਣ ਇੱਕ ਪਰਮਾਤਮਾ, ਇੱਥੇ ਨਾਰਾਇਣ ਨੂੰ ਔਂਕੜ ਲੱਗਿਆ, ਇੱਕ ਨਾਰਾਇਣ ਆਮ ਨਾਂ ਵੀ ਰੱਖ ਦਿੰਦੇ ਆਪਾਂ, ਇੱਕ ਨਾਰਾਇਣ ਉਹ ਜਿਹੜਾ ਇੱਕ ਹੈ। ਕਿਵੇਂ ਪਾਇਆ? ਗੁਰ ਭੇਟਤ ਅਲੱਖ ਲਿਖਾਇਆ, ਕਹਿੰਦੇ ਗੁਰੂ ਨੇ ਮੈਨੂੰ ਉਹ ਜੋ ਲਖਿਆ ਨਹੀਂ ਜਾ ਸਕਦਾ, ਹਾਂ ਇਹ ਹੈ ਕਿ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਪਾਇਆ ਜਾ ਸਕਦਾ। ਕਹਿੰਦੇ ਗੁਰੂ ਦੁਆਰਾ ਮੈਂ ਉਹਨੂੰ ਪਾਇਆ, ਗੁਰ ਭੇਟਤ ਅਲੱਖ ਲਿਖਾਇਆ। ਲਿਖਾਇਆ ਹੁੰਦਾ ਲਖਣਾ,

ਕਹਿੰਦੇ हे पंडितो ਤੁਸੀਂ ਤਾਂ ਧਾਰਮਿਕ ਗ੍ਰੰਥਾਂ ਤੇ ਵੀ ਕਬਜ਼ਾ ਕਰੀ ਬੈਠੇ ਹੋ, ਸਾਨੂੰ ਤਾਂ ਪੜ੍ਹਨ ਵੀ ਨਹੀਂ ਦਿੰਦੇ। ਕਹਿੰਦੇ ਤੁਸੀਂ ਪੰਡਿਤ ਹੋ ਕੇ ਵੇਦਾਂ ਦਾ ਵਿਖਿਆਨ ਕਰਦੇ ਹੋ ਜਿਵੇਂ ਆਪਾਂ ਵੀ ਗੁਰਬਾਣੀ ਦਾ ਕਰਦੇ ਹਾਂ। ਕਹਿੰਦੇ ਮੈਂ ਮੂਰਖ ਨਾਮਦੇਵ ਨੇ ਉਹਨੂੰ ਪਾਇਆ, ਇਸ ਕਰਕੇ ਉਸੇ ਸ਼ਬਦ ਦੇ ਵਿੱਚ ਫਿਰ ਇਹ ਆਉਂਦਾ ਹੈਗਾ ਵੀ ਤੁਸੀਂ ਕਹਿੰਦੇ ਹੋ ਨੇੜੇ ਆ, ਕੋਈ ਕਹਿੰਦਾ ਦੂਰ ਹੈ, ਉਹਨੂੰ ਪਾਇਆ ਨਹੀਂ ਜਾ ਸਕਦਾ, ਉਹਨੂੰ ਦੇਖਿਆ ਨਹੀਂ ਜਾ ਸਕਦਾ, ਇਹ ਖੰਡਨ ਕੀਤਾ ਹੋਇਆ। ਪਰ ਅਸੀਂ ਇਹ ਇੱਕੋ ਪੰਕਤੀ ਬੋਲਦੇ ਨੇ ਕਿਉਂਕਿ ਸਾਨੂੰ ਗੁਰਬਾਣੀ ਦਾ ਪੂਰਾ ਸ਼ਬਦ ਅਸੀਂ ਪੜ੍ਹਿਆ ਨਹੀਂ ਹੁੰਦਾ, ਅਸੀਂ ਮੰਨ ਜਾਂਦੇ ਹਾਂ। ਕਿਉਂਕਿ ਸਾਡੇ ਨਾਲ ਵੀ ਬਹੁਤ ਵਾਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਈ ਜੀਵ ਵੀ ਜਿਹਨੇ ਪਾਇਆ ਜੀ ਬੋਲਦਾ ਹੀ ਨਹੀਂ, ਉਹ ਕਹਿੰਦੇ ਬੋਲਦਾ ਤਾਂ ਚੁੱਪ ਹੀ ਨਹੀਂ ਕਰਦਾ, ਤੁਸੀਂ ਕਿਉਂ ਬੋਲਦਾ ਨਹੀਂ। ਉਹਨਾਂ ਨੂੰ ਬੰਦ ਬੰਦ ਕੱਟ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਚੁੱਪ ਨਹੀਂ ਹੋਵਾਂਗੇ, ਅਸੀਂ ਬੋਲਾਂਗੇ, ਉਹਨੂੰ ਹੀ ਬੋਲਾਂਗੇ, ਤੁਹਾਡੀ ਉਸਤਤ ਨਹੀਂ ਅਸੀਂ ਕਰਾਂਗੇ। ਇਸ ਕਰਕੇ ਜਿਹਨੇ ਪਾਇਆ ਉਹਦੀ ਉਸਤਤ ਕਰੂਗਾ, ਦੂਜੇ ਬੰਦੇ ਦੀ ਸਲਾਹ ਨਹੀਂ ਕਰੂਗਾ ਕਿਤੇ ਵੀ। ਤਾਂ ਕਰਕੇ ਕਹਿੰਦੇ ਗੁਰ ਭੇਟਤ ਅਲੱਖ ਲਖਾਇਆ, ਅਲੱਖ ਜਿਹਨੂੰ ਲਖਿਆ ਨਹੀਂ ਜਾ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਉਸ ਨੂੰ ਲਖਿਆ ਪਾਇਆ ਔਰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ। ਨਾਮਦੇਵ ਜੀ ਦੱਸ ਰਹੇ ਨੇ ਵੀ ਮੈਂ ਉਹਨੂੰ ਪਾਇਆ, ਨਾਮਦੇਵ ਨਾਰਾਇਣ ਪਾਇਆ। ਜੈਸੇ ਵਿਖੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਹੁਣ ਉਦਾਹਰਨ ਦੇਖੋ ਕਿਹੋ ਜਿਹੀ ਦਿੱਤੀ ਹੈ, ਪ੍ਰੀਤ ਦੀ ਗੱਲ, ਪ੍ਰੇਮ ਦੀ ਆ, ਭਾਵੇਂ ਕਿ ਇਹ ਪ੍ਰੇਮ ਸਾਨੂੰ ਨਰਕਾਂ 'ਚ ਲੈ ਜਾਂਦਾ। ਜੈਸੇ ਵਿਖੇ ਹੇਤ ਪਰ ਨਾਰੀ, ਕਹਿੰਦੇ ਜਿਵੇਂ ਵਿਖੇ ਵਾਸ਼ਨਾ, ਕਾਮ ਵਾਸ਼ਨਾ ਦੇ ਵਿੱਚ ਕਈ ਜੀਵ ਗੁਲਤਾਨ ਹੋਇਆ। ਅੱਜ ਕੱਲ੍ਹ ਤਾਂ ਮਹਾਰਾਜ ਦੀ ਬਾਹਲੀ ਕਿਰਪਾ ਹੈ ਇਹਨਾਂ ਲੋਕਾਂ 'ਤੇ। ਇਹ ਤਾਂ ਸਾਰਾ ਕੁਛ ਵੱਧ ਰਿਹਾ ਕਿ ਅਸੀਂ ਗੁਰੂ ਤੋਂ ਦੂਰ ਚਲੇ ਗਏ, ਜੇ ਗਿਆਨ ਹੋਵੇ ਫਿਰ ਅਸੀਂ ਇਹ ਤੋਂ ਬਚ ਵੀ ਸਕਦੇ ਹਾਂ। ਹੁਣ ਇੱਥੇ ਕਹਿੰਦੇ ਨੇ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ, ਜਿਵੇਂ ਵਿਸ਼ੇ ਦੀ ਭੋਗਣ ਲਈ ਪਰ ਨਾਰੀ ਵੱਲ ਮਨੁੱਖ ਲੁਭਾਏਵਾਨ ਹੁੰਦਾ ਹੈ। ਪਰ ਨਾਰੀ ਦੇ ਵਿੱਚ ਵੀ ਜੇ ਵਿਸ਼ੇ ਵਿਕਾਰ ਹੋਵਣ ਤਾਂ ਉਹ ਮਨੁੱਖ ਵੱਲ ਲੁਭਾਏਵਾਨ ਹੁੰਦੀ ਹੈ ਆਪਣੇ ਪਤੀ ਨੂੰ ਛੱਡ ਕੇ। ਹੁਣ ਇਹ ਕਹਿੰਦੇ ਵੀ ਹੈ ਤਾਂ ਹੇਤ, ਇਹ ਵੀ ਪਿਆਰ ਆ, ਪਰ ਇਹ ਪਿਆਰ ਜਿਹੜਾ ਹੈ ਇਹ ਤੁਹਾਨੂੰ ਜਨਮ ਤੋਂ ਮਰਨ ਦੇ ਵਿੱਚ ਲੈ ਜੂ, ਨਰਕ 'ਚ ਲੈ ਜੂਗਾ। ਹੇ ਕਾਮੰਗ ਨਰਕ ਵਿਸਰਾਮ, ਇਸ ਕਰਕੇ ਇਹ ਨਰਕਾਂ ਨੂੰ ਲੈ ਜਾਂਦਾ, ਕਹਿਣ ਤੋਂ ਭਾਵ ਜੂਨਾਂ 'ਚ ਲੈ ਜੂਗਾ। ਹੁਣ ਉਦਾਹਰਨ ਦਿੱਤੀ ਹੈ ਪਰ ਇਹ ਤੁਹਾਨੂੰ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਕਹਿੰਦੇ ਮੇਰੀ ਐਂ ਪ੍ਰੀਤ ਆ, ਉਹਨਾਂ ਨੂੰ ਕੋਈ ਦੂਜਾ ਨਹੀਂ ਦਿੰਦਾ ਹੁੰਦਾ ਜਿਹੜੇ ਵਾਸ਼ਨਾ ਦੇ ਵਿੱਚ ਹੁੰਦੇ ਨੇ, ਉਹ ਦੁਨੀਆਂ ਨਹੀਂ ਦੇਖਦੇ, ਫਿਰ ਅੰਧੇ ਕਿਹਾ ਉਹਨਾਂ ਨੂੰ ਗੁਰਬਾਣੀ 'ਚ। ਇਸ ਕਰਕੇ ਕਹਿੰਦੇ ਵਿਖੇ ਹੇਤ ਪਰ ਨਾਰੀ, ਜਿਵੇਂ ਪਰਾਈ ਨਾਰੀ ਵੱਲ ਮਨੁੱਖ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਪਰ ਤਰਿਆ ਰੂਪ ਨਾ ਪੇਖਿਆ ਨੇਤਰ, ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ ਜਿਹਨੇ ਬਾਣੀ ਪੜ੍ਹ ਕੇ ਖੋਜ ਕਰ ਲਈ ਆ। ਇਸ ਕਰਕੇ ਉਹ ਫਿਰ ਦੱਸ ਰਹੇ ਨੇ, ਕਹਿੰਦੇ ਜੈਸੇ ਵਿਖੇ ਹੇਤ ਵਾਸ਼ਨਾ, ਵਿਖੇ ਵਿਖਾ ਕਹਿੰਦੇ ਨੇ ਜ਼ਹਿਰ, ਇਸ ਕਰਕੇ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ। ਮੁਰਾਰੀ ਕਹਿੰਦੇ ਨੇ ਵਾਹਿਗੁਰੂ ਨੂੰ, ਕਹਿੰਦੇ ਮੇਰੀ ਇਉਂ ਪ੍ਰੀਤ ਰੱਬ ਨਾਲ ਆ, ਮੇਰੀ ਹੋਰ ਕਿਸੇ ਨਾਲ ਪ੍ਰੀਤ ਨਹੀਂ ਹੈ, ਸੰਸਾਰ ਦੇ ਨਾਲ ਮੇਰੀ ਪ੍ਰੀਤ ਟੁੱਟ ਗਈ ਆ, ਰਹਿੰਦਾ ਮੈਂ ਸੰਸਾਰ ਦੇ ਵਿੱਚ ਹੀ ਹਾਂ, ਪਰਿਵਾਰ ਦੇ ਵਿੱਚ ਹੀ ਹਾਂ। ਅਤੇ ਗੁਰਬਾ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਏਕਾ ਨਾਰੀ ਜਤੀ ਹੋਏ, ਇਹ ਨਹੀਂ ਹੈ, ਇਹ ਗ੍ਰਸਤ ਜੀਵਨ ਹੈ। ਪਰ ਨਾਰੀ ਧੀ ਭੈਣ ਵਿਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹ ਨਹੀਂ ਹੈ ਮਹਾਰਾਜ ਕਹਿੰਦੇ। ਪਰ ਕਹਿੰਦੇ ਇਹ ਜਿਹੜਾ ਵਿਖੇ ਵਾਸ਼ਨਾ ਹੈ ਸਾਡੇ ਅੰਦਰ, ਇਹ ਕਦੋਂ ਪੈਦਾ ਹੁੰਦੀ ਹੈ? ਜਦੋਂ ਗੁਰੂ ਦੀ ਮੱਤ ਨਹੀਂ ਹੁੰਦੀ, ਇਹ ਮਨ ਜਿਹੜਾ ਹੈ ਮਸਤ ਹਾਥੀ ਦੀ ਤਰ੍ਹਾਂ ਫਿਰਦਾ। ਫਿਰ ਜਦੋਂ ਗੁਰੂ ਦਾ ਗਿਆਨ ਇਹ ਕੁੰਡਾ ਹੈ, ਫਿਰ ਮਨ ਕੰਟਰੋਲ 'ਚ ਹੋ ਜਾਂਦਾ ਹੈ। ਐਸੇ ਨਾਮੇ ਪ੍ਰੀਤ ਮਰਾਰੀ, ਚੌਥੀ ਉਦਾਹਰਨ ਦੇ ਰਹੇ ਨੇ, ਜੈਸੇ ਤਾਪ ਤੇ ਨਿਰਮਲ ਘਾਮਾ, ਤੈਸੇ ਰਾਮ ਨਾਮ ਬਿਨ ਬੱਪਰੋ ਨਾਮਾ। ਕਹਿੰਦੇ ਜਿਵੇਂ ਕਿ ਜੈਸੇ ਤਾਪ ਤੇ ਨਿਰਮਲ ਘਾਮਾ, ਜਦੋਂ ਨਾ ਅਸਮਾਨ ਸਾਫ਼ ਹੋਵੇ ਅਤੇ ਜੇਠ ਹਾੜ੍ਹ ਦੀ ਧੁੱਪ ਹੋਵੇ, ਕਹਿੰਦੇ ਵੀ ਉਹ ਇੰਨਾ ਤਪਸ਼ ਹੁੰਦੀ ਆ ਕਿ ਤੜਪ ਪੈਦਾ ਕਰ ਦਿੰਦੀ ਆ, ਬੰਦੇ ਨੂੰ ਪਾਣੀ ਨਾ ਮਿਲੇ ਤਾਂ ਉਹਦੀ ਮੌਤ ਵੀ ਹੋ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਮੇਰੇ ਅੰਦਰ ਤੜਪ, ਮੇਰੇ ਅੰਦਰ ਇੰਨੀ ਇਹ ਮਾਇਆ ਦੀ ਜਲਣ ਪੈਦਾ ਹੋ ਜਾਂਦੀ ਹੈ ਕਿ ਤੇਰੇ ਤੈਸੇ ਰਾਮ ਨਾਮ ਬਿਨ ਬੱਪਰੋ ਨਾਮਾ, ਇਹ ਗਰੀਬ ਨਾਮ ਦੇਵ। ਕਹਿੰਦੇ ਇਸ ਤਰ੍ਹਾਂ ਰੱਬ ਦੇ ਨਾਮ ਤੋਂ ਬਿਨਾਂ ਜਦੋਂ ਮੈਂ ਦੂਰ ਚਲਿਆ ਜਾਂਦਾ, ਇਹ ਸੰਸਾਰ ਦੀ ਅਗਨ ਮੈਨੂੰ ਸਾੜਦੀ ਹੈ, ਜਿਵੇਂ ਕਿ ਉਹ ਅਗਨ ਜੀਵਾਂ ਨੂੰ ਸਾੜਦੀ ਹੈ। ਸੂਰਜ ਦੀ ਜੈ ਮਹਾ ਭਿਆਨ ਤਪਤ ਬਹੁ ਘਾਮ, ਤੇ ਹਰ ਕੇ ਨਾਮ ਕੀ ਤੁਮ

ਪਰ ਸ਼ਾਮ ਇਸ ਕਰਕੇ ਕਹਿੰਦੇ ਇਸ ਅਗਨ ਤੋਂ ਬਚਣ ਲਈ ਜਿਹੜੀ ਅੰਦਰ ਦੀ ਜਿਹਨੂੰ ਤ੍ਰਿਸ਼ਨਾ ਅਗਨ ਕਿਹਾ ਉਹ ਪਰਮੇਸ਼ਰ ਦਾ ਨਾਮ ਹੈ। ਐਸਾ ਹੈ ਕਹਿੰਦੇ ਤੇਰਾ ਨਾਮ। ਆਪਾਂ ਇੱਕ ਸ਼ਬਦ ਬਹੁਤ ਵਾਰ ਸੁਣਦੇ ਹਾਂ ਵੀ ਜਦੋਂ ਅਸੀਂ ਗੁਰੂ ਤੋਂ ਬਾਣੀ ਤੋਂ ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਹਾਂ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈਗਾ, ਉਹ ਜੀਵ ਤੜਫਦੇ ਨੇ ਸੰਸਾਰ 'ਚ। ਅੱਜ ਆਪਾਂ ਹਾਲਤ ਦੇਖ ਰਹੇ ਹਾਂ ਸੰਸਾਰ ਦੀ, ਸਾਰਾ ਕੁਛ ਸਾਡੇ ਕੋਲ ਹੁੰਦਾ ਹੈ ਪਰ ਅਸੀਂ ਫਿਰ ਦੁਖੀ ਹਾਂ। ਕਿਉਂ? ਕਿਉਂਕਿ ਸਾਨੂੰ ਰਾਮ ਨਾਮ ਦਾ ਭੇਤ ਨਹੀਂ ਆਇਆ। ਇਹ ਰਾਮ ਨਾਮ ਤੋਂ ਬਿਨਾਂ ਸਾਡੀ ਇਹ ਅੰਦਰ ਦੀ ਜਿਹੜੀ ਤੜਫ ਹੈ, ਤਪਸ਼ ਹੈ, ਉਹ ਕਹਿੰਦੇ ਨਹੀਂ ਬੁੱਝਣੀ। ਨਾਮਦੇਵ ਜੀ ਨੇ ਇੱਕ ਬਾਹਰਲੀ ਉਦਾਹਰਨ ਦੇ ਕੇ ਅੰਦਰ ਦੀ ਉਦਾਹਰਨ ਦਿੱਤੀ ਹੈ। ਜਿਵੇਂ ਸਾਡੇ ਅੰਦਰ ਇਸ ਮਨ ਨੂੰ ਇਹ ਸੰਸਾਰ ਦੀ ਅਗਨ ਪੋ ਰਹੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਕੀਤੀ ਪਰਮੇਸ਼ਰ ਨੇ ਇਹ ਨਾਮ ਦੁਆਰਾ, ਤੈਸੀ ਬਾਹਰ ਮਾਇਆ, ਇੱਥੇ ਮਾਇਆ ਦੇ ਵਿੱਚ ਵੀ ਸਾਡੀ ਉਹ ਰੱਖਿਆ ਕਰਦਾ। ਜੇ ਅਸੀਂ ਉਸ ਪਰਮੇਸ਼ਰ ਨਾਲ ਜੁੜੇ ਰਹੀਏ, ਵਾਹਿਗੁਰੂ ਨਾਲ ਜੁੜੇ ਰਹੀਏ, ਤਾਂ ਕਰਕੇ ਇੱਥੇ ਜੈਸੇ ਤਾਪ ਤੇ ਨਿਰਮਲ ਘਾਮਾਂ ਤੈਸੇ ਰਾਮ ਨਾਮ ਬਿਨ ਬਪਰੋ ਨਾਮਾ, ਮੈਂ ਕਹਿੰਦੇ ਇਸ ਤਰ੍ਹਾਂ ਨਾਮ ਤੋਂ ਬਿਨਾਂ ਜੀਵਤ ਮਰ ਜਾਂਦਾ। ਇਸ ਕਰਕੇ ਗੁਰੂ ਨਾਲ ਜੁੜਨਾ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਇਹ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ, ਇਹਦਾ ਮਕਸਦ ਇਹੀ ਹੁੰਦਾ ਕਿ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ, ਗੁਰੂ ਦੀ ਮੱਤ ਲਈਏ। ਗੁਰਬਾਣੀ ਗਾਦ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦੋਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆਂ

ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੀ ਹਰਜੀ ਹੋ ਰਾਖੈ ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ ਹੁਮ ਮੈਂ ਸ਼ਬਦ ਜਲਾਇਆ ਰਾਮ। ਹੁਮ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਏ ਆਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ। ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਹੇ ਦਰਸਾਚੈ ਜਿਨੀ ਸੱਚੋ ਸੱਚ ਕਮਾਇਆ। ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰੇ ਵਿੱਚ ਹੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ। ਗੁਣ ਔਗੁਣ ਪਛਾਣੇ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ। ਅੰਦਿਨ ਭਗਤ ਕਰੇ ਦਿਨ ਰਾਤੀ ਕਰਹੀ ਮਹਿ ਬਹਿ ਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ ਜੀ ਹਰ ਜੀਓ ਵੇਖੇ ਸਦਾ ਨਾਲੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ। ਮਨ ਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ। ਹੋਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ। ਮਰੇ ਜਨਮੇ ਦੁੱਖ ਹੋਈ ਦੂਜੈ ਭਾਏ ਪਰ ਜਿਵੇ ਗੋਈ ਵਿਣ ਗੁਰ ਤਤ ਨ ਜਾਣਿਆ। ਭਗਤ ਵੇ ਹੁਣਾ ਸਭ ਜਗ ਭਰਮਿਆ ਤੇ ਗਿਆ ਪਛਤਾਨਿਆ। ਕੋਟ ਮਦੇ ਕਿਨੈ ਪਛਾਣਿਆ ਹਰਨਾਮਾ ਸੱਚ ਸੋਈ। ਨਾਨਕ ਨਾਮ ਮਿਲੈ ਵਡਿਆਏ ਦੂਜੈ ਭਾਏ ਪਤ ਖੋਈ। ਭਗਤਾਂ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ ਕਾਲ ਕੰਠ ਕੁਮਾਰ ਸਮਾਣੇ ਰਾਮ। ਕਾਲ ਕੰਠ ਕੁਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ। ਸਦਾ ਖੁੱਟ ਕਦੇ ਨਾ ਖੁੱਟੈ ਹਰ ਦੀਆ ਸਹਿਜ ਸੁਭਾਇਆ। ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ। ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ। ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ। ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਤਾਰੇ ਰਾਮ। ਸੱਚ ਰੱਖਿਓ ਤਾਰੇ ਦੁੱਤਰ ਤਾਰੇ ਫਿਰ ਭਵ ਜਲ ਤਰੁਣ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ। ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ। ਸਾਚਾ ਸਤਿਗੁਰ ਸੱਚ ਬੁਝਾਇਆ ਪਤ ਰਾਖਿਆ ਸੱਚ ਸੋਈ ਰਾਮ। ਸੱਚਾ ਭੋਜਨ ਭਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ ਰਾਮ। ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਜੂਨੀ ਵਾਸਾ। ਗਰਮ ਨਾ ਜੂਨੀ ਵਾਸਾ ਜੋਤੀ ਜੋਤਿ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ। ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਨ ਸੱਚ ਧਿਆਇਨ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਘਰ ਸੋਹਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ। ਜਹ ਦੇਖਾ ਤਹ ਸੱਚ ਪਸਰਿਆ ਵਰਨਾ ਦੂਜਾ ਕੋਈ। ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ। ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ। ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ। ਘੱਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ। ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ। ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ। ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਪੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵ ਨਾ ਕੋਈ ਰਾਮ। ਤਿਸ ਬਿਨ ਅਵ ਨਾ ਕੋਈ ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ ਤਨ ਪਿਰ ਮੇਲਾ ਵਾ ਹੋਆ ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ। ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਤਨ ਬਾਲੜੀ ਹਰ ਵਰ ਭਾਵੇ ਸੋਈ ਰਾਮ। ਸਦਾ ਹੋਵੇ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ। ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ। ਹੋਮੈ ਮਾਰ ਪਛਾਣਿਆ ਕਰੜੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀ ਹਰ ਵਰ ਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ। ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ। ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ। ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ। ਸਾ ਤਨ ਬਾਲੀ ਤੁਰ ਮੇਲੀ ਮੀਰੈ ਪ੍ਰਭ ਆਪ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ। ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿੰਗਾਰ ਬਣਾਇਆ। ਕਾਮਣ ਨਿਰਮਲ ਹੋਮੈ ਮਲ ਖੋਈ ਗੁਰਮਤ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ। ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ। ਅੰਦਿਨੋ ਸ਼ਬਦ ਰਵੋ ਅਨਹਲ ਸ਼ਬਦ ਵਜਾਏ ਰਾਮ। ਅਨਹਲ ਸ਼ਬਦ ਵਜਾਏ ਹਰ ਜੀਉ ਕਰਿਆਏ ਹਰ ਗੁਣ ਗਾਵੋ ਨਾਰੀ। ਅੰਦਿਨ ਭਗਤ ਕਰੇ ਗੁਰ ਆਗੈ ਸਾ ਤਨ ਕੰਧ ਪਿਆਰੀ। ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ ਹਰ ਕੈ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਰ ਨਾਮ ਸੰਭਾਲੇ ਗੁਰ ਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਾਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਮਨ ਪਾਇਆ ਸਦਾ ਗਾਵੇ ਰੰਗਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਤ ਹੀ ਜਾਤੇ ਸਾਚੀ ਭਗਤ ਕਰੇ ਧਰ ਜਪ ਹੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਹੀ ਮਹਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੋ ਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੋਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਬ ਸੁਭਾਏ ਸਾ ਤਨ ਕੰਦ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅੰਦਿਨ ਸਹਿਜੇ ਮਾਤੀ ਰਾਮ ਗੁਰਮਤੀ ਅਨੰਦ ਭਇਆ ਤਿੰਨ ਤਿਤ ਤਨ ਮੈਲ ਨਰਾਤੀ ਰਾਮ ਤਿਤ ਤਨ ਮੈਲ ਨਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਬੜਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਭਾਣੀ ਅੰਧਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕ ਵਰਤੈ ਬਿਨ ਗੁਰ ਕਿਨੈ ਨ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੀਤੀ ਚਿਤ ਲਾਇਆ ਕਾਮਣ ਮਨ ਸੋਹਲੜਾ ਸਾਜ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰਧਾਰੇ ਰਾਮ ਹਰ ਰਾਖੇ ਔਰ ਤਾਰੇ ਪਨਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸ਼ਬਦ ਸਵਾਰੇ ਸੂਹੀ ਮਹਲਾ ਤੀਜਾ ਸੋਹਲਰਾ ਹਰ ਰਾਮ ਨਾਮ ਗੁਰ ਸਭ ਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਲਰਾ ਹਰ ਰਾਮ ਨਾਮ ਗੁਰ ਸਭ ਦੀ ਵਿਚਾਰੇ ਹਮ ਨੀਵੀ ਪ੍ਰਭ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕਾ ਸ਼ਬਦ ਸੁਭਾਏ ਰਾਮ ਮਿਲੋ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਓਰ ਲੀਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਨਾਮ ਸਮਾਣੇ ਨਾਨਕ ਸੋਹਾ ਗਣ ਸਾਹ ਵਡਭਾਗੀ ਜੇ ਚੱਲੈ ਸਤਿਗੁਰ ਪਾਏ ਹਮ ਨੀਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਘੱਟੇ ਸਭਨਾ ਵਿੱਚ ਏਕੋ ਰਾਮ ਪਧਾਰੋ ਰਾਮ ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰ ਹੋ ਰਾਮ ਇਕਨਾ ਮਨ ਆਧਾਰ ਹੋ ਸਿਰਜਣਹਾਰੋ ਵਡਭਾਗੀ ਗੁਰ ਪਾਇਆ ਘੱਟ ਘੱਟ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘੱਟ ਘੱਟੇ ਸਭਨਾ ਵਿੱਚ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਇਆ ਭੁ ਗਵਾਏ ਨਿਜ ਕਿਰਪਾਇਆ ਵਾਸ ਵਿਵੇਕ ਬੁੱਧੀ ਸੁਖ ਰਹਿਣ ਵੇਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਘਰ ਪਹਿਲਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਤ ਮੀਠੀ ਲਾਗੀ ਪਾਪ ਵੇਕਾਰ ਗਵਾਇਆ ਹੋਮੈ ਰੋਗ ਗਇਆ ਪਾਉ ਪਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸਹਿਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮੌਣ ਨਿਤ ਰਲੀਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤਨਾ ਕਰ ਮੇਲ ਗੁਰਬਾਣੀ ਗਾ ਵਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਚ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹੋਮੈ ਪੀਰ ਗਈ ਸੁਖ ਪਾਇਆ ਰੋਗਤ ਪਹਿ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਚੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਓ ਕੂੜ ਕਵਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਪਰਮੈ ਗਾ ਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਤਨ ਉਹ ਮਹੀਆ ਬਲਰਾਮ ਜੀਓ ਪੰਡਿਤ ਪਾਦੇ ਅਣਪੱਤੀ ਬਹਿ ਵਚਾਈਆ ਬਲਰਾਮ ਜੀਓ ਪੱਤੀ ਵਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰੇ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫਿਰੇ ਤਤ ਦਿਵਾਏ ਵਰ ਪਾਇਆ ਪੁਰਖ ਅਗਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਈ ਸੂਹੀ ਮਹਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਤੇ ਆਵ ਹੋ ਸਿਮਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧ ਹੋ ਸਭ ਕਿਲ ਵਿਖ ਪਾ ਗਵਾਇਆ ਸਹਿਜ ਆਨੰਦ ਹੋ ਆਵੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੁਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਵਗਾਇਆ ਹਰ ਵੇਖਿਆ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹੈ ਪ੍ਰਭ ਏਕੋ ਮਿਲ ਹਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨਚਾਵ ਪਇਆ ਬੈਰਾਗੀਆ ਬਲਰਾਮ ਜੀਓ ਸੰਜਨਾ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥਿਆ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਆ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪਰ ਪਾਇਆ ਅੰਦਨ ਹਲ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੈ ਨਾਮ ਵੇਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖੇ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਹਿਬ ਸੁਭਾਏ ਅੰਦਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਵਲਾਏ ਵੱਡਾ ਭਾਗ ਗੁਰ ਪੂਰਾ ਪਾਈਏ ਅੰਦਰ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰਸਨ ਨਿਰਮਲ ਨਾਏ ਨਿਰਮਲ ਜਲ ਨਾਏ ਮਹਿਲ ਗਵਾਏ ਭੇ ਪਵਿੱਤ ਸਰੀਰਾ ਦੁਰਮਤ ਮੈਲ ਗਈ ਪਰਮ ਪਾਗਾ ਹੋਮੈ ਬਿਨ ਠੀ ਪੀਰਾ ਨਦ ਪ੍ਰਭੂ ਸਤਸੰਗਤ ਪਾਏ ਨਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਬਦ ਨਿਸਤਾਰੇ ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਟ ਚਾਨਣ ਕਰ ਮੰਦਰ ਸੋਹਾਇਆ ਤਨ ਮਨ ਅਰਪ ਸੀਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਰ ਗਣ ਗੰਧਰਵ ਮਿਲ ਆਏ ਅਪੂਰਵ ਜਾਈ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨਹੋ ਗੁਣ ਗਾਵੇ ਗੋਬਿੰਦ ਘੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਇਹਨੇ ਸਜੱਪੀ ਸਾ ਸਦਾ ਸਾ ਲਾਹੀ ਸਾਚ ਸ਼ਬਦ ਲਿਵਲਾਈ ਅੰਦਨ ਸਹਿਜ ਰਹਿ ਰੰਗਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਉਹਨਾਂ ਜਾਣੈ ਦੂਜਾ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਗੁਰਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਕਟ ਕਟ ਰਵਿਆ ਸੋਈ ਗੁਰਮਥੇ ਸੱਚੋ ਪਾਈਏ ਸਹਿਜ ਸਮਾਈਏ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭਾਵ ਆਪੇ ਲੇ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾ ਪੈ ਇਹਨੇ ਸਨਾਮ ਤੇ ਆਏ ਇਹੋ ਜਗੋ ਦੁੱਤਰ ਮਨਮੁਖ ਪਾਰ ਨਾ ਪਾਹੀ ਰਾਮ ਅੰਤਰ ਹੋਮੈ ਮਮਤਾ ਕਾਮ ਕ੍ਰੋਧ ਚਿਤਰਾਹੀ ਰਾਮ ਅੰਤਰ ਚਿਤਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜੈ ਮਗ ਦੁਖ ਪਾਵੈ ਚੋਟਾ ਖਾਵੈ ਅੰਤ ਗੈ ਪਛਤਾਇਆ ਬਿਰ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੁੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਏ ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਧ ਦੁੱਤ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਮਰੀਐ ਰਾਮ ਜੀਵਤਿਆਂ ਮਰੀਐ ਭੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚਨਾਮ ਲਿਵਲਾਵੈ मत प्रगास पही मन माना राम नाम बड़ियाई नानक प्रप पाया शब्द मिलाया ज्योति जोत मिलाई। सूही महला चौथा कर पंजवा एक ओंकार सतगुर प्रसाद गुर संत जनो प्यारा मैं मिलिया मेरी तिसना बुझ गया से हो मन तन देवा सतगुर है मैं मेले प्रभ गुणता से तन तन गुरु वड पुरख है मैं दसे हर साबा से वडभागी हर पाया जन नानक नाम है विगा से गुर सज्जन प्यारा मैं मिलिया हर मार्ग पंथ दसाहा कर आवहोचरी विछुनिया मिल शब्द गुरु प्रभ नाहा हो तुझ बाझोखरी ओडीनिया जो जल मीन बिन मीन मराहा वडभागी हर त्याया जन नानक नाम समाहा मन दह दिस चल चल भरमया मन मुख भरम भुलाया नित आसा मन चितवै मन तृष्णा भुख लगाया अनता धन तर धर दब्या फिर बिख पालन गया जन नानक नाम सलाहे तू बिन नावै पच पच मोया गुर सुंदर मोहन पाए करे हा प्रेम बाणी मन मारिया मेरा हृदय सुध बुध विसर गई मन आसा चिंत विसारिया मैं अंतर वेद प्रेम की गुर देखत मन साधारिया वडभागी प्रभ आए मिल जन नानक खिन खिन वारिया सूही छंत महला चौथा मारे हिस वे जन होमै बिख्या जिन हर पर मिल न दितिया देह कंचन वे वनिया इन होमै मार वे गुतिया मोह माया वे सब काल खा इन मनमुख मूढ़ सजुतिया जन नानक गुरमुख उभरे गुर शब्दी होमै छुटिया वसे आणि हो वे जन इस मन को मन बासे ज्यो नित पौंदिया दुख रहन वे हानिया नित आसा आस करे दया गुर पाया वे संत जनो मन आस पुरी हर चोदया जन नानक प्रभ देह मति छड आसा नित सुख सोदया सा तन आसा चित करे राम राजिया हर भव सीजड़िय आई मेरा ठाकर अगम दयालु है राम राजिया कर कृपा ले हो मिलाई मेरा मन तन लोचा गुरमुखे राम राजिया हर सरदा सेज बछाई जन नानक प्रभाणिया राम राजा मिलिया सहज सुभाई एकत सेजा प्रभु राम राजा गुर दसे हर मेले मैं मन तन प्रेम बैराग है राम राजा गुर पगरई हो गुर मिट हो कोल कमाया राम राजा नी सतगुर आज्ञा देई गुर तुठा जियो राम राजा जन नानक हर मेले राग सूही चंद महला पंजवा कर पहला एक ओ अंका सतगुर प्रसाद सुन बावे तू गाय देख भुलाना सुन बावे नेह कूड़ा लायो कुसंबर गाना कूड़ी देख भुलो अड़ल है ना मुलो गोविंद नाम मजीठा थी बह लाला तू लाला शब्द चीन गुर मीठा मिथ्या मोह मगन थी रहे अचूट संग लपटाना नानक दीन सरण कृपा निध राख लाज पगताना सुन बावरे सेव ठाकुर नाथ प्राणा सुन बावरे जुआया तो जाना निचल हवासी सुन पर देश संग संग मिल रही है हर पागिया पागी सुन बहरागी चरण प्रभु कह रही है ए हो मन दीजा संकना कीजा गुरमुख ताज बहुमाना नानक दीन भगत पवतारण तेरे क्या गुण आख वखाणा सुन बावरे क्या कीजा कूड़ा मानो सुन बावरे हब वासी गुरु गुमानो निचल अब जाना मिथ्या माना संत प्रभु हुए दास जीवित मरिया पहुँच तैयार जय थी वह कर्म लिखिया सा गुर से भी जय अमृत पी जय लाभ है सहज ध्यान नानक शरण पया हर द्वारा हो बल बल सद कुरबानो सुन बावरे मत जान हे प्रभ मैं पाया सुन बावरे थियो रेण जिनी प्रभ त्याया जिन प्रभ त्याया तिन सुख पाया वड़भागी दर्शन पाइया थियो ने माना सद कुरबाना सगला आप मिटाइया ओह तन भाग सुधा जिन प्रभ लद्दा हम तिस पह आप वेच आया नानक दीन सरन सुख सागर राख लाज अपनाया सूही महला पंजवा हर चरण कमल की टेक सतगुर दिती तिसकै बलराम जियो हर अमृत भरे भंडार सब किश है कर तिसकै बलराम जियो बाबल मेरा वड समर्था करण कारण प्रभ हारा जिस सिमरत दुख कोई ना लागै भौजल पारे उतारा आदि जुगाद भगतन का राखा उस्तत कर कर जीवा नानक नाम महारस मीठा अंधन मंतन पीवा हर आपे लय मिलाए क्यों वे छोड़ा थी वही बलराम जियो जिसनों तेरी टेक सो सदा सद जी वही बलराम जियो तेरी टेक तुझै ते पाई साचे सृजन हारा जिसते खाली कोई नाही ऐसा प्रभु हमारा समझना मिल मंगल गाया दिन रहने आस तुम्हारी सफल दर्श भेटिया गुरपूरा नानक सद बलिहारी संभलिया सच थान मान महत्व सच पाया बलराम जियो सतगुर मिलिया गुण दयाल गुण अभिनासी गाया बलराम जियो गुण गोविंद गाओ नित नित प्राण प्रीतम स्वामिया सुभ देवसाई गह कंठ लाए मिले अंतर जामिया सत संतोख वजह वाजे अनहदा चुनकारे सुन पै बिना से नानक प्रभ पुरख करण हारे उपजया तत् ज्ञान साहुरै पैया एक हर बलराम जियो ब्रह्म मिलिया कोई न सकै ਭਿੰਨ ਕਰ ਬਲਰਾਮ ਜੀਓ ਬਿਸਮ ਭਿਖੈ ਬਿਸਮ ਸੁਣਿਆ ਬਿਸਮਾਦ ਨਦਰੀ ਆਇਆ ਜਲ ਥਲ ਮਹੀ ਅਲਪੁਨ ਸਵਾਮੀ ਕਟ ਕਟ ਰਹਿਆ ਸਮਾਇਆ ਜਿਸ ਤੇ ਪੁਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲ ਨਾ ਚਾਹੀ ਲੱਖਣੇ ਨਾਨਕ ਤਿਸਹੇ ਧਿਆਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰੰਗੇ ਅੰਦਨ ਜਾਗੇ ਹਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਨ ਸਵਾਮੀ ਜੀਓ ਪਿੰਡ ਪ੍ਰਭ ਆਗੈ ਅਨਹ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਸ ਪੁਜੈ ਮਨ ਘਣਾ ਮਨ ਤਨੁ ਨਿਰਮਲ ਦੇਖ ਦਰਸਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ਬਿਨਵੰਤ ਨਾਨਕ ਦਇਆ ਤਾਰ ਹੋ ਸਦਾ ਹਰ ਗੁਣ ਗਾਵਾ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ ਪਾਏ ਭਗਤ ਸੁਪਾਏ ਹਰ ਜਪ ਆਪਣੇ ਪ੍ਰਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮ ਖੋਇਆ ਜਤ ਤੇਖਾ ਤਤ ਸੋਈ ਪਤਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨੀਆ ਹੁਣ ਤਾਪ ਬਿਨਸੇ ਸਦਾ ਸਰ ਸੇ ਪਰ ਮਿਲੇ ਚਿਰੀ ਵਿੱਚ ਛੁੰਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭਜ ਜਗ ਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈ ਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੰਸਾ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਹਿਰਮਤ ਸਾਈ ਕਿਰਪਾ ਕੀ ਜੈ ਸਮਤ ਦੀਜੈ ਅਟ ਪਹਿ ਤੁਧ ਧਿਆਈ ਗਰਬ ਨਾ ਗੀਜੈ ਕੀ ਜੈ ਰੇਣ ਹੋਵੀ ਜੈ ਤਾਗਤ ਜੀ ਰੇ ਸੇਰੀ ਤੇਰੀ ਸਭ ਉਪ ਨਾਨਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਊਚੇ ਹੋ ਹੋ ਇਤਨੀ ਕਲਹੁਰੀਆ ਰਾਮ ਹੋ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨ ਹੇ ਸੰਨੀ ਦਾਸ ਹੇ ਦਾਸੀ ਮਨ ਮੋਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੁੰਦਰ ਸਰਿੰਦੇ ਮਨਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਪਾ ਕਾ ਮਾਣਾ ਹੋ ਵਾਰੀ ਵਈਆਂ ਘੋਲੀ ਵਈਆਂ ਤੂੰ ਪਰਬਤ ਮੇਰਾ ਉੱਲਾ ਰਾਮ ਹੋ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਪ੍ਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਚੱਤ ਜੇ ਬਿਕਾਰੇ ਠਾਕੁਰ ਸਿਉ ਮਨਮਾਨਾ ਪ੍ਰਭਜੀ ਪਾਣੀ ਸੇ ਪ੍ਰਭਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੋਲੀ ਭਾਰਾ ਧੋਲੀ ਧੋਲੀ ਮੁਕਤ ਜੁਗ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪਰ ਮੇਰਾ ਉੱਲਾ ਸੂਹੀ ਮਹੱਲਾ ਪੰਜਵਾਂ ਸਾ ਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਭ ਰਹਿਆ ਭਰ ਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਤਿਗੁਰਬਾਣਾ ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲਵਿਕ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬੋਹੜੇ ਜੋਨਨਾ ਆਈਐ ਗੁਚਰਨੀ ਲਾਗੇ ਪ੍ਰਮ ਭਉ ਪਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋ ਗੁਰ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਬਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਾਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਆ ਮਿਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਜਨ ਪੁੰਨ ਜਨਹੋ ਪੁੰਨੀ ਇੱਛ ਸਭਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੀਤੀ ਮਰਨ ਆਇਆ ਵਹਿ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਮ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰ ਚਰਨੀ ਮਨ ਲਾਏ ਪੂਰ ਰਹਿਆ ਕਟ ਕਟ ਅਵਨਾਸੀ ਥੰਥ ਨੰਤਰ ਸਾਈ ਕੋਹ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੇ ਦਰਸ ਤੇਰਾ ਰਾਮ ਲਾਖ ਜੇਵਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ ਜਲ ਥਲ ਨਹੀਂ ਅਲਪੁਨ ਸੁਆਮੀ ਜਦ ਦੇਖਾ ਤਤ ਸੋਈ ਭਰਮ ਮੋਹ ਬੇਕਾਰ ਨਾ ਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੈ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜੁਪਿਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਾਲ ਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਅਬਨਾਸੀ ਕਰੋੜ ਹਸ ਤੇਰੀ ਟਹਿਲ ਕਮਾਵੇ ਚਰਨ ਚਲ ਹੇ ਪ੍ਰਭ ਮਾਰਗ ਰਾਮ ਪਵ ਸਾਗਰ ਨਾਵ ਹਰ ਸੇਵਾ ਚੜੋ ਚੜੈ ਤਿਸ ਤਾਰਗ ਰਾਮ ਪਵ ਜਲ ਤਰਿਆ ਹਰ ਹਰ ਸਿਮਰਿਆ ਸਗਮ ਨੋਰਥ ਪੂਰੇ ਮਹਾਂ ਬੇਕਾਰ ਗਏ ਸੁਖ ਉਪਜੇ ਬਾਜੇ ਅਨਹ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਅਪਾਰਗ ਕੋਹ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰ ਇਹਾ ਵੜਿਆ ਇਹ ਹਾ ਵੜਿਆਈ ਇਹੋ ਤਨ ਹੋਏ ਵੜਪਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪਰਮ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕੋਹ ਨਾਨਕ ਪ੍ਰਭ ਕਿਰਪਾ ਕਿੰਨੀ ਚਰਨ ਕਮ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜੱਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਵ ਕਲਾ ਬਣਿਆਈ ਆਨੰਦਾ ਵਜੇ ਨਿਤ ਵਾਜੇ ਪਾ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤੁਨ ਹਰਿਆ ਸਰਵ ਸੁਖਾ ਤਿਸੀ ਬਣੇ ਆਏ ਜੋ ਪ੍ਰਭ ਆਪਣਾ ਕਰਿਆ ਕਰਮ ਹੈ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀ ਨੀਤ ਸਗਲੀ ਤਪ ਦੇ ਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰ ਜਾਇਆ ਰਾਸੀ ਰਾਮ ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਚ ਧਨ ਪੁੰਨ ਫੱਲਿਆ ਸੋ ਪ੍ਰਭ ਆਪਣਾ ਸਦਾ ਧਿਆਇਆ ਸੋਭਤ ਬੈਸਤ ਖੱਲਿਆ ਗੁਣੇ ਦਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਅਲਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨੇ ਅਵਰ ਨਾ ਕੋਈ ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪਰ ਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂਤੀ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਾਲ ਲਾਗੇ ਸਦਾ ਜਾਗੇ ਮਨ ਬੁਝਿਆ ਵਾਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬਿਨ ਮੰਤ ਨਾਨਕ ਨਿਤ ਨਾਮ ਜਪਿਆ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗੁਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋ ਹਿਤ ਰਾਹ ਚਨ ਅਰਾਧੇ ਮਿਲ ਸਤਿਗੁਰ ਪਾਰ ਲਗਾਏ ਰਾਮ ਗੁਰਸਬਦੀ ਤਰੀਐ ਬੁਹਰਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇਆ ਸਾਜਨ ਵਸਗਤ ਕੀਨੇ ਰਾਮ ਆਪਣਾ ਮਨ ਆਗਿਆ ਧਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰਿਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰ ਹੋ ਪ੍ਰਭ ਸਾਚਾ ਵਿਛੜ ਕਬਹੂ ਨ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕੋਹ ਨਾਨਕ ਰਵੇ ਰੰਗਰਾ ਤੇ ਪ੍ਰੇਮ ਮਹਾਰਸ ਭੀਨੇ ਅਨੰਦ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰਾ ਰਾਮ ਆਪਣਾ ਪ੍ਰਭ ਆਪ ਸਿਗਾਰੀ ਸੁਭਾਵੰਤੀ ਨਾਰੇ ਰਾਮ ਸਹਿਜ ਪਾਏ ਪਹਿ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਔਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਪੈਸਾ ਗੁਰੂ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਹੋ ਨਿਤ ਸਕੀ ਹੋ ਸਗਮ ਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕ ਓਂਕਾਰ ਧਿਆਏ ਰਾਮ ਜਬ ਏਕ ਪ੍ਰਭੂ ਅਨੇਕ ਰਵਿਆ ਸਭ ਮੰਡਲ ਛਾਇਆ ਬ੍ਰਹਮ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ ਨਾਨਕ ਬਿਕਸੇ ਆਪ ਲੈ ਮਿਲਾਏ ਸੂਹੀ ਮਹੱਲਾ ਪੰਜਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਇੱਛੇ ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ ਕਰਤਾ ਆਪ ਵਸਾਇਆ ਸਰਵ ਸੁਖ ਪਾਏ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵੇ ਪੁੰਨ ਪਰਮੇਸ਼ੁਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਂ ਨੂੰ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨੇ ਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਆ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਮਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਚਿੰ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਸੁਖ ਮਾਣੇ ਰਲਿਆ ਦੁੱਖ ਦਰਦ ਭ੍ਰਮ ਨਾਸੀ ਸਭ ਦੇ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜ੍ਹਾ ਸਵਾਏ ਰਾਮ, ਪਾ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ, ਆਦਿ ਜੁਗਾਦ ਭਗਤਨ ਕਾ ਰਾਖਾ, ਸੋ ਪ੍ਰਭਾ ਦਿਆਲਾ, ਜੀਏ ਜਨ ਸਭ ਸੁਖੀ ਵਸਾਏ, ਪ੍ਰਭੇ ਆਪੇ ਕਰ ਪ੍ਰਤਪਾਲਾ, ਦਹਿ ਦਿਸ ਪੂਰ ਰਹੇ ਆ, ਜਸ ਸੁਆਮੀ ਕੀਮਤ ਕਹਿਣ ਨਾ ਜਾਈ, ਕੋਹ ਨਾਨਕ ਸਤਿਗੁਰ ਬਲਿਹਾਰੀ, ਜਿਨ ਅਬਜਲ ਨੀਵ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ੁਰ, ਹਰ ਹਰ ਹਰ ਕਥਾ ਨਿਤ ਸੁਣੀਐ ਰਾਮ, ਅਨਹਦ ਚੋਜ ਭਗਤ ਪਵ ਪੰਜਨ, ਅਨਹਦ ਬਾਜੇ ਧੁਨੀਐ ਰਾਮ, ਅਨਹਦ ਚੁਣਕਾਰੇ ਤਤ ਬੀਚਾਰੇ, ਸੰਤ ਗੋਸ ਨਿਤ ਹੋਵੈ, ਹਰ ਨਾਮ ਅਰਾਧੇ ਮੈਲੋ ਸਭ ਘਟ, ਹੇ ਕਿਲਵਿਕ ਸਗਲੇ ਖੋਵੈ, ਤੇ ਜਨਮ ਨਾ ਮਰਨਾ ਆਵਣ ਜਾਣਾ, ਬੋਹੜ ਨਾ ਪਾਈਐ ਜੋਨੀਐ, ਨਾਨਕ ਗੁਰ ਪਰਮੇਸ਼ੁਰ ਪਾਇਆ, ਜਿਸ ਪ੍ਰਸਾਦ ਇਸ਼ ਪੁੰਨੀਐ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਿਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਮ ਨੋਰਥ ਪੂਰੇ, ਜੈ ਜੈ ਕਾਰ ਭਇਆ ਜਗਲ ਅੰਤਰ ਲਾਥੇ ਸਗਲ ਵੇ ਸੂਰੇ, ਪੂਰਨ ਚੋ ਪੁਰਖ ਅਚੁੱਤ ਅਵਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ, ਨਵ ਨਿਧ ਸਿੱਧ ਰਿਧ ਦੀਨੇ ਕੋ ਕਰਤੇ ਧੋਟ ਨਾ ਆਵੈ ਕਾਹੀ ਰਾਮ, ਖਾਤ ਖਰਚਤ ਬਿਲ ਸਤ ਬਿਲ ਛਤ ਦੁੱਖ ਪਾ ਸੁਖ ਪਾਇਆ, ਖਾਤ ਖਰਚਤ ਬਿਲ ਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨੇ ਖੁੱਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉੱਠੇ, ਨਾਠੇ ਦੁੱਖ ਨ ਨੇੜੇ ਆਇਆ, ਸਾਂਤ ਸਹਿਜ ਆਨੰਦ ਕਨੇਰੇ, ਬਿਨਸੀ ਭੂਕ ਸਵਾਈ, ਨਾਨਕ ਗੁਣ ਗਾਵੇ ਸਵਾਮੀ ਕੇ, ਅਚਰਜ ਜਿਸ ਵੜਿਆਈ ਰਾਮ, ਜਿਸ ਕਾ ਕਾਜ ਤਿਨਹੀ ਕੀਆ, ਮਾਨਸ ਕਿਆ ਵੇਚਾਰਾ ਰਾਮ, ਭਗਤ ਸੋਹਨ ਹਰ ਕੇ ਗੁਣ ਗਾਵੇ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਅਨੰਤ ਉਪਜੇ, ਸਾਧ ਸੰਗਤ ਸੰਗ ਬਣੀ, ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ, ਅੱਠ ਸੱਠ ਤੀਨ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ, ਪਤਿਤ ਪਾਵਨ ਬਿਰਧ ਸਵਾਮੀ, ਨਾਨਕ ਸ਼ਬਦ ਅਧਾਰਾ, ਗੁਣ ਨਿਧਾ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ, ਸੰਤਾ ਕੀ ਬੇਨੰਤੀ ਸਵਾਮੀ, ਨਾਮ ਮਹਾਰਸ ਦੀਜੈ ਰਾਮ, ਨਾਮ ਦੀਜੈ ਦਾਨ ਕੀ ਜੈ, ਪੇਸਰ ਨਾਹੀ ਇੱਕ ਖਿਨੋ, ਗੁਣ ਗੋਪਾਲ ਉੱਚਰ ਰਸਨਾ, ਸਦਾ ਗਾਈਐ ਅੰਧਨੋ, ਜਿਸ ਪ੍ਰੀਤ ਲਾਗੀ ਨਾਮ ਸੀਤੀ, ਮਨ ਤਨ ਅੰਮ੍ਰਿਤ ਪੀ ਜੈ, ਬਿਨਵੰਤ ਨਾਨਕ ਇਚ ਪੁੰਨੀ, ਪੇਖ ਦਰਸਨ ਜੀ ਜੈ, ਰਾਗ ਸੂਹੀ ਮਹੱਲਾ ਪੰਜਵਾਂ, ਛੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਉਹ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੋਰਾ, ਕੋੜਾ ਬੋਲਣਾ ਜਾਣੈ ਪੁੰਨ ਭਗਵਾਨੈ, ਉਹ ਗੁਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਧ ਸਦਾ, ਇੱਕ ਤਿਲ ਨਹੀਂ ਭੰਨੈ ਘਾਲੇ, ਘਟ ਘਟ ਵਾਸੀ ਸਰਵ ਨਿਵਾਸੀ, ਨੇਰਾ ਹੀ ਤੇ ਨੇਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ, ਹਉਂ ਬਿਸਮ ਪਈ ਜੀ, ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ, ਹੋਂ ਚਰਨ ਕਮ ਭਗ ਛਾਰਾ, ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੇਵੜ ਅਵਰ ਨ ਕੋਈ, ਆਦਿ ਅੰਤ ਮਧ ਪ੍ਰਭ ਰਵਿਆ, ਜਲ ਥਲ ਮਹੀਅਲ ਸੋਈ, ਚਰਨ ਕਮ ਜਪ ਸਾਗਰ ਤਰਿਆ, ਪਵ ਜਲ ਉਤਰੇ ਪਾਰਾ, ਨਾਨਕ ਸਰਨ ਪੂਰਨ ਸੁਆਮੀ, ਨਾਨਕ ਸਰਨ ਪੂਰਨ ਪਰਮੇਸ਼ੁਰ, ਤੇਰਾ ਅੰਤ ਨ ਪਾਰਾ ਵਾਰਾ, ਹੋ ਨਿਮਿਕਨਾ ਛੋਡਾ ਜੀ, ਪ੍ਰੀਤਮ ਪ੍ਰਾਣ ਆਧਾਰੋ, ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ, ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁੱਖ ਨਾਠੇ, ਸਹਿਜ ਸੁਖ ਆਨੰਦ ਕਨੇਰੇ, ਹੋ ਮੈਂ ਬਿੰਠੀ ਗਾਠੇ, ਸਭ ਕੈ ਮਧ ਸਭ ਹੂੰ ਤੇ ਬਾਹਰ, ਰਾਗ ਦੋਖ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਣਾਈ, ਹ ਪ੍ਰੀਤਮ ਮਨੇ ਸਧਾਰੋ, ਮੈਂ ਖੋਜਤ ਖੋਜਤ ਜੀ, ਹਰ ਨਿਹਚਲ ਸੋ ਕਰ ਪਾਇਆ, ਸਭ ਅਧਰੁਵ ਡਿੱਠੇ ਜੀਉ, ਤਾਂ ਚਰਨ ਕਮ ਚਿਤ ਲਾਇਆ, ਪ੍ਰਭ ਅਵਿਨਾਸੀ ਹੋ, ਤਿਸ ਕੀ ਦਾਸੀ, ਮਰੈ ਨਾ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ, ਸੁਰਤ ਸਿਮਰਤ ਗੁਣ ਗਾਵੇ, ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ, ਵਡਭਾਗੀ ਹਰ ਹਰ ਗਾਇਆ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ, ਵਾਰ ਸੂਹੀ ਕੀ ਸਲੋਕਾਂ ਨਾਲ, ਮਹੱਲਾ ਤੀਜਾ ਸਲੋਕ ਮਹੱਲਾ ਤੀਜਾ, ਸੂਹੈ ਵੇਸ ਦੋਹਾ ਗਣੀ, ਪਰ ਪਿਰ ਰਾਵਣ ਜਾਏ, ਪਿਰ ਛੋਡਿਆ ਕਰੇ ਆਪਣਾ ਮੋਹੀ, ਦੂਜਾ ਪਾਏ ਭਾਏ ਮਿੱਠਾ ਕਰਕੇ ਖਾਇਆ, ਬਹੁ ਸਾਧੋ ਵਧਿਆ ਰੋਗ, ਸੁਧ ਪਧਾਰ ਹਰ ਛੋਡਿਆ, ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੈ ਸੋ ਪਲਟਿਆ, ਹਰ ਰਾਤੀ ਸਾਜ ਸਿਗਾਰ, ਸਹਿਜ ਸੱਚ ਪਿਰ ਰਾਵਿਆ, ਨਾਮਾ ਓਰ ਧਾਰ, ਆਗਿਆਕਾਰੀ ਸਦਾ ਸੁਹਾਗਣ, ਆਪ ਮਿਲੀ ਕਰਤਾਰ, ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ, ਮਹੱਲਾ ਤੀਜਾ ਸੁਹੂਵੀਏ ਨਿਮਾਣੀਏ, ਸੋ ਸਹੁ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ, ਪੌੜੀ ਆਪੇ ਤਖਤ ਰਚਾਇਉਨ, ਆਕਾਸ ਪਤਾਲਾ ਹੁਕਮੇ ਧਰਤੀ ਸਾਜੀਉਨ, ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ, ਸੱਚੇ ਦੀਨ ਦਿਆਲਾ ਸੱਚੇ ਸਭਨਾ ਰਿਜਕ ਸੰਭਾਹਿਦਾ, ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਸਲੋਕ ਮਹੱਲਾ ਤੀਜਾ, ਸੁਹਪਤਾ ਸੁਹਾਗਣੀ ਜਮਨ ਲਹਿ ਸਚਨਾ ਸਤਿਗੁਰ ਆਪਣਾ ਮਨਾਇਰ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀਂ ਥਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਇਹ ਨਿਸਲਾ ਗਹਿ ਪਾਓ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸਚਮੁਖ ਉਜਲਾ ਖਸਮੈ ਮਾਹੇ ਸਮਾਏ ਮਹਲਾ ਤੀਜਾ ਲੋਕਾ ਵੇ ਹੋ ਸੁਹਵੀ ਸੁਹਾ ਵੇਸ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਰਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾ ਜਿਨ ਬਹੁ ਭਿੱਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇੱਕ ਨਾਨੋ ਤੂੰ ਮਿਲ ਲਹਿ ਗੁਰ ਸ਼ਬਦ ਵਿਚਾਰਾ ਸੱਚ ਰਤੇ ਸਿੰਨ ਮਿਲੇ ਹੁਮੈ ਤਜ ਵੇਕਾਰਾ ਜਿਸ ਤੂੰ ਮੇਲ ਹੈ ਸੋ ਤੁਧ ਮਿਲੈ ਸੋਈ ਸੱਚਿਆਰਾ ਸਲੋਕ ਮਹਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਓ ਖਿਨ ਮਹਿ ਝੂਠ ਸਭ ਬਿਨਸ ਜਾਏ ਜਿਉਂ ਟਿੱਕੈ ਨਾ ਬਿਰਖ ਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਟ ਸੱਚੜਾਓ ਉਲਟੀ ਸਕਤ ਸਿਵੈ ਕਰਿਆਏ ਮਨ ਵਸਿਆ ਹਰ ਅੰਮ੍ਰਿਤ ਨਾਓ ਨਾਨਕ ਬਲਿਹਾਰੀ ਗੁਰ ਆਪਣੇ ਚਿੱਤ ਮਿਲਿਆ ਹਰ ਗੁਣ ਗਾਓ ਮਹਲਾ ਤੀਜਾ ਸੁਹਾ ਰੰਗ ਵੇਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਮਿਲਣ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੁਹੈ ਵੇਸ ਲੁਭਾਏ ਸ਼ਬਦ ਸੱਚਾ ਰੰਗ ਲਾਲ ਕਰ ਭੈ ਪਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਏ ਤਿਸਦਾ ਅੰਤ ਨਾ ਜਾਪੇ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨਮੁਖ ਠੋਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੋਕ ਮਹਲਾ ਤੀਜਾ ਸੁਹੈ ਵੇਸ ਕਾਮਣ ਕੋ ਲੱਖਣੀ ਜੋ ਪ੍ਰਭ ਛੋਟ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਧਾਰ ਸੁਹੈ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸਿਗਾਰ ਪਈਆ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਉਹ ਰਲਾਈ ਕਿਸੈ ਦੀਨਾ ਰਲਾ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਸੀ ਪੁਰਖ ਭਰ ਤਾਰ ਮਹਲਾ ਪਹਿਲਾ ਸੁਹਾ ਰੰਗ ਸੁਹਾ ਰੰਗ ਸੁਪਨੈ ਨਿਸੀ ਬਿਨ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈ ਅਛਾਰ ਪੌੜੀ ਇਹੋ ਜਗ ਆਵ ਉਪਾਇਨ ਕਾ ਚੋਜ ਵਿਡਾਨ ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਆਵੈ ਜਾਏ ਪਵਾਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸੋਕ ਮਹਲਾ ਤੀਜਾ ਸੁਹਵੀਏ ਸੁਹਾ ਵੇਸ ਛੱਡ ਤਾਂ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨਾ ਨਾ ਪਾਇਓ ਮਨਮੁਖ ਦਜ ਮੋਈ ਗਾਵਾਰ ਸਤਿਗੁਰੇ ਮਿਲਿਆ ਸੁਹੈ ਵੇਸ ਗਿਆ ਹੁਮੈ ਵਿੱਚ ਹੁਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹਲਾ ਤੀਜਾ ਮੁੰਦੇ ਸੁਹਾ ਪਰ ਹਰ ਹੋ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾਤਨ ਰਾਵਿਆ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦਰਤਾ ਹੁਮੈ ਮੇਰਾ ਘਰ ਮੋਹ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜਾ ਭਰ ਮਿੱਤਾ ਫਿਰ ਵੇਲਾ ਹੱਥ ਨਾ ਆਵੇ ਜਮਕਾਲ ਬਸ ਕੀਤਾ ਜੇ ਹਾ ਤੁਰ ਲਿਖ ਪਾਇਆ ਉਹਨੂੰ ਸੇ ਕਰਮ ਕਮਿੱਤਾ ਸਲੋਕ ਮਹਲਾ ਤੀਜਾ ਸਤੀਆ ਇਹ ਨਾ ਆਖੀਏ ਨਾ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਐਨ ਜੇ ਬਿਰਹੇ ਚੋਟ ਮਰਨ ਮਹਲਾ ਤੀਜਾ ਪੀਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹਲਾ ਤੀਜਾ ਕੰਤਾ ਨਾਲ ਮਿਹੇਲੀਆ ਸੇਤੀ ਅਗ ਜਲਾਹੇ ਜੇ ਜਾਣੇ ਪੇਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅਗ ਜਲਾਹੇ ਭਾਵੈ ਜੀਵ ਹੋਂ ਕੈ ਮਰੋ ਦੂਰ ਹੋਂ ਹੀ ਭੱਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਹੈ ਨਿਦਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸੋਕ ਮਹਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹਲਾ ਦੂਜਾ ਰਾਤ ਕਾਣ ਤਨ ਸੰਚਿਆ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੀਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ ਮਹਲਾ ਦੂਜਾ ਮਨ ਹੱਟ ਤਰਫ ਨਾ ਜਿਪੇ ਜੇ ਬਹੁਤਾ ਕਾਲੇ ਤਰਫ ਜਿਨੈ ਸਤਿ ਭਾਓ ਦੇ ਜਨ ਸ਼ਬਦ ਨਾਨਕ ਸ਼ਬਦ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰੇ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ ਸਲੋਕ ਮਹਲਾ ਦੂਜਾ ਸਲੋਕ ਮਹਲਾ ਦੂਜਾ
1: ਸਲੋਕ ਮਹਲਾ ਦੂਜਾ ਜਿਨ੍ਹਾਂ ਭਉ ਤਿੰਨ ਨਾਹੇ ਭਉ ਮੁੱਚ ਭਉ ਨਿਵਾਹਾ ਨਾਨਕ ਇਹੋ ਪਟੰਤਰਾ ਤੇਤੀ ਦੀ ਬਾਣ ਗਏ ਆਹਾ ਮਹਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸਬਦ ਵਿਚਾਰੀ ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ ਕੋਠੇ ਮੰਡਪ ਮਾੜੀਆ ਲਾਗ ਪਏ ਗਾਵਾਰੀ ਜਿਨ ਕੀਏ ਤਿਸੇ ਨਾ ਜਾਣਈ ਜਿਨ ਕੀਏ ਤਿਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬਜਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵੇਚਾਰੀ ਸਲੂਕ ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵੇ ਏਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸਿਗਾਰ ਕੀਆ ਤਉ ਪ੍ਰਮਾਣ ਹੈ ਜਾ ਸਹੁ ਧਰੇ ਪਿਆਰ ਭਉ ਸਿਗਾਰ ਤੇ ਬੋਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਉ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਏਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈਵਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਉ ਉਪਜੈ ਭਾਏ ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਗਤ ਭਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵਲ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਅਪੀਣੈ ਆਪਾਹੋ ਗੁਰਮੁਖ ਸੇਵਾ ਤਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹੋ ਦਰ ਊਣਾ ਨਾਹੀ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਇਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹਿ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਤ ਤਿਤ ਨਿਬੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ ਕਿੱਤੀ ਲਾਹ ਸਹੰਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਉਣ ਕਰ ਸੱਚ ਫੁਰਮਾਣ ਸਦਾ ਨਿਚਲ ਰਵ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀ ਹੈ ਸੱਚ ਸ਼ਬਦ ਨਿਸ਼ਾਨ ਪੂਰਾ ਤੱਟ ਬਣਾਇਆ ਰੰਗ ਗੁਰਮਤ ਮਾਣ ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਣ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਾ ਚੜੀਅਸ ਹੋਰ ਬਾਹਰ ਧੋਤੀ ਤੂੰ ਮੜੀ ਅੰਦਰ ਬਿਸਨ ਕੋਰ ਸਾਧ ਭਲੇ ਅਣਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚ ਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾ ਹਟਨ ਵਾਲੇ ਜੇਤੇ ਜੀ ਤੱਤ ਤੇਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪੋਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਿਹ ਨਾ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਈ ਖੁਆਇਨ ਹੋਮੈ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਓਨ ਸਭ ਵਰਤਾਏ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ ਗਦੋ ਚੰਦਨ ਖੋਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਆਂ ਤਾਣ ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਵਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾ ਤੇ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇ ਨਾ ਬਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੈ ਝਗੜਾ ਪਾਇਓਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਬ ਰਹਿਆ ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰਜਾਲੀਐ ਨਾ ਮਿਲੈ ਆਧਾਰ ਅਹਿਨਸ ਨਵਤ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹ ਬਿਦ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੈ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੁ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਈਐ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨੈ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸਮਨ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਦਾ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੂਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਕਾਏ ਉਗਵੈ ਸੂਰ ਨਾ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਬਛੁਨਿਆ ਗੁਰਪੁਰਖ ਮਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੂਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਬਰੇ ਕਹਿ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਕਰਿਆ ਘਰ ਵਸਿਆ ਕੰਤ ਤੇ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲੱਗਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤਾ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤਾ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲੈ ਮਿਲਿਆ ਨਾ ਮਿਲੈ ਮਿਲਿਆ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੇ ਹਰ ਹਰ ਨਾਮ ਸਲਾਹੀਐ ਸੱਚ ਕਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ਸਲੂਕ ਮਹੱਲਾ ਦੂਜਾ ਕਿਸੀ ਕੋਈ ਕੋਏ ਮਾਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁਖ ਤਾ ਸੁਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕ ਕਹੇ ਸਿਆਣੀਏ ਉਹ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹਿ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰਾਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੁਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਹਾ ਕਰੋ ਅਪਾਗੇ ਰਹਾਓ ਦੁੱਖ ਸੁੱਖ ਕਰਕੇ ਕੁਟੰਬ ਜੀਵ ਆਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹੇ ਕਬੀਰ ਆਗੇ ਤੇ ਨਾ ਸੰਭਾਰਾ ਸੂਹੀ ਕਬੀਰ ਜੀਓ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚਿਆ ਕਰਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉਂ ਰਲੀਐ ਮਾਨੈ ਬਾਜ ਪਤਾਰਾ ਕਾਗ ਉਡਾ ਬਿਤ ਪੁਜਾ ਪਿਰਾਨੀ ਕਹੇ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੂ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚੱਲੋ ਸਿਤਾਬ ਦੀਵਾਨ ਬੁਲਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਤੀਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨ ਪਾਇਆ ਬਿਰਤਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵੋ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਕੇ ਲੈ ਮਨ ਜਨ ਟਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਿਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਕਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੁਜਾ ਕਰ ਮਹਿ ਗੁਰ ਪਹਿ ਪੁਕਾਰਿਆ ਤਿਨ ਹੋਲੀਆ ਓ ਬਾਰੀ ਰਹਾਓ ਨੌ ਡਾਢੀ ਦਸ ਮੁਨਸਪ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਨ ਜਾਣੈ ਤਜ ਅਭਮਾਨ ਸੁਕਰ ਰਲੀਆ ਮਾਨੈ ਤਨ ਮਨ ਦੇਹ ਨਾ ਅੰਤਰ ਰੱਖੈ ਅਬਰਾ ਦੇਖ ਨਾ ਸੁਣੈ ਅਪਖੈ ਸੋ ਕਤ ਜਾਣੈ ਪੀਰ ਪਰਾਈ ਤਾਂ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਣ ਦੋਏ ਪਖਹੀਨੀ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰਿਆਇਆ ਬਹੁਤ ਪਿਆਸ ਜੋ ਬਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਾਨੋ ਤਿਉ ਕਰਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਥੈ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ ਸਭ ਘੱਟ ਭੀਤਰ ਹੱਟ ਚਲਾਵੈ ਕਰ ਬੰਦਗੀ ਚਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਧ ਕੁਟੰਬ ਸਿਹਰਾ ਓਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਆਤਮ ਰੋਰੋ ਬਾਬਲ ਹੋਈ ਸੋ ਸੋਹ ਲੋਰੋ ਤਹਿ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤਹਿ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋ ਮਨ

ਗੁਰ ਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹੋ ਮੀਆ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਓ ਜੋ ਕਿਛ ਹੋਆ ਸਭ ਕਿਛ, ਤੁਝ ਤੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚੁਤਰਾਈ। ਕਿਆ ਹੋ ਕਥੀ ਕਥੇ ਕਥ ਦੇਖਾਂ, ਮੈਂ ਅਕਤ ਨ ਕਤ ਨ ਜਾਈ। ਜੋ ਤੁਧ ਭਾਵੈ ਸੋਈ ਆਖਾ, ਤਿਲ ਤੇਰੀ ਵਡਿਆਈ। ਏਤੇ ਕੁੱਕਰ ਹੋ ਬੇਗਾਨਾ, ਪੌਕਾ ਇਸ ਤਨਤਾਈ। ਭਗਤ ਹੀਣ ਨਾਨਕ ਜੇ ਹੋਏਗਾ, ਤਾਂ ਖਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸਕ ਲੰਦਰ। ਘਾਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਨ ਬਸਤਾ ਹੈ, ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ, ਰਹਾਓ ਅਗਮ ਅਗੋਚਰ ਅਲੱਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ। ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦਿਓ, ਹੋ ਜਾਚਕ ਤੂੰ ਅਲੱਖ ਅਭਿਓ। ਰਹਾਓ ਮਾਇਆ ਮੋਤਰ ਕਟੀਨਾਰ, ਭੂੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ। ਚੱਖ ਛੋਡੀ ਸਹਿਸਾ ਨਹੀਂ ਕੋਏ, ਬਾਪ ਦ ਸਹਿਵੇ ਜਾਤ ਨਾ ਹੋਏ। ਏਕੇ ਕੋ ਨਾ ਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਧਾਰਿਆ। ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰਬਚਨੀ ਮਨ ਸਹਿਤਿਆਨੇ। ਹਰ ਕੈ ਰੰਗ ਰਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾਨੇ। ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਅਰਾ ਰਹਿ ਨ ਸਕੈ। ਖੇਨ ਸਤਿਗੁਰ ਬੂਝ ਬੁਝਾਈ, ਰਹਾਓ ਮੇਰਾ ਪ੍ਰਭ ਬਿਸਰੈ ਹੋ ਮਰੁਦ ਕਾਲੀ। ਸਾਸ ਗਰਾ ਜਪੋ ਆਪਣੇ ਹਰ ਭਾਲੀ, ਸਦ ਬੈਰਾਗਨ ਹਰ ਨਾਮ ਨਿਹਾਲੀ। ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਐ ਗੁਰ ਭਾਏ। ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ। ਹਉਮੈ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ। ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾਸਨ ਦਾਸ। ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ, ਜਿੱਤ ਹੁਣ ਕਸਮ ਨਾ ਪਾਇਆ। ਪੌੜੀ ਛੁੜ ਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਨ ਹਰ ਕੇ ਚਰਨ ਵੇ ਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ। ਰਹਾਓ ਤੂੰ ਦਇਆਲ ਦਇਆ ਪਤ ਦਾਤਾ, ਕਿਹਾ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਛਤੇ ਹੋਏ, ਐਸਾ ਅੱਖ ਵਖਾਣੇ। ਗੁਰਮੁਖੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹਿ ਹਰਨਾਲੇ। ਤਿਨਕੀ ਗਹਿਣ ਗਤ ਕਹੀ ਨ ਜਾਈ, ਸੱਚੈ ਆਪ ਸਵਾਰੇ। ਪਰਮ ਪੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨ ਪਾਰੇ। ਜਿਸਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ। ਕਾਲੈ ਮਾਰ ਬਿਦਾਰੇ, ਬਿਲਾਵਲ ਮਹੱਲਾ ਤੀਜਾ। ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ। ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ। ਗੁਰ ਪ੍ਰਸਾਦ ਵਸੈ ਮਨ ਆਏ, ਜਾ ਤਾ ਕੋ ਜਾਣੈ ਦੁਬਦਾ ਜਾਏ। ਰਹਾਓ ਆਪ ਸਰਾਫ ਕਸਵੱਟੀ ਲਾਏ, ਆਪੇ ਪਰਕੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ। ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲੱਗੈ ਤਿਸਾਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵ ਧਾਤ ਹੈ, ਆਪੇ ਆਪ ਬੁਝਾਏ, ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਹੈ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ। ਸਤਿਗੁਰ ਪਰਚਾਏ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ। ਅੰਦਿਨ ਲਾਗੈ ਸਹਿ ਧਿਆਨਾ, ਰਹਾਓ ਕਿਆ ਕੋਈ ਤੇਰੀ ਸੇਵਾ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਜਪ
1: ਵਾਹਿਗੁਰੂ ਜੀ ਕੀ
0: ਜਗਨਾ
1: ਫਤਿਹ।
0: ਜਗਦੀਸ਼ ਗੁਜਈਆ ਸ਼ਰਨ ਭਰੇ ਜੇਈ ਜਨ ਉਭਰੇ ਦਿਉ ਪਹਿਲਾ ਦੋ
1: ਹੁਣ
0: ਧਾਰ
1: ਜਿਵੇਂ ਕਿ
0: ਸਤਿਗੁਰ
1: ਨੇ ਅੱਗੇ
0: ਰਹਾਉ
1: ਬਖਸ਼ਿਸ਼ ਕੀਤੀ ਹੈ,
0: ਭਾਰ ਅਠਾਰਾਂ
1: ਭੱਲੇ ਦੀ ਰਸਮ ਹੋਵੇਗੀ ਜਿਸ ਵਿੱਚ
0: ਉਤਮ ਚੰਦਾ ਨਿਰਤ
1: ਬੀਬਾ ਜੀ
0: ਸਭ
1: ਦੇ ਜੋ ਪਿਤਾ
0: ਚੰਦਨ
1: ਜੀ ਹਨ
0: ਹੋਈਆ
1: ਉਹ ਕਾਕਾ ਜੀ ਨੂੰ ਭੱਲਾ ਫੜਾਉਣਗੇ,
0: ਸਾਖਤ ਕੂੜੇ
1: ਕਾਕਾ ਜੀ ਦਾ ਭੱਲਾ ਬੀਬਾ ਜੀ ਨੂੰ ਫੜਾਉਣਗੇ, ਪਰ ਉਸ
0: ਸੁਖ
1: ਤੋਂ ਪਹਿਲਾਂ ਅਰਦਾਸ ਕਰੇਗਾ ਇੱਕ ਮਿੰਟ ਦੇ ਲਈ ਸੁਭਾਗ ਜੀ ਨੂੰ
0: ਮਾਨੇ
1: ਸੰਬੋਧਨ
0: ਮਾਨ
1: ਹੋਵੇਗਾ।
0: ਵਿਛੜ
1: ਸੋ ਪ੍ਰਭਦੀਪ ਸਿੰਘ ਐਂਡ ਸਿਮਰਨ ਕੌਰ,
0: ਹਰ
1: ਦਿਸ ਇਜ਼ ਅ ਵੈਰੀ
0: ਮਿਤ
1: ਸਪੈਸ਼ਲ
0: ਕਰਤਾ
1: ਫੋਰ ਮੀ
0: ਆਪ ਹੀ ਜਾਣੇ
1: ਬੋਥ ਆਫ
0: ਯੂ ਗਾਇਜ਼, ਸਹਿਬ ਹਰ ਹਰ ਆਪ ਬਨਈਆ ਜੇ
1: ਫਰੋਮ
0: ਸਤਿਗੁਰ
1: ਟੂਡੇ
0: ਪੀਤੇ
1: ਓਨਵਰਡਸ
0: ਜੋ ਕੰਚਨ
1: ਯੂ ਨੋ ਲੋਂਗਰ ਟੂ ਬੀ
0: ਹੋਵੇ
1: ਸੈਪਰੇਟ ਇੰਡੀਵਿਜੂਅਲਸ
0: ਜੋ
1: ਬਟ
0: ਧੁਰ ਲਿਖਿਆ ਜੋ ਮਿਟੈ ਨਾ ਮਟਈਆ
1: ਗੁਰੂ ਸਾਹਿਬ ਇਨ ਫਰੰਟ
0: ਰਤਨ
1: ਆਫ ਦਾ
0: ਪਦਾਰਥ ਗੁਰਮਤਿ ਪਾਵੈ ਸਾਗਰ
1: ਮਤ
0: ਪਦਾਰਥ
1: ਕੋ
0: ਲਈਆ
1: ਵੇ ਜੋ ਨੇ
0: ਵਿਛੜ ਲਾ ਉਪਜੇ
1: ਮੈਂ
0: ਹਰ
1: ਗੁਰ
0: ਕੇ
1: ਤੇ
0: ਤ੍ਰੇਪਤ ਨਾ ਪਈਆ।
1: This is a commitment that I'm going to stay loyal to my partner for the rest of my life, and I'm willing to take Simran Kaur or Prabhdeep Singh as my lifelong partner. I hope you both understand this. So hun main binti karunga Sardar Kulvinder Singh Dhillo, Bibi Rajvinder Kaur Dhillo agge aunge ate parle di jo rasm hai ada karnge. Parle da shabd aap ji ne sarvan kara rahe ne Bhai Sahib Bhai Gurnam Singh ji Rudrapur wale, aao parle di rasm ho rahi hai ji. Vaheguru ji ka khalsa, Vaheguru ji ki fateh.

0: So now, you both had made your promises, so there's no looking back now. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੇ ਨੇ ਹੁਣ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਰਿਮੈਂਬਰ ਦ ਪੱਲਾ ਰਿਮੇਨਸ ਇਨ ਯੋਰ ਹੈਂਡ ਐਟ ਆਲ ਟਾਈਮਸ। ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਦੋਨਾਂ ਨੇ ਪਾਠ ਸਰਵਣ ਕਰਨਾ ਹੈ। ਦ ਮੀਨਿੰਗ ਆਈ ਹੋਪ ਯੂ ਗਾਇਜ ਰਿਮੈਂਬਰ ਇਟ। ਗੁਰੂ ਸਾਹਿਬ ਇਜ਼ ਗੋਇੰਗ ਟੂ ਟਾਕ ਅਬਾਊਟ ਦ ਰੂਲਸ। ਆਫਟਰ ਲਿਸਨਿੰਗ ਟੂ ਦ ਫਸਟ ਲਵ ਯੂ ਬੋਥ ਬਾਓ ਐਂਡ ਦੈਨ ਯੂ ਰਾਈਜ਼ ਅਗੇਨ। ਸਟਾਰਟ ਯੂਰ ਫਸਟ ਨੈਪਚਰ ਰਾਊਂਡ, ਪਹਿਲੀ ਪਰਿਕਰਮਾ ਸ਼ੁਰੂ ਕਰ ਦੇਣੀ ਹੈ। ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਦੈਨ ਗਿਆਨੀ ਜੀ ਵਿਲ ਰੀਡ ਦ ਸੈਕਿੰਡ ਲਵ ਆਫਟਰ ਲਿਸਨਿੰਗ, ਮੱਥਾ ਟੇਕਿਆ, ਪਰਿਕਰਮਾ ਕੀਤੀ, ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਸਿਮਿਲਰਲੀ ਥਰਡ ਲਵ ਐਂਡ ਦੈਨ ਫੋਰਥ ਲਵ, ਆਫਟਰ ਦ ਫੋਰਥ ਵਨ ਯੂ ਡੂ ਮੱਥਾ ਟੇਕਿਆ ਐਂਡ ਦੈਨ ਯੂ ਸਿਟ। ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਦ ਹੁਕਮ ਨਮਾ ਸਾਹਿਬ। ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ, ਡੋਂਟ ਰਸ਼, ਇੰਜੋਏ ਦਿਸ ਮੂਮੈਂਟ। ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਸਾਈਨ ਜਦੋਂ ਮੱਥਾ ਟੇਕਣਾ ਹੋਇਆ, ਇਸ਼ਾਰਾ ਕਰਨਗੇ। ਫੋਕਸ ਔਨ ਲਿਸਨਿੰਗ। ਸੋ ਆਓ ਸਤਸੰਗ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ। ਪ੍ਰੇਮ ਸਹਿਤ ਸਰਵਣ ਕਰੋ ਜੀ, ਇਕਾਗਰਤਾ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀ

ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਸਤਿਗੁਰ ਗੁਰਪੂਰਾ ਵਰਦੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ

निर्मल भव पाया।

हर प्रभ ठाकुर काज रचाया, तन हृदय नाम विकासी।

हर पाया प्रभु अविनाशी, हर प्रभु ठाकुर काज रचाया।

ਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਨਿਰਵਾਣ ਧੰਨਵਾਦ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਿਹਰਾਂ ਕੀਤੀਆਂ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਜਸ ਕੀਰਤਨ ਕਰਦੇ ਆ ਅੱਖਰ ਵਾਧਾ ਘਟਾ ਪੁਲਚਕਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖਣਾ ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ

ਮਾਨ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਆਪਣੇ ਰਹਿਮਤਾਂ ਬਖਸ਼ਾਂ ਪਰੇ ਹੱਥ ਰੱਖਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਖੇੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ

अंत परमगत पाए कहु कबीर संसार नहीं अंत परमगत पाए।

0: ਜੇ ਕਿਸੇ ਕਿਹੋ ਦਿਸ ਆਵੇ
1: ਕੋਈ ਜਨ ਹਰ ਸਿਉ ਦੇਵੇ ਜੋ
0: ਕਿਹੋ ਦਵਾਈ ਉਹ ਤਾਂ ਇਹੋ ਹਰ ਧਨ ਜੋਰ ਕੀਤਾ
1: ਚਰਨ ਗਹਾਉ ਬਕਾਉ ਸੁਭ ਰਸਨ
0: ਲਾਏ ਤੇ ਚ ਹਰ ਧਨ ਕੀ
1: ਦੀਜਹਿ ਪ੍ਰਾਨ ਕੋਰ
0: ਹਰ ਧਨ ਕਾ ਕੋਈ ਸ਼ਰੀਕ ਨਾਹੀ
1: ਕੋਈ ਜਨ ਹਰ ਸਿਉ ਦੇਵੇ ਜੋ
0: ਨਾਹੀ ਜੇ ਕੋ ਹਰ ਧਨ ਕੀ ਵਕੀਲੀ ਕਰੇ
1: ਚਰਨ ਗਹਾਉ ਬਕਾਉ ਸੁਭ ਰਸਨ
0: ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੇ।

0: ਜਿਤੇ ਵੇਖੈ ਤਿਤੇ
1: ਪ੍ਰਭ ਨਾਨਕ ਬੰਧਨ ਸ਼ੋਰ
0: ਮਹਿਲ ਮੰਨੇ ਸੋ ਹਾਲਤ ਪਾਲਤ
1: ਆਇਓ।

0: ਪਈ ਕੋਈ ਖਾਏ ਨਿਦਾਨ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਤਰਿਆ ਸੋਏ
2: ਵਾਹਿਗੁਰੂ ਜੀ ਕਾ ਖਾਲਸਾ
0: ਹੋਏ ਪੌੜੀ
2: ਵਾਹਿਗੁਰੂ ਜੀ ਕੀ ਫਤਿਹ।
0: ਦਿਆਲ ਸਾਗਰ ਤਾਰੇ
2: ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਤਿਕਾਰ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਪਰਿਆਥਰਾ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਮਹਾਨ ਢਾਡੀ ਗਿਆਨੀ ਰਛਪਾਲ ਸਿੰਘ ਜੀ ਪਮਾਲ ਕੇਵਲ ਇੱਕ ਕਵਿਤਾ ਦੇ ਨਾਲ ਆਸੂ ਸੰਗਤਾਂ ਦੇ ਸਨਮੁਖ ਹੋਣਗੇ। ਆਓ ਤਿੰਨਾਂ ਪਾਸੋਂ ਢਾਡੀ ਵਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ, ਦੋਨਾਂ ਪਰਿਵਾਰਾਂ ਦੇ ਰਿਸ਼ਤੇਦਾਰ ਸੰਗਤ ਦੇ ਰੂਪ ਦੇ ਵਿੱਚ ਸਜੇ ਨੇ। ਬੜਾ ਚਾਏ ਖੁਸ਼ੀ ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਰੰਧਾਵਾ ਪਰਿਵਾਰ ਅਤੇ ਢਿੱਲੋਂ ਪਰਿਵਾਰ ਦੇ ਬੱਚੇ ਕਾਕਾ ਪ੍ਰਭਦੀਪ ਸਿੰਘ ਅਤੇ ਬੱਚੀ ਸਿਮਰਨ ਕੌਰ ਪਤੀ ਪਤਨੀ ਦੇ ਰੂਪ ਦੇ ਵਿੱਚ ਅੱਜ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਦੋਨੋਂ ਸਜੇ ਹੋਏ। ਵਿਆਹ ਦੀ ਗੱਲ ਚੱਲਦੀ ਹੈ, ਕਈ ਮਜ਼ਾਕ ਕਰਦੇ ਨੇ ਇਹ ਤਾਂ ਜੀ ਮੋਤੀ ਚੂਰ ਦੇ ਲੱਡੂ ਨੇ, ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਦੂਜੇ ਦੀਆਂ ਊਂ ਲਾਲਾਂ ਡਿੱਗਦੀਆਂ। ਉਹ ਕਹਿੰਦੇ ਵੀ ਵਿਆਹ ਕਰਾਉਣ ਵਾਲਾ ਵੀ ਪਛਤਾਉਂਦਾ, ਦੂਜਾ ਊਂ ਝੂਰਦਾ, ਪਰ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਸਕਲ ਧਰਮ ਹੈ ਗ੍ਰਿਸਤ ਪ੍ਰਧਾਨ, ਜਿਸ ਗੁਰੂ ਨੂੰ ਹਾਜ਼ਰ ਨਾਜ਼ਰ ਅੱਜ ਜਾਣੇ। ਉਹ ਕਹਿੰਦੇ ਨੇ ਜੇ ਜ਼ਿੰਦਗੀ ਦਾ ਅਸਲੀ ਆਨੰਦ ਲੈਣਾ ਉਹ ਗ੍ਰਿਸਤ ਮਾਰਗ ਦੇ ਵਿੱਚ। ਇਹ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਇਹ ਰਿਸ਼ਤਾ ਹੀ ਐਸਾ ਹੈ ਜਿੱਥੇ ਪਿਆਰ ਤੇ ਵਿਸ਼ਵਾਸ ਦਾ ਇਹਨੂੰ ਬੂਟਾ, ਉਹ ਸਦਾ ਬਹਾਰ ਬੂਟਾ ਮੰਨਿਆ ਗਿਆ ਪਤੀ ਪਤਨੀ ਦੇ ਰਿਸ਼ਤੇ ਨੂੰ, ਜਿਹਨੂੰ ਪਿਆਰ ਦਾ ਤੇ ਵਿਸ਼ਵਾਸ ਦਾ ਜਿੰਨਾ ਪਾਣੀ ਪਾਉਂਗੇ ਓਨਾ ਹੀ ਇਹਨੇ ਵਧਣਾ ਤੇ ਓਨਾ ਹੀ ਫੁੱਲਣਾ। ਅੱਜ ਇਹੀ ਅਰਦਾਸ ਬੇਨਤੀ ਹੈ ਸਰਦਾਰ ਬੀਰਮ ਸਿੰਘ ਜੀ, ਭੈਣ ਜੀ ਸਮਰਜੀਤ ਕੌਰ, ਤੇ ਦੂਜੇ ਪਾਸੇ ਗੁਰੂ ਕੇ ਪਿਆਰਿਓ ਸਰਦਾਰ ਕੁਲਵਿੰਦਰ ਸਿੰਘ ਜੀ, ਭੈਣ ਜੀ ਰਾਜਵਿੰਦਰ ਕੌਰ, ਦੋਨਾਂ ਪਰਿਵਾਰਾਂ ਨੂੰ ਬੜੀਆਂ ਮੁਬਾਰਕਾਂ, ਖੁਸ਼ੀਆਂ, ਖੇੜੇ ਉਸ ਦਾਤੇ ਨੇ ਬਖਸ਼ੇ ਨੇ। ਆਓ ਅਰਦਾਸ ਬੇਨਤੀ ਕਰੀਏ, ਦਾਤਾ ਕਿਰਪਾ ਕਰੀ ਇਸ ਸੁਭਾਗ ਭਰੀ ਜੋੜੀ ਦੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੀ। ਇਸ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਆਨੰਦ ਹੀ ਆਨੰਦ ਹੋਵੇ, ਭਰੋਸਾ ਹੋਵੇ, ਪਿਆਰ ਹੋਵੇ, ਵਿਸ਼ਵਾਸ ਹੋਵੇ। ਪਮਾਲ ਦਾ ਢਾਡੀ ਜੱਥਾ ਇੰਜ ਕਰ ਰਿਹਾ।

0: ਮਾਲਕ ਕਿਰਪਾ ਕਰੀ ਅੱਜ ਸਿਮਰਨ ਕੌਰ ਨੂੰ ਰਾਣੀ ਬਣ ਕੇ ਰੰਧਾਵਾ ਪਰਿਵਾਰ ਵੱਲ ਜਾ ਰਹੀ ਜਦੋਂ ਸਰਦਾਰ ਬੀਰਮ ਸਿੰਘ ਭੈਣ ਜੀ ਸਮਰਜੀਤ ਕੌਰ ਇਹਨਾਂ ਦੇ ਸਾਹਮਣੇ ਹੋ ਗਏ ਉਹਨਾਂ ਨੂੰ ਇਹ ਮਹਿਸੂਸ ਹੋਵੇ ਜਿਹੜੀ ਨੂੰ ਰਾਣੀ ਮਿਲੀ ਹੈ ਧੀਆਂ ਤੋਂ ਵੱਧ ਕੇ ਜਦੋਂ ਪ੍ਰਭਦੀਪ ਸਿੰਘ ਢਿੱਲੋਂ ਪਰਿਵਾਰ ਸਰਦਾਰ ਕੁਲਵਿੰਦਰ ਸਿੰਘ ਰਾਜਵਿੰਦਰ ਕੌਰ ਦੇ ਅੱਗੇ ਆਵੇ ਉਹਨਾਂ ਨੂੰ ਵੀ ਮਾਣ ਹੋਵੇ ਜਿਹੜਾ ਜਵਾਈ ਮਿਲਿਆ ਉਹ ਪੁੱਤਾਂ ਤੋਂ ਵੱਧ ਕੇ ਮਿਲਿਆ। ਮੈਂ ਇਹ ਅਰਦਾਸ ਬੇਨਤੀ ਕਰਦਾ ਦੋਨਾਂ ਪਰਿਵਾਰਾਂ ਨੂੰ ਵਧਾਈਆਂ। ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਸ਼ਰਨ ਪਰੇ ਤੁਮਰੀ ਪਗਰੀ।
2: ਬਹੁਤ ਬਹੁਤ ਧੰਨਵਾਦ
1: ਸੁਣੀਓ
2: ਪੰਥ ਦੇ ਮੰਨੇ ਪ੍ਰਮੰਨੇ ਢਾਡੀ ਜਥਾ ਗਿਆਨੀ ਰਸ਼ਪਾਲ ਸਿੰਘ ਜੀ ਪੰਬਾਲ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਨੰਦ ਕਾਰਜ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸਤਿਗੁਰਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰ ਕਿਰਪਾ ਕਰ ਸਾਡੇ ਹਿਰਦਿਆਂ ਵਿੱਚ ਵਸ ਕਰਕੇ ਸਾਡਾ ਜੀਵਨ ਜਿਹੜਾ ਸਫਲ ਕਰ ਦੇ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੇ ਸਤਸੰਗ ਜੀ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਮਾਇਆ ਦੋਨਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈ ਹੈ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਇੱਕ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਕੋਈ ਵੀ ਸੰਗਤ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਨਾ ਮਾਰੇ, ਵਧਾਈਆਂ ਸਾਂਝੀਆਂ ਥੱਲੇ ਕਰ ਸਕਦੇ ਪਰ ਮੇਨ ਹਾਲ ਦੇ ਵਿੱਚ ਪਲੀਜ਼ ਅਵੋਇਡ ਕਰਿਓ, ਥੱਲੇ ਚੱਲ ਕੇ ਵਧਾਈਆਂ ਸਾਂਝੇ ਕਰ ਸਕਦੇ ਹੋ। ਸੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ, ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਹੈ ਸੋ ਦੁੱਗਣੀ ਬੇਨਤੀ ਬਣਦੀ ਹੈ। ਸੋ ਨਮਸਕਾਰ ਕਰਕੇ ਆਪ ਜੀ ਸ਼ਾਦਾ ਪਾਣੀ ਛਕੋ, ਥੱਲੇ ਚੜ ਕਰਕੇ ਗੱਲਾਂ ਬਾਤਾਂ ਕਰ ਲਿਓ, ਕਿਸੇ ਨੇ ਮਾਰੇ ਜੋੜ ਪਿੱਠ ਨਹੀਂ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਲਾਵਲ ਸ਼੍ਰੀ ਸਰੋਵਰ ਭੀਤਰੇ ਆਸ਼ੈ ਕਮਲ ਅਨੂਪ ਪਰਮ ਜੋਤ ਪਰਖੋਤ ਮੋਹ ਜੈ ਗੈ ਰੇਖਨਾ ਰੂਪ ਹਰੇ ਮਨ ਹਰ ਭਾਜ ਪਰਮ ਤਾਜੋ ਜਗਜੀਵ ਰਾਮ ਰਾਵ ਆਵਤ ਕਛੂ ਨ ਦਿਸ਼ੈ ਨ ਦਿਸ਼ੈ ਜਾਤ ਜੈ ਜੈ ਬਿਨਸ਼ੈ ਤਹੀ ਜੈ ਸੇ ਪੁਰਬਨ ਪਾਤ ਮਿਥਿਆ ਕਰਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਰ ਮੰਜ ਮੁਰਾਰ ਬਲਾਬਲ ਜਨ ਮਰਨ ਕਾ ਭਰਮ ਗਿਆ ਗੋਬਿੰਦ ਲੇਵ ਲਾਗੀ ਜੀਵਤ ਸੁਨ ਸਮਾਨਿਆ।

ਤੂੰ ਕਹਾਂ ਛਮਾਈ ਤੇ ਕੁਟੀ ਸੰਦ ਮੈਂ ਪੇਖਿਆ ਘੱਟ ਹੂੰ ਘੱਟ ਜਾਗੀ ਐਸੀ ਬੁੱਧ ਛਮਾ ਚਰੀ ਘੱਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇ ਛਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਾਨ ਮਾਨਾ ਬੁਲਾ ਬੁਲੋ ਚਰਨ ਕਮਲ ਜਾ ਕੇ ਹਿਰਦੇ ਵਸੈ ਸੂ ਜਨ ਕਾ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨਾਉ ਨਿਧ ਤਾਂ ਕਹਿ ਸਹਿਜ ਸਹਿਜ ਜਸ ਬੋਲੈ ਦੇਵ ਰਹਾਉ ਤਬ ਇਹ ਮਤ ਜੋ ਸਭ ਮੈਂ ਪੇਖੈ ਕੁਟਲ ਵਿਕਾਂਠ ਜਬ ਖੋਲੈ ਦੇਵ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਹੀਂ ਸੁਖ ਪਾਵੈ ਮਾਇਆ ਤਾਛ ਨ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਲਾ ਬਲਬਾਣੀ ਭਗਤ ਨਾਮਦੇਵ ਜੀ ਕੀ ਓਂਕਾਰ ਜਤੁ ਗੁਰ ਪ੍ਰਸਾਦ ਸਭ ਜਨਮ ਮੌਕਾ ਗੁਰ ਕੀ ਨਾ ਦੁਖ ਵਿਚਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸੋ ਮਨ ਬਲਾਵਲ ਬਾਣੀ ਰੋਦਾਸ ਭਗਤ ਕੀ ਓਂਕਾਰ ਜਤੁ ਗੁਰ ਪ੍ਰਸਾਦ ਦੇਵ ਜਮਾਰੀ ਅੜਦਾ ਚਾਹ ਜਿਦ ਕਰ ਲੈ ਸਭ ਗੁਰਪਤ ਮਾਰੀ ਤੂੰ ਜਾਂਦਾ ਮੈਂ ਅਕਾਸ ਮੈਂ ਕਿਸ ਨਹੀਂ ਪ੍ਰਭ ਖੰਡਾ ਰਾਮ ਸਕਲ ਜੀ ਹੈ ਸ਼ਰਨਾਗਤੀ ਹੈ ਪ੍ਰਭ ਪੂਰਨ ਕਾਮ ਰਹਾਉ ਜੋ ਤਰੀ ਸ਼ਰਨਾਗਤਾ ਤੈ ਨਾਹੀ ਭਾਰ ਉਚ ਨੀਚ ਤੁਮ ਦੇ ਤਰੇ ਆਲ ਜੀ ਸੰਸਾਰ ਕਹਿ ਕਹਿ ਕਰੀ ਜੈ ਜੈ ਜੈ ਤੂੰ ਤੈ ਜੈ ਤੂੰ ਕਿਆ ਉਪਮਾ ਦੀ ਜੈ ਬਰਾਬਰ ਜੈ ਕੁਲ ਸਾਧ ਵੈਸ਼ਨੋ ਹੋਏ ਮਰਨ ਵਰਨ ਰੰਗ ਨਹੀਂ ਸਰਾ ਬਿਮਲ ਵਾਜ ਜਾਨੀਏ ਜਗ ਸੋਏ ਰਹੋ ਬ੍ਰਹਮਨ ਵੈਜ ਸੂਦਰ ਹਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪ੍ਰੀਤ ਭਗਵਾਨ ਭਜਨ ਤੇ ਆਪ ਤਾਰ ਤਾਰੀ ਕੁਲ ਦੋਏ ਧਨ ਜੋਗਾਵ ਧਨ ਜੋਠਾਉ ਧਨ ਪੁਨੀਤ ਕਟਾਮ ਸਵ ਲੋਏ ਜਿਨ ਪਿਆ ਚਾ ਰਜ ਤਜੇ ਆ ਰਜ ਹੋਏ ਰਜ ਮਗਨ ਡਾਰੇ ਜਿਨ ਪਿਆ ਚਾ ਰਜ ਤਜੇ ਆਨ ਰਜ ਹੋਏ ਰਜ ਮਗਨ ਡਾਰੇ ਵਿਕ ਹੋਏ ਪਾਣ ਸੂਰ ਸਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰਾਣ ਪਾਤਰ ਹੈ ਜਲ ਸਮੀਪ ਭਨ ਰਵ ਦਾ ਜਨਮ ਜਗ ਹੋਏ ਬਣੀ ਸਤਨੀ ਕਿਰਾ ਗੁਲ ਬਲ ਏਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਕੋਨੇ ਕੇ ਕਾਰਨ ਇੱਕ ਭੈ ਭੇਖਦਾਰੀ ਕਾਂ ਤੇ ਸਵਾਰ ਤੀ ਬਾਕੀ ਭੈ ਸਵਾਰੀ ਤਾਉ ਕੋਨ ਕਾਂ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਰ ਜਾਈਏ ਜੋ ਜੰਬਕ ਗ੍ਰਾਸੈ ਰਹਾਉ ਇੱਕ ਪੂੰਜਲ ਕਾਰਨੇ ਚਤੁਰਗ ਦੁੱਖ ਪਾਵੈ ਬਨ ਗਏ ਜਗਤ ਮਿਲੈ ਹੁਣ ਕਾਮਨਾ ਆਵੈ ਪ੍ਰਾਣ ਜੋ ਥਾਕੇ ਸਰ ਨਹੀਂ ਕਹਿ ਜੇ ਵਿਦ ਮਾਵੋ ਬੂਢ ਮੂਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀ ਕਜ ਹੋ ਨਹੀਂ ਕਸਾਇ ਨਾ ਮੂਰਾ ਹੋ ਸਿਰ ਲਜਾ ਰੱਖ ਲਿਓ ਸਦਨਾ ਜਨ ਤੋਰਾ ਇੱਕ ਓਅੰਕਾਰ ਸਤਨਾਮ ਕਰਦਾ ਪੁਰਖ ਨਿਰਭਰ ਨਿਰਭਰ ਕਾਲ ਮੁਰਦਾਜਮੀ ਸਹਿ ਭਾਂਗ ਗੁਰ ਪ੍ਰਸਾਦ ਰਾਗ ਹੁਣ ਜਪਦੇ ਮਹਲਾ ਚੌਦਾ ਕਰ ਪਹਿਲਾ ਜੇ ਮਨ ਜਿਤਾ ਕਰ ਕੈ ਅਰੂਪ ਤਾਂ ਮੰਜ ਦੇ ਅਨੇਕ ਨੇਕ ਫਲ ਪਾਏ ਹਰ ਜਣ ਸਭ ਕੇ ਜੋ ਜੀ ਵਰਤਾ ਪ੍ਰਭ ਖਾ ਲਿਆ ਕਿਸੇ ਕਾ ਕਤਲ ਨਾ ਗਵਾਈ ਹਰ ਸਜ ਕੀ ਆਜ ਕੀ ਜੈ ਮਨ ਮੇਰੇ ਜੋ ਸਭ ਮੈਂ ਸੁਆਮੀ ਰਹਿ ਜਮਾਈ ਮੇਰੇ ਮਨ ਆਜਾ ਕਰ ਜੁਗ ਦੀ ਗਛਾਈ ਜੋ ਬਿਨਾ ਹਰ ਖਾਊਂਗੀ ਕੀ ਜੈ ਸਹਿਨੇ ਫੁਲ ਅੱਜ ਸਭ ਵਰਤੀ ਜਾਈ ਰਾਵ ਜੋ ਦੀ ਜੈ ਮਾਇਆ ਮੋ ਪਟੰਬ ਸਭ ਮਤ ਤਿਜ ਕੀ ਆਸ ਲਗ ਜਨਮ ਗਵਾਹੀ ਇਹਨੇ ਕਹਿ ਕਿਸੇ ਹੱਥ ਨਹੀਂ ਕਹਾਂ ਕਰਾਂ ਇਹ ਬੱਪੜੇ ਇਹਨੇ ਕਹਾ ਵਾਹਿਆ ਕਿਸੇ ਨਾ ਵਛਾਈ ਮੇਰੇ ਮਨ ਅੱਜ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰ ਤੇਰਾ ਕਟੰਬ ਸਭ ਜੁੜਾਈ
ਜੇ ਕਜਾਜ ਆਵਰ ਖੜਾ ਪਰ ਮੇ ਤੇਰੀ ਮਾਂ ਤੂੰ ਜਾਣਾ ਤੇਰਾ ਕਿਤੇ ਕੰਮ ਆਈ ਇਹ ਆਜ ਪਰ ਮੇ ਤੇਰੀ ਭਾਉ ਦੂਜਾ ਹੈ ਖਿਨ ਮੈਂ ਝੂੜ ਬਿੰਜ ਜਾ ਵਜਾਈ ਮੇਰੇ ਮਹਾਰਾਜ ਕਰ ਹਰ ਪ੍ਰੀਤ ਮਾਚੇ ਕੀ ਜੋ ਤੇਰਾ ਘਰ ਲਿਆ ਸਭ ਥਾਏ ਭਾਈ ਆਜਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਜੂ ਕਰਾਵੈ ਤੈਸੀ ਕੋ ਆਜ ਕਰਾਈ ਕਿਸੀ ਕਿਸੀ ਕੈ ਹੱਥ ਨਾਹੀ ਮੇਰੇ ਸਵਾਮੀ ਐਸੀ ਮੇਰਾ ਸਤਿਗੁਰ ਬੂਰੀ ਵਜਾਈ ਜੈ ਨਾਨਕ ਆਜ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੁਣ ਮੁਲੇ ਜਿਦਾ ਐਸਾ ਸੀ ਵੀ ਨੇ ਧਿਆਈਏ ਜੋ ਖਿਨ ਮੈਂ ਕਿਲਵਿਕ ਸਾਹਿਬ ਕਰੇ ਬਨਾਚਾ ਜੇ ਹਰ ਦਿਆ ਅਵਰ ਕੀ ਆਜ ਕੀ ਜੈ ਤਾਂ ਹਰ ਨਹਿਫਲ ਸਫ ਸਾਹਿਬ ਘਾਲ ਵਜਾ ਮੇਰਾ ਮਾਨਾ ਹਰ ਦੇਵ ਜੋ ਦਾਦਾ ਸਵਾਮੀ ਜੇ ਸਿਵਿਆਂ ਸਭ ਭੁੱਖ ਲਾਸਾ ਮੇਰੇ ਮਾਨੋ ਹਰ ਉਪਰ ਕੀ ਪ੍ਰਭਾਸ਼ਾ।

ਉਠਾਏ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਜੋ ਕਿਸ ਕਿਸ

0: चौथा जिन ऐसा हर में सेवी है, ऐसा हर सेवी है नित्याई है, जो खिन में किल विख सब करी विनाशा है, जो हर त्याग अवर आस अवर की आस की जय, ता हर निपल मन सबका सब काल गवासा, मेरे मन हर स्वामी सुदाता है, मेरे मन हर सेवो सुदाता, स्वामी जिस सेवी है सब भूख लहासा, मेरे मन हर उपदेश
1: परवासा, रह जाइए तै नाल मेरा स्वामी, अपनी सहज रखे जन दासा रहाओ, जे अपनी बिरथा कहो अवरा पै आगे, ता अपनी बिरथा बहु बहुत कढासा, अपनी बिरथा कहो हर अपने स्वामी पै, जो तुमरे दुख तत्काल कटासा, सो ऐसा प्रभु छोड़ अपनी बिरथा, अवरा पह कही है अवरा पह कह मन लाज मरासा, जो संसारे के कुटा मित्र भाई दी से मन मेरे ते अपने स्वाय मिलासा, जित दिन उनका स्वाव ना होवे, जित दिन उनका स्वाव होए ना आवे, ते दिन नेड़े को ना टुकासा, मेरे मन अपना हर सेव दिन राती, जो तो उपकार पकरे दुख सुखासा, तिसका प्रवासा क्यों कीजे मन मेरे, जो अंति अवसर रखना सखासा, हर जाप मंत गुर उपदेश लै जापो, तिन अंत छड़ाए जिन हर प्रीत चितासा, जन नानक अंदन नाम जपो हर संतो, एहो छूटन का साचा प्रवासा, गुण महला चौथा, हर सिमरत सदा होए आनंद सुख अंतर शांत शीतल मन अपना, जैसे सख्त सूर बो जलता गुरसास देखे लह जाए सब तपना, मेरे मन आनंदन त्याए हर जपना, जहाँ कहाँ तो राखे सब ठाई, सो ऐसा प्रभ सेव सदा तू अपना रहाओ, जा मैं सब निदान सो हर जप मन मेरे, गुरमुख खोज लहो हर रतना, जिन हर त्याया तिन हर पाया, मेरा स्वामी तिन के चरण मलो हर दसना, शब्द पिछाण राम रस पावो, ओहो उत्तम संत प्यो बड़ बड़ना, तिस जन की वड्याई हरे आप वधाई, ओ कटे न किसे की कटाई, एक तिल तिल तिलना, जिस ते सुख पावे मन मेरे, सो सदा त्याए नित कर जुरना, जन नानक को हर दान एक दीजे, नित बसे हृदय हरि मोय चरना, गुण महला चौथा, जितने साहा पातशाह अमराव सिकदार, चौधरी सा मिथ्या झूठ पाव दूजा जान, हर बनासी सदा थर निश्चल, तिस मेरे मन भज परवान, मेरे मन नाम हरि पाए सदा दीवान, जो हर महल पावे गुरबचनी, तिस जेवड़ अवर नाही किसे दा तान रहाओ, जितने तनवंत कुलवंत मिलखवंदी से मन मेरे, सब बिनस जाए ज्यो रंग कुसंभ कचाण, हर सत निरंजन सदा से मन मेरे, जित हर दरगह पावे तू मान, ब्राह्मण खत्री सूद वैस चार वर्ण चार आश्रम है, जो हर त्यावे सो प्रदान, ज्यों चंदन निकट वसे हर बपड़ा, त्यों सत्संगत मिल पतत परवान, ओ सब ते ऊंचा सब ते सूचा, जाके हृदय वसिया भगवान, जन नानक तिसके चरण पखाले, जो हर जन नीच जात सेवकान, गुण महला चौथा, हर अंतर जामी सब ते वरते जेहा, हर कराए तेहा को करिए, सो ऐसा हर से मन मेरे, जो तुदनों सब दूर रख लईए, मेरे मन हर जप हर नित पढ़ाइए, हर बिन को मार जीवाल न साके, ता मेरे मन कायत कढ़ाइए रहाओ, ए हर पर पंच किया सब करते विच आपे अपनी जोत रहिए, हर एको बोले हर एक बुलाए, गुर पूरे हर एक दिखाइए, हर अंतर नाले बाहर नाले कहो तिस पासों मन क्या चोरइए, नह कैपट सेवा कीजे हर केरी, ता मेरे मन सर्व सुख पइए, जिस दे वस सब कुछ सो सब दू वड्डा, सो मेरे मन सदा त्याइए, जन नानक सो हर नाल है तेरे, हर सदा त्याए तू दुध लै छड़ाइए, गुण महला चौथा, हर दर्शन को मेरा मन बहुत तपते, ज्यो त्रिखा वैंत बिन नीर, मेरे मन प्रेम लगो हर तीर, हमरी बेदन हर प्रव जाने, मेरे मन अंतर की पी रहाओ, मेरे हर प्रीतम की कोई बात सुनावे, सो भाई सो मेरा वीर, मिल मिल सखी गुण कह में कहो मेरे प्रभ के ले, सतगुर की मत तीर, जन नाने की हर आस पजाब हो, हर दर्शन सांत शरीर, शक्का एक रा गुण महला पंजवा, चौप दे कर पहला एक ओंकार सतगुर प्रसाद, सब करता सब भुगता रहाओ, सुनतो करता पेखत करता, दृष्टो करता ओपत करता परलो करता, व्यापत करता लिपतो करता, ਭਗਤੋ ਕਰਤਾ, ਬੁਝਦ ਕਰਤਾ, ਆਪਤ ਕਰਤਾ, ਜਾਤ ਵੀ ਕਰਤਾ, ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ, ਗੋਣ ਮਹੱਲਾ ਪੰਜਵਾਂ। ਫਾਕਿਓ ਮੀਨ ਕਾਪੇ ਕੀ ਨਿਆਈ ਤੋਂ ਉਰਜਰੇ ਹੋ ਕੋ ਸੰਭਾਈਲੇ, ਭਗਤਾਰੇ ਸਾਸ ਲੇਖੇ ਲੈ ਤੋ ਉਧਰੇ ਹਰ ਗੁਣ ਗਾਇਲੇ, ਮਨ ਸਮਝ ਛੋੜ ਅਵਾਇਲੇ, ਆਪਣੇ ਰਹਿਣ ਕੋ ਠੌਰ ਨਾ ਪਾਵੇ, ਕਾਹੇ ਪਰ ਕਹਿ ਜਾਇਲੇ ਰਹਾਉ। ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪ੍ਰਿਓ ਕੁਟੰਬਾਇਲੇ, ਜੋ ਪੰਖੀ ਇਕੱਤਰ ਹੋਏ ਫਿਰ ਬਸ਼ਰੇ ਥਿਰ ਸੰਗਤ ਹਰ ਹਰ ਧਿਆਇਲੇ, ਜੈਸੇ ਮੀਨ ਰਸਨ ਸਾਧ ਬਿਨ ਸਿਓ ਉਹ ਮੂਠੋ ਮੂੜ ਲਭਾਇਲੇ, ਤੂੰ ਹੋਆ ਪੰਚ ਵਾਸ ਵੇਰੀ ਕੇ ਛੂਟੇ ਪਰ ਸਰਨਾਇਲੇ, ਹੋ ਹੋ ਕਿਰਪਾਲ ਦੀਨ ਦੁੱਖ ਪੰਜਨ ਸਭ ਤੁਮਰੇ ਜੀ ਜਨਤਾਇਲੇ, ਪਾਵੋ ਦਾਨ ਸਦਾ ਦਸ ਪੇਖਾ ਮਿਲ ਨਾਨਕ ਦਾਸ ਦਸਾਈਲੇ, ਰਾਹ ਗੋਣ ਮਹੱਲਾ ਪੰਜਵਾਂ। ਚੌਪਦੇ ਕਰ ਦੂਜਾ ਇੱਕ ਓਹਕਾਰ ਸਤਿਗੁਰ ਪ੍ਰਸਾਦ, ਜੀ ਪ੍ਰਾਣ ਜੀਏ ਕਿਨ ਜਨਸਾਜ, ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੋ ਸਭ ਕਿਛ ਭੋਜਨ ਭੋਗਾਏ, ਸੋ ਪ੍ਰਭ ਅਜ ਮੂੜੇ ਕਤ ਜਾਏ, ਪਾਰ ਬ੍ਰਹਮ ਕੀ ਲਾਗੋ ਸੇਵ, ਗੁਰਤੇ ਸੁਜੈ ਨਿਰੰਜਨ ਦੇਵ ਰਹਾਉ। ਜਿਨ ਕੀਏ ਰੰਗ ਅਨੇਕ ਪ੍ਰਕਾਰ, ਉਪਤ ਪਰਲੋ ਨਿਮਖ ਮਜਾਰ, ਜਾ ਕੀ ਗਤਮਤ ਕਹੀ ਨਾ ਜਾਏ, ਸੋ ਪ੍ਰਭ ਮਨ ਮੇਰੇ ਸਦਾ ਧਿਆਏ, ਆਏ ਨਾ ਜਾਵੇ ਨੇ ਚਲਤਾ ਨਹੀਂ, ਬੇਅੰਤ ਗੁਣਾ ਤਾ ਕੇ ਕੇਤ ਗਣੀ, ਲਾਲ ਨਾਮ ਜਾ ਕੇ ਭਰੇ ਭੰਡਾਰ, ਸਗਲ ਘਟਾ ਦੇਵੇ ਆਧਾਰ, ਸਤਪੁਰਖ ਜਾ ਕੋ ਹੈ ਨਾਉ, ਮਿਟੇ ਕੋਟ ਅਗ ਨਿਮਕ ਜਸ ਗਾਉ, ਬਾਲ ਸਿਖਾਈ ਭਗਤਨ ਕੋ ਮੀਤ, ਪ੍ਰਾਣ ਆਧਾਰ ਨਾਨਕ ਹਿਤ ਚੀਤ, ਗੁਣ ਮਹੱਲਾ ਪੰਜਵਾਂ। ਨਾਮ ਸੰਗ ਕੀਨੋ ਬਿਹਾਰ, ਨਾਮੋ ਹੀ ਇਸ ਮਨ ਕਾ ਆਧਾਰ, ਨਾਮੋ ਹੀ ਚਦਕੀਨੀ ਓਟ, ਨਾਮ ਜਪਤ ਮਿਟੇ ਭਾਵ ਕੋਟ, ਰਾਸ ਦੀ ਇਹ ਏਕੋ ਨਾਮ, ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ, ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ, ਨਾਮੋ ਹੀ ਮਨ ਲਾਗਾ ਮੀਠਾ, ਜਲ ਥਲ ਸਾਮੇ ਨਾਮੋ ਡੀਠਾ, ਨਾਮੇ ਦਰਗਹਿ ਮੁਖ ਉਜਲੇ, ਨਾਮੇ ਸਗਲੇ ਕੁਲ ਉਧਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗੇ ਮਨੁਆ ਗੀਤ, ਨਾਮੇ ਹੀ ਹਮ ਨਿਰਭਉ ਭਏ, ਨਾਮੇ ਆਵਣ ਜਾਣ ਰਹੇ, ਗੁਰਪੂਰੈ ਮੇਲੇ ਗੁਣਤਾਸ, ਕਹੁ ਨਾਨਕ ਸੁਖ ਸਹਿਜ ਨਿਵਾਸ, ਗੁਣ ਮਹੱਲਾ ਪੰਜਵਾਂ। ਨਿਮਾਣੇ ਕੋ ਜੋ ਦੇਤੋ ਮਾਣ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰਾਖਨ ਹਾਰ, ਤਿਸ ਠਾਕਰ ਕੋ ਸਦਾ ਨਮਸਕਾਰ, ਐਸੋ ਪ੍ਰਭ ਮਨ ਮੈਂ ਧਿਆਏ, ਘਟ ਅਮਗੜ ਜਤ ਕਥੇ ਸਹਾਏ ਰਹਾਓ, ਰੰਗ ਕਰਾਓ ਜਾ ਕੇ ਏਕ ਸਮਾਨ, ਕੀਟ ਹਸਤ ਸਗਲ ਪੂਰਾਨ, ਬੀਓ ਪੂਛਣਾ ਮਸਲਾ ਤਰੇ, ਜੋ ਕਿਛ ਕਰੇ ਸੋ ਆਪੇ ਕਰੇ, ਜਾ ਕਾ ਅੰਤ ਨਾ ਜਾਣਸ ਕੋਏ, ਆਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ, ਨਾਮ ਰੰਗ ਭਗਤ ਪਏ ਲਾਲ, ਜਸ ਕਰਤੇ ਸੰਤ ਸਦਾ ਨਿਹਾਲ, ਨਾਮ ਰੰਗ ਜਨ ਰਹੇ ਅਗਾਏ, ਨਾਨਕ ਤਿੰਨ ਜਨ ਲਾਗੇ ਪਾਏ, ਗੁਣ ਮਹੱਲਾ ਪੰਜਵਾਂ। ਜਾ ਕੇ ਸੰਗ ਇਹ ਮਨ ਸਿਮਰਨ, ਜਾ ਕੇ ਸੰਗ ਹਰ ਹਰ ਸਿਮਰਨ, ਜਾ ਕੇ ਸੰਗ ਇਹ ਮਨ ਨਿਰਮਲ, ਜਾ ਕੇ ਸੰਗ ਹਰ ਹਰ ਸਿਮਰਨ, ਜਾ ਕੇ ਸੰਗ ਕਿਲ ਵਿਖੋਏ ਨਾਸ, ਜਾ ਕੇ ਸੰਗ ਹਿਰਦੈ ਪ੍ਰਕਾਸ, ਸੇ ਸੰਤਨ ਹਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ, ਜਾ ਕੇ ਮੰਤਰ ਹਰ ਹਰ ਮਨ ਵਸੈ, ਜਾ ਕੇ ਉਪਦੇਸ਼ ਪਰਮ ਪੌ ਨਸੈ, ਜਾ ਕੇ ਕੀਰਤ ਨਿਰਮਲ ਸਾਰ, ਜਾ ਕੇ ਰੇਨ ਬਾਂਸ਼ੇ ਸੰਸਾਰ, ਕੋਟ ਪਤਿਤ ਜਾ ਕੇ ਸੰਗ ਉਧਾਰ, ਏਕ ਨਿਰੰਕਾਰ ਜਾ ਕੇ ਨਾਮ ਆਧਾਰ, ਸਰਬ ਜੀਆਂ ਕਾ ਜਾਣੇ ਪਿਓ, ਕਿਰਪਾ ਨਿਦਾਨ ਨਿਰੰਜਨ ਦਿਓ, ਪਾਰ ਬ੍ਰਹਮ ਜਾ ਭਈ ਕਿਰਪਾਲ, ਤਬ ਪੇਟੇ ਗੁਰਸਾਧ ਦਿਆਲ, ਦਿਨ ਰਹਿਣ ਨਾਨਕ ਨਾਮ ਧਿਆਏ, ਸੂ ਸਹਿਜ ਆਨੰਦ ਹਰਨਾਏ, ਗੁਣ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਪਰਮ ਭੁੱਲੈ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ ਰਹਾਉ, ਭੂਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਨ ਜਨਮ ਮਰਨ ਕੀ ਤਰਾਸ ਮਟਾਈ, ਗੁਰ ਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸਾਦ ਊਰਦ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ, ਗੁਰ ਕਰਤਾ ਗੁਰ ਕਰਨੇ ਯੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਭਾਈ, ਗੁਣ ਮਹੱਲਾ ਪੰਜਵਾਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਮੇਟ ਨਾ ਜਾ ਕੀ ਕੋਈ ਨਾ ਮੇਟੈ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਪਾਵੇ ਸੋ ਪ੍ਰਵਾਨ ਰਹਾਓ, ਗੁਰ ਚਰਨੀ ਜਾ ਕਾ ਮਨ ਲਾਗੇ, ਦੁਖ ਦਰਦ ਭ੍ਰਮਤਾ ਕਾ ਭਾਗੇ, ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ, ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ, ਗੁਰ ਕੇ ਸੇਵਕੋ ਦੁੱਖ ਨਾ ਵਿਆਪੈ, ਗੁਰ ਕਾ ਸੇਵਕ ਦੈ ਦਿਸ ਜਾਪੈ, ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿ ਸਮਾਏ, ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾ ਕਾ ਮਨ ਲਾਗ, ਗੁਣ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਗੁਰ ਮੇਰਾ ਦਿਓ ਅਲਖ ਅਪਿਓ, ਸਰਬ ਪੂਜ ਚਰਨ ਗੁਰ ਸਿਓ, ਗੁਰਬਿਨ ਅਵਰ ਨਾਹੀ ਮੈਂ ਥਾਉ, ਆਂਦਨ ਜਪੋ ਗੁਰੂ ਗੁਰ ਨਾਉ ਰਹਾਉ, ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ, ਜਾ ਕੀ ਸਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਈਏ ਵਡਭਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮੇਟੇ ਕੋਏ, ਗੁਰ ਨਾਨਕ ਨਾਨਕ ਹਰ ਸੋਏ, ਗੁਣ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਰਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਹੋ ਸਮਾਏ, ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹਾਉ, ਰਾਮ ਰਾਮ ਧਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰ, ਰਾਮ ਰਾਮ ਵੀਸਰ ਨਹੀਂ ਜਾਏ, ਕਰ ਕਿਰਪਾ ਗੁਰਦੀਆ ਬਤਾਏ, ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲਿਵਲਾਏ, ਰਾਮ ਰਾਮ ਜਪ ਨਿਰਮਲ ਭਏ, ਜਨਮ ਜਨਮ ਕੇ ਕਿਲ ਵਖ ਗਏ, ਰਮਤ ਰਾਮ ਜਨ ਮਰ ਨਿਵਾਰੇ, ਉਚਰਤ ਰਾਮ ਭੈ ਪਾਰ ਉਤਾਰੇ, ਸਭ ਤੇ ਊਚ ਰਾਮ ਪ੍ਰਗਾਸ, ਨਿਸਬਾਸਰ ਜਪ ਨਾਨਕ ਦਾਸ, ਗੁਣ ਮਹੱਲਾ ਪੰਜਵਾਂ, ਉਨ ਕੋ ਖਸਮ ਕੀਨੀ ਠਾਖਾਰੇ, ਦਾਸ ਸੰਗ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿਗਦਾਰ, ਰਾਮ ਭਗਤ ਕੇ ਪਾਣੀ ਹਾਰ ਰਹਾਉ, ਜਾਗਤ ਪਾਸਤੇ ਲੇ ਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ, ਲੂਟ ਲਹੇ ਸਾਗਤ ਪਤ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ, ਪੰਚ ਪੂਤ ਜਣੇ ਇੱਕ ਮਾਏ, ਉਤਪਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੇ ਸੰਗ ਰਚ ਰਸੇ, ਇਨਕੋ ਛੋੜੂ ਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇਤਨ ਰੱਖੇ ਹਟਾਏ, ਕਹੁ ਨਾਨਕ ਭਗਤ ਪ੍ਰਭਸਾਰ, ਬਿਨ ਭਗਤੀ ਸਭ ਹੋਏ ਖੁਆਰ, ਗੁਣ ਮਹੱਲਾ ਪੰਜਵਾਂ, ਕਾਲ ਕਲੇਸ਼ ਮਿਟੇ ਹਰਨਾਏ, ਦੁੱਖ ਬਿਨ ਸੇ ਸੋ ਕੀਨੋ ਠਾਉ, ਜਪ ਜਪ ਅੰਮ੍ਰਿਤ ਨਾਮ ਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹਾਉ, ਗੁਰ ਕੇ ਚਰਨ ਹਿਰਦੇ ਉਰ ਧਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਨ ਸਭ ਮਿਟੀ ਉਪਾਦ, ਪ੍ਰਭ ਸਿਉ ਲਾਗੀ ਸਹਿਜ ਸਮਾਧ, ਥਾਣ ਥਨੰਤਰ ਏਕੋ ਸੁਆਮੀ, ਸਗਲ ਕਟਾਕਾ ਅੰਤਰ ਜਾਮੀ, ਕਰ ਕਿਰਪਾ ਜਾ ਕੋ ਮਤ ਦੇ, ਆਠ ਪਹਿਰ ਪ੍ਰਭ ਕਾ ਨਾਉ ਲੇ, ਜਾ ਕੇ ਅੰਤਰ ਵਸੇ ਪ੍ਰਭ ਆਪ, ਤਾ ਕੇ ਹਿਰਦੇ ਹੋਏ ਪ੍ਰਗਾਸ, ਭਗਤ ਪਾਏ ਹਰ ਕੀਰਤਨ ਕਰੀਏ, ਜਪ ਪਾਰ ਬ੍ਰਹਮ ਨਾਨਕ ਨਿਸਤਰੀਏ, ਗੁਣ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਸਤਨ ਤੇ ਮਾਰ, ਹੋਏ ਰਹੀਏ ਸਗਲ ਕੀਰੀਨਾ, ਘਟ ਘਟ ਰਮਈਆ ਸਭ ਮੈਂ ਚੀਨਾ, ਇਨ ਬਿਦ ਰਮਹੋ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਆਠ ਪੈਰ ਹਰ ਕੇ ਗੁਣ ਗਾਉ, ਜੀ ਪ੍ਰਾਣ ਕੋ ਇਹੋ ਸੁਆਉ, ਤਾਜੇ ਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿਨ ਤੂੰ ਕੀਆ ਤਿਸ ਕੋ ਜਾਣ, ਆਗੇ ਦਰਗਹਿ ਪਾਵੇ ਮਾਨ, ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੇ ਰਵਾਲਾ, ਹੋ ਦਿਆਲ ਦੇਹੋ ਪ੍ਰਭ ਦਾਨ, ਨਾਨਕ ਜਪ ਜੀਵੇ ਪ੍ਰਭ ਨਾਮ, ਗੁਣ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨੇਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਹੀ ਸਭ ਜਿਨ ਤਿਆਗ, ਸੋ ਗੁਰ ਸੋ ਪ੍ਰਸੰਨ ਭਏ ਵਡਭਾਗ, ਆਠ ਪੈਰ ਗਾਈਏ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ, ਹਰ ਗੁਣ ਰਮਤ ਭਏ ਆਨੰਦ, ਪਾਰ ਬ੍ਰਹਮ ਪੂਰਨ ਬਖਸੰਦ, ਕਰ ਕਿਰਪਾ ਜਨ ਸੋਭਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ, ਕਰਮ ਧਰਮ ਇਹੋ ਤੱਤ ਗਿਆਨ, ਸਾਧ ਸੰਗ ਜਪੀਏ ਹਰਨਾਮ, ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲਈਏ ਆਪਣੀ ਕਿਰਪਾ ਧਾਰ, ਪੰਜ ਦੂਤ ਭਾਗੇ ਬਿਕਰਾਲ, ਜੂਏ ਜਨਮ ਨਾ ਕਬਹੂੰ ਹਾਰ, ਨਾਨਕ ਕਾ ਅੰਗ ਕੀਆ ਕਰਤਾਰ, ਗੁਣ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੇ, ਬਾਲਕ ਰਾਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਖਸਿੰਦ, ਤੇਰੀ ਸਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ, ਪ੍ਰਭ ਦਿਆਲ ਦੂਸਰ ਕੋਈ ਨਾਹੀਂ, ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲ ਪਲ ਸਵਾਰੇ, ਪਤੇ ਪਾਵਨ ਪ੍ਰਭ ਬਿਰਧ ਤੁਮਾਰੇ, ਔਖਦ ਕੋਟ ਸਿਮਰ ਗੋਬਿੰਦ, ਜੀ ਜਨ ਤੰਤ ਮੰਤ ਭਜੀਏ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਬਾਂਸ਼ਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਿਆਰ, ਸਰਮਦਾਨ ਮਹਾਂ ਵਿਚਾਰ, ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ, ਗੁਣ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੇ ਬੁਲਾਏ, ਦੁੱਖ ਅੰਧੇਰਾ ਸਗਲਾ ਜਾਏ, ਹੋਰ ਗੁਣ ਗਾਵਤ ਤਰੀਏ ਸੰਸਾਰ, ਵਡਭਾਗੀ ਪਾਈਏ ਪੁਰਖ ਅਪਾਰ ਰਹਾਉ, ਜੋ ਜਨ ਕਰੇ ਕੀਰਤਨ ਗੋਪਾਲ, ਤਿਸ ਕੋ ਪੋਹੇ ਨਾ ਸਕੇ ਜਮਕਾਲ, ਜਗ ਮੇ ਆਇਆ ਸੋ ਪਰਵਾਣ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੇ ਸੰਤ ਪ੍ਰਸਾਦ, ਕਾਮ ਕ੍ਰੋਧ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਖਾਟ ਕੀਏ ਭੰਡਾਰ, ਮਿਲ ਸਤਿਗੁਰ ਸਭ ਕਾਜ ਸਵਾਰ, ਹਰ ਕੇ ਨਾਮ ਰੰਗ ਸੰਗ ਲਾ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੋਣ ਮਹੱਲਾ ਪੰਜਵਾਂ, ਭਾਵ ਸਾਗਰ ਬੋਹਿਤ ਹਰ ਚਰਨ, ਸਿਮਰਤ ਨਾਮ ਨਾਹੀਂ ਫਿਰ ਮਰਨ, ਹਰ ਗੁਣ ਰਮਤ ਨਾਹੀਂ ਜਮ ਪੰਥ, ਮਹਾਂ ਵਿਚਾਰ ਪੰਜ ਦੂਥੇ ਮੰਥ, ਤੋ ਸਰਨਾਈ ਪੂਰਨ ਨਾਥ, ਜਾਨ ਤਾਂ ਆਪਣੇ ਕੋ ਦੀਜੇ ਹਾਥ ਰਹਾਉ, ਸਿਮਰਤ ਸ਼ਾਸਤਰ ਵੇਦ ਪੁਰਾਣ, ਪਰ ਬ੍ਰਹਮ ਕਾ ਕਰੇ ਵਖਿਆਣ, ਜੋਗੀ ਜਤੀ ਬੈਸਨੂ ਰਾਮਦਾਸ, ਮੈਤਨੇ ਬ੍ਰਹਮ ਅਵਿਨਾਸ, ਕਰਨ ਪਲਾਹਾ ਕਰੇ ਸਭਦੇਵ, ਤਹਿਲਨੇ ਬੂਝੇ ਅਲਖ ਪੇਵ, ਪ੍ਰੇਮ ਭਗਤ ਜਿਸ ਆਪੇ ਦੇ, ਜਗ ਮਹਿ ਵਿਰਲੇ ਕੇਈ ਕੇ, ਮੋਹੇ ਨਿਰਗੁਣ ਗਿਣ ਕਛੂ ਨਾਈ, ਸਰਮਦਾਨ ਤ੍ਰੇ ਦਿਸ਼ਟੀ ਮਾਹੇ, ਨਾਨਕ ਦੀਨ ਜਾਚੇ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ, ਗੁਣ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਦ ਬੇਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ, ਸੰਤ ਕੋ ਰੱਖੋ ਆਪਣੀ ਜੀ।

0: ਕਿੰਜ ਉਹ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋੜੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੋਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਭਾਗ ਕਹਿ ਚੀਸਾ ਮਾਰੇ ਐ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਪੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਝ ਡਾਰੋ ਕਾਟ ਇਸੇ ਤੁਰਾਵੋ ਕਾਲੋ ਸਾਟ ਹਸਤਨਾ ਤੋਰੈ ਧਰੇ ਧਿਆਨ ਵਾਕੇ ਹਿਰਦੇ ਬਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮੈ ਜਾਨਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦਿਓ ਨਾ ਹੋ ਜਤੀ ਕਹਾਵੇ ਸੇਓ ਨਾ ਇਹੋ ਜੋਗੀ ਨਾ ਅਵਦੂਤਾ ਨਾ ਇਸ ਮਾਏ ਨ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਵਸਾਈ ਤਾਕਾ ਅੰਤ ਨਾ ਕੋ ਉਪਾਈ ਰਹਾਓ ਨਾ ਇਹੋ ਗਿਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਖਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋਈ ਰੋਵੇ ਜੋ ਰੋਵੇ ਸੋਈ ਪਦ ਖੋਵੇ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੁ ਕਬੀਰ ਇਹ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮਾਨਸ ਗੋਂਡ ਟੂਟੇ ਤਾਗੇ ਨਿਖੁੱਟੀ ਪਾਣ ਦੁਆਰ ਉੱਪਰ ਝਲਕਾਵੇ ਕਾਨ ਕੂਚ ਵਿਚਾਰੇ ਫੂਹੇ ਫਾਲ ਇਹ ਮੁੰਡਿਆ ਸਿਰ ਚੜਬੋ ਕਾਲ ਇਹੋ ਮੁੰਡਿਆ ਸਗਲੋਂ ਦਰਬਖੋਈ ਆਪਤ ਜਾਤ ਨਾਗਸਰ ਹੋਈ ਰਹਾਓ ਤੁਰੀ ਨਾਰਕੀ ਛੋਡੀ ਬਾਤਾ ਰਾਮ ਨਾਮ ਵਾਕਾ ਮਨ ਰਾਤਾ ਲੜਕੀ ਲੜਕਣ ਖੈਬੋ ਨਾਹੇ ਮੁੰਡਿਆ ਅੰਦਨ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੂੜ ਪਲੋਸ ਕਮਰ ਬਦ ਪੋਥੀ ਹਮਕੋ ਚਾਬਣ ਉਨਕੋ ਰੋਟੀ ਮੁੰਡਿਆ ਹੂਏ ਏਕ ਇਹ ਮੁੰਡਿਆ ਬੂਡਨ ਕੀ ਟੇਕ ਸੁਣ ਅੰਦਲੀ ਲੋਈ ਬੈ ਪੀਰ ਇਨ ਮੁੰਡਿਆ ਭਸਰਨ ਕਬੀਰ ਗੋਂਡ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਵਿਨਾਸ ਆਗੇ ਨਰਕ ਪੀਹਾਂ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੋਹੈ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਾਰ ਸਿਗਾਰ ਬਹੇ ਪਖਿਆਰੀ ਸੰਤ ਕੀ ਠਿਠਕੀ ਫਿਰੇ ਵਿਚਾਰੀ ਸੰਤ ਭਾਗ ਹੋ ਪਾਸ਼ੇ ਪਰੇ ਗੁਰਪ੍ਰਸਾਦੀ ਮਹਰੋਂ ਡਰੇ ਸਾਗਤ ਕੀ ਉਹ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੇ ਤ੍ਰਖਡਾਇਨ ਹਮ ਤਿਸ ਕਾ ਬਹੁ ਜਾਣਿਆ ਪਿਓ ਸਰਬ ਜਬ ਹੋਏ ਕਿਰਪਾਲ ਮਿਲੇ ਗੁਰਦਿਓ ਕਹਿ ਕਬੀਰ ਆ ਬਾਹਰ ਭਰੀ ਸੰਸਾਰ ਹੈ ਕਿ ਅੰਚਲ ਲਰੀ ਗੋਂਡ ਗ੍ਰਹਿ ਸੋਭਾ ਜਾ ਕੇ ਰੇ ਨਾਹੇ ਆਪਤ ਪਹੀਆ ਖੂਦੇ ਜਾਏ ਵਾਕੇ ਅੰਤਰ ਨਹੀਂ ਸੰਤੋਖ ਬਿਣ ਸੁਹਾਗਣ ਲਾਗੇ ਦੁਖ ਧਨ ਸੁਹਾਗਣ ਮਹਾਂ ਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਓ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸੂਤੀ ਸਾਧੂ ਕਹਿ ਠਾਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵਰ ਛਨਕ ਛਨ ਹਰੀ ਜੋ ਲਗ ਪ੍ਰਾਣ ਤੋ ਲਗ ਸੰਗੇ ਨਾਹੇ ਤਾਂ ਚੱਲੀ ਬੇਗੇ ਉੱਠ ਨੰਗੇ ਸੁਹਾਗਣ ਭਵਨ ਤ੍ਰੈ ਲੀਆ ਦਸ ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਬਿਸਨ ਮਹੇਸਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗਣ ਉਰਵਾਰ ਨਾ ਪਾਰ ਪਾਂਚ ਨਾਰਦ ਕੇ ਸੰਗ ਬਿਦਵਾਰ ਪਾਂਚ ਨਾਰਦ ਕੇ ਮਿਡਵੇ ਫੂਟੇ ਕਹੁ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮੈਂ ਬਲਹਰ ਨਾ ਠਹਿਰੈ ਨਾਮ ਬਿਨਾਂ ਕੈਸੇ ਪਾਰ ਉਤਰੈ ਕੁੰਭ ਬਿਨਾਂ ਜਲ ਨਾ ਟੀਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਜਾਰੋ ਤਿਸੇ ਜੋ ਰਾਮ ਨਾ ਚੇਤੇ ਤਾਨ ਮਨ ਰਮਨਤ ਰਹੇ ਮੈਂ ਖੇਤੇ ਰਹਾਉ ਜੈਸੇ ਹਲ ਹਰ ਬਿਨਾਂ ਜ਼ਮੀਨੇ ਬੋਈਏ ਸੂਦ ਬਿਨਾਂ ਕੈਸੇ ਮਣੀ ਪਰੋਈਏ ਕੁੰਡੀ ਬੈਨ ਕਿਆ ਕੰਠ ਚੜਾਈਏ ਸਾਧੂ ਬੈਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਮਾਲ ਨਾ ਹੋਈ ਬਿੰਬ ਬਿਨਾਂ ਕੈਸੇ ਕੱਪੜੇ ਧੋਈ ਕੋਰ ਬਿਨਾਂ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨੇ ਲੀਜੇ ਫੇਰੀ ਖਸਮ ਦੁਹਾਗਣ ਤਜ ਔਹੇਰੀ ਕਹੇ ਕਬੀਰ ਏਕੇ ਕਰ ਕਰਨਾ ਗੁਰਮੁਖ ਹੋਏ ਬੋਹਰ ਨਹੀਂ ਮਰਨਾ ਗੋਂਡ ਕੂਟਣ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋਂ ਜਮਤੇ ਛੂਟੇ ਕੁਟ ਕੁਟ ਮਨ ਕਸਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਓ ਨਾਚਣ ਸੋਏ ਜੋ ਮਨ ਸਿਓ ਨਾਚੇ ਝੂਠ ਨਾ ਪਤੀਏ ਪਰਚੇ ਸਾਚੇ ਇਸ ਮਨ ਅੱਗੇ ਪੂਰੇ ਤਾਲ ਇਸ ਨਾਚਣ ਕੇ ਮਨ ਰਖਵਾਲ ਬਾਜ਼ਾਰੀ ਸੋ ਜੋ ਬਜਾਰੇ ਸੋਦੇ ਪਾਂਚ ਪਲੀਤੈ ਕੋ ਪਰਬੋਦੇ नाओ नायकी भगत पछाने सो बजारी हम गरमाने तस्कर सोए जतात न करे इंद्री के जतन नाम उचरे कोह कबीर है मैं ऐसे लखन तन गुरदेव अतरूप विचखन गौंड धन गोपाल तन गुरदेव तन अनाद भूखे कमल टहकेव तानो संत जन ऐसी जानी तन को मिल बो सारंग पाणी आदि पुरख ते हुए अनाद जपिए नाम अन्न के साध रहाउ जपिए नाम जपिए अन्न अंबे के संग नीका वन अन्ने बाहर जो नर होवे तीन पवन में अपनी खोवे छोड़े अन्न करे पाखंड नाउ सुहागण ना हो रंड जग में भगते दूधा तारी गुप्ती खावे वटका सारी अन्ने बिना ना हुए सुकाल तजगे अन्न ना मिले गोपाल कौ कबीर हम ऐसे जान्या तन अनाद ठाकुर मन मान्या राग गौंड बाणी नाम दियो जी के कर पहलाए क्यों कर सतगुर प्रसाद असमेत जगने तुला परखदाने प्राग स्नाने तोह न पुजे हर कीर्तनामा अपने रामे भजरे ने मन आलसिया रहाओ गया पिंड भरता बनारस अस बसता मुख वेद चदर पढ़ता सगल धर्म अशिता गुर ज्ञान इंद्री दृढ़ता खट कर्म सहित रहता सिवा सख्त संवाद मन छोड़ छोड़ सगल भेदम सिमर सिमर गोविंद भजनामा तरस पव सिंध गौण नाद प्रमे जैसे मृगाए प्रांत जे वाकू ध्यान न जाए ऐसे रामा ऐसे हीरो राम छोड़ चित अंत न फेरो रहाओ जैसे ज्यो मीना हीरे पसुआरा सोना गढ़ते हीरे सुनारा ज्यो बखई हीरे पर नारी कौडा डारते हीरे जुआरी जह जय देखो तह तह रामा हर के चरण त्यावे नामा गौण मोको तार ले रामा तार ले मैं अजान जन तर बे न जानो बाप बीठला बाह दे रहाओ नरते सुर हो जात निमिख मैं सतगुर बुद्ध सिखलाई नरते उपज सुर को जीतो सो अब खद मैं पाई जहाँ जहाँ तू नारद टेके नैक टिका वो मोहे तेरे नाम अवलम बहुत जान उदरे नामे की निज मत एहे गोंड मोहे न लागती ताला बेली बछरे बिन गाए अकेली पाणिया बिन मीन तलफे ऐसे राम नामा बिन बापरो नामा रहाओ जैसे गाय का बादशाह छूटला थन चोकता माठ माखन कूटला नाम दियो नारायण पाया गुर पेट ते अलख लखाया जैसे बिखे हेत पर नारी ऐसे नामे प्रीत मरारी जैसे तापते निर्मल कामा तैसे राम नामा बिन बापरो नामा रा गौंड बाणी नाम दियो जी की कर दूजा एक ओंकार सतगुर प्रसाद हर हर कत मिटे सब परमा हर को नाम ले उत्तम तरमा हर हर कत जात कुल हरी सो हर अंधले की लाकरी हरे नमस्ते हरे नमः हर हर कत नहीं दुख जमे रहाओ हर हर नागस हरि प्राण अजय मल कियो बैकुंठ उत्थान सुआ पड़ावत गण का तरी सो हर नैनो की पूतरी हर हर कत पूतना तरी बाल का तनी कपटे परी सिमरन द्रोपद सौती उदरी गौतम सती सिलानिस तरी केसी कंस मंथन जन किया जी दान काली को दिया प्राण में नामा ऐसो हरी जास जपत पै अपदा टरी गौंड पैरो पूत शीतला तावे खर बाहन ओशार उड़ावे हो तो एकर मैया लहो आन दे बदलावन देहो रहाओ सेव सेव करते जो नर त्यावे बर्द चढ़े डोरू टमकावे महा माई की पूजा करे नर से नार होय औतरे तू कही अति आद पवानी मुक्त की बरिया कहाँ छिपानी गौरमत राम नाम गौमीता प्रणमे नामा यों कह गीता बिलावल गौंड आज नामे बीठल देख्या मूरू को समझाऊ रे रहाओ पांडे तुमरी गायत्री लोदे का खेत खाती थी लेकर ठेगा टगरी तोरी लांगत लांगत जाती थी पांडे तुमरा महादेव तौले बल्द चढ़िया आप त देख्या था मोदी के करखाना पाका वाका लड़का मारिया था पांडे तुमरा रामचंद सो भी आप त देख्या था रावण संत सेती सरवर सोई कर की जोए गवाई थी हिंदू अन्ना तुरकू काणा दोहां ते ज्ञानी सियाणा हिंदू पूजे देहरा मुसलमान मसीत नामे सोई सेव्या जह देहरा ना मसीत राग गौंड बाणी रविदास ज्यो की कर दूजा एक ओंकार सतगुर प्रसाद मकंद मकंद जपो संसार बिन मकंद तन होए औहार सोई मकंद मुक्त का दाता सोई मकंद हमरा पित माता जीवत मकंदे मर्त मंगंदे ताके सेवक को सदा आनंदे रहाओ मकंद मकंद हमारे प्राण जप मकंद समस्तक निशान सेव मकंद करे बैरागी सोई मकंद दुर्बल तन लादी एक मकंद करे उपकार हमरा कहा करे संसार मेटी जात हुए दरबार तू ही मकंद जोग जुगतार उपजियो ज्ञान हुआ प्रगास कर कृपा लीने कीरदास कहो रविदास अब तृष्णा चूकी, जप मुकंद सेवा ताहू की गौंड। ज्यो अरसर तीर्थ नावै, ज्यो द्वादश शिला पुजावै, ज्यो हो कूप तटा देवावै, करे निंद सब व्यर्था जावै, साधका निंदक कैसे तरे, सर पर जानो नरख ही परे रहाउ। ज्यो ग्रहण करे खुलकेत, अर्पे नार सिगार समेत, सगली सिमरत श्रवणी सुने, करे निंद कवने नहीं गुणे, जे ओह अनेक प्रसाद करावै, पूमदान सोभा मंडप पावै, अपना बिगार बिराना साढ़ै, करे निंद बोजूनी हांडै। निंदा कहा करो संसारा, निंदक का प्रगट पहारा, निंदक सोध साध बिचारिया, कहो रविदास पापी नरक सिधारिया। जोड़ रामकली महला पहला, कर पहला चौप दे एक ओंकार सतनाम, करता पुरख निरभौ निर्वैर अकाल मूर्त युनि सैपं गुर प्रसाद। कोई पढ़ता सहसा करता, कोई पढ़े पुराना, कोई नाम जपे जपमाली, लागे तिसे त्याना। आप ही कब ही की सुना जाना, तेरा एको नाम पछाना, ना जाना हरे मेरी कवन गते, हम मूर्ख ज्ञान सरन प्रभ तेरी, कृपा राखो मेरी लाज पते रहाओ। कबहू जीड़ा उब चढ़त है, कबू जाए पयाले, लोभी जीड़ा थरना रहत है, चारे कुंडा पाले। मरन लिखाए मंडल में आए, जीवन साजे माई, एक चले हम देखे स्वामी, पाए बलंती आई। ना किसी का मीत न किसी का पाई, ना किसी बाप ना माई, प्रणवत नानक जे तू देवै अंते होए सिखाई। रामकली महला पहला, सर्व जो तेरी पस रही, जय जय देखा तै नर हरी, जीवन तलब निवार स्वामी, अंध कू माया मन गाड़िया, क्यों कर उतरो पार स्वामी रहाओ। जह पीतर कट की पीतर बसिया, बार काहे नाही, तनकी सार करे नित साहिब, सदा चिंत मन माही। आपे नेड़े आपे दूर, आपे सर्व रहा भरपूर, सतगुर मिले अंधेरा जाए, जय देखा तै रहा समाए। अंतर सहसा बाहर माया, नैनी लाग सबाणी, प्रणवत नानक दासन दासा, प्रताप हेगा प्राणी। रामकली महला पहला, जित दर वसे कवन दर कहे, दरा पीतर दर कवन लहे, जिस दर कारण फिरा उदासी, सो दर कोई आए कहे। कैनबिंद सागर तरिए, जीव त्याह ने मरिए रहाओ, दुख दरवाजा रोरख वाला, आस अंदेसा दोए पट चढ़े, माया जल खाई पानी कर बांध्या, सदके आसन पुरख रहे। किते नामा अंत न जाण्या, तुम सर नाही अवर हरे, ऊंचा ने कहना मन में रहना, आपे जाने आप करे। जब आसा देसा तब ही क्यों कर एक कहे, आसा पीतर रहे निराशा, तो नानक एक मिले। एनबिंद सागर तरिए, जीवतिया ओमर गे रहाओ, दूजा रामकली महला पहला। सुरत शब्द साखी मेरे सिंगी, बाजे लोग सुने पत चोली, मंगण के ताई भीख्या नाम पड़े। बाबा गोरख जागे गोरख सोजन, गोए उठाली करते बार न लागे रहाओ। पानी प्राण पवन बंद राखे, चंद सूरज मुख दिए, मरण जीवन को धरती दीनी, एते गुण विसरे। सैदका साधक अर जोगी, जंगम पीर पुरस पह तेरे, जेतन मिला ता कीर्ति आखा, तामन सेव करे। कागद लून रहे ग्रत संगे, पानी कमल रहे, ऐसे भक्त मिले जन नानक, तिन जम क्या करे। रामकली महला पहला, सुन मछिंदरा नानक बोले, वसगत पंच करे ने डोले, ऐसी जुगत जोग को पाले, आप तरे सगले कुल तारे। सो अदूत ऐसी मत पावे, एहन सुन समाध समावे रहाओ। भिख्या पाई भगत पै चले, होवे सो तृप्त संतोख अमूल, ध्यान रूप होए आसन पावे, सच नाम ताड़ी चितलावे। नानक बोले अमृत बाणी, सुन मछिंदरा ओ दू निशानी, आसा माहे निरास मिलाए, नहचो नानक करते पाए, प्राणवत नानक अगम सुनाए, गुर चेले की सिंध मिलाए। दीख्या दारू भोजन खाए, शह दर्शन की सोजी पाए। रामकली महला पहला, हम डोलत बेड़ी पाप परी है, पवन लगे मत जाई, सनमुख सद भेटण को आए, नहचो दे बड़ियाई। गुरतार तारण हारिया, दे भगत पूर्ण विनासी, हो तुझको बलिहारिया रहाओ। सिद साधक जोगी अर जंगम, एक सिद जिनी त्याया, परसत पैर सिजते स्वामी, अखर जिन को आया। जापता संजम कर्म ना जाना, नाम जपी प्रभ तेरा, गुर परमेसर नानक भेट्यो, साचे शब्द नवेरा। रामकली महला पहला, सुरती सुरतर लाइए एत, तन कर तुल्हा लंगे जेत, अंतर पाए तिसे तू रख, एनस दीवा बले अथाक, ऐसा दीवा नीर तराए, जत दीवे सब सोजी पाए रहाओ। ਅਛੀ ਮਿੱਟੀ ਸੋਜੀ ਹੋਏ, ਤਾਕਾ ਕੀਆ ਮਾਨੇ ਸੋਏ, ਕਰਨੀ ਤੇ ਕਰ ਚੱਕੋ ਟਾਲ, ਐਥੇ ਉਥੇ ਨਿਭਹੀ ਨਾਲ, ਆਪੇ ਨਦਰ ਕਰੇ ਜਾ ਸੋਏ, ਗੁਰਮੁਖ ਵਿਰਲਾ ਬੂਜਾ ਗੁਰਮੁਖ ਵਿਰਲਾ ਬੂਜੇ ਕੋਏ, ਤਹਿਤ ਘੜ ਦੀਵਾ ਨਿਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ, ਡੋਲੇ ਵਾਉ ਨਾ ਵੱਡਾ ਹੋਏ, ਜਾਪੇ ਜਿਉ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨਾ ਪਾਈਆ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋਭਾ ਰੰਗਤ ਹੋਏ, ਰਾਮਕਲੀ ਮਹੱਲਾ ਪਹਿਲਾ, ਤੋਦਨੋ ਨਿਵਣ ਮੰਨਣ ਤੇਰਾ ਨਾਉ, ਸਾਚ ਪੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੋਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਹਿ ਸਾਚਾ ਸੋਏ ਰਹਾਓ, ਪ੍ਰਾਪਤ ਪੋਤਾ ਕਰਮ ਕੰਮ ਪਸਾਓ, ਤੂੰ ਦੇਵੇਂ ਮੰਗਤ ਜਨ ਚਾਓ, ਭਾਂਡੇ ਭਾਓ ਭਵੇ ਤਿਤਿਆਏ, ਤੁਰਤੇ ਛੋਡੀ ਕੀਮਤ ਪਾਏ, ਜਿਨ ਕਿਛੁ ਕੀਆ ਸੋ ਕਿਛੁ ਕਰੇ, ਆਪਣੀ ਕੀਮਤ ਆਪੇ ਧਰੇ, ਗੁਰਮੁਖ ਪ੍ਰਗਟ ਹੋਆ ਹਰ ਆਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਧਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਸਹਿ ਕੀਆ ਗੱਲਾਂ ਦਰ ਕੀਆਂ ਬਾਤਾਂ, ਤੈ ਤਾਂ ਕਹਿਣ ਕਹਾਇਆ, ਰਾਮਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਮਣ ਬੁਝੈ ਬਿਦ ਜਾਣੇ, ਉਤਪ ਚਲ ਤਿਆਬ ਕਰ ਚੀਨੇ, ਆਪੇ ਤੱਤ ਪਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਹਾਓ, ਦਿਨ ਮੈਂ ਰਹਿਣ ਰਹਿਣ ਮੈਂ ਦਿਰੀਅਰ ਉਸਨ ਸੀਤ ਬਿਦ ਹੋਈ, ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ, ਤਾਂ ਕਿ ਗਤ ਮੈਂ ਤਿਅਵਰ ਨਾ ਜਾਣੇ, ਗੁਰਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਾਤ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੀ ਗੁਰ ਭਾਈ, ਨਾਨਕ ਤਿਨਕੈ ਸਦ ਬਲਿਹਾਰੀ, ਜਨ ਏਕ ਸ਼ਬਦ ਲਿਵਲਾਈ, ਰਾਮਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋਮੇ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰਸਬ ਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭ ਪਾਵੇ, ਐਨਸ ਭਗਤ ਕਰੇਂਦਰ, ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਓ, ਤੁਨ ਵਾਜੇ ਅਣਹਦ ਕੋਰਾ, ਮਨ ਮਾਨਿਆ ਹਰ ਅਸਮੋਰਾ, ਗੁਰਪੂਰੇ ਸੱਚ ਸਮਾਇਆ, ਗੁਰ ਆਦ ਪੁਰਖ ਹਰ ਪਾਇਆ, ਸਭ ਨਾਦ ਬੇਦ ਗੁਰਬਾਣੀ, ਮਨ ਰਾਤਾ ਸਾਰਗ ਪਾਣੀ, ਤੈ ਤੀਰਥ ਵਰਤਬ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜੈ ਆਪ ਗਿਆ ਪਉ ਭਾਗਾ, ਗੁਰਚਰਨੀ ਸੇਵਕ ਲਾਗਾ, ਗੁਰ ਸਤਿਗੁਰ ਭਰਮ ਚੁਕਾਇਆ, ਕਹੁ ਨਾਨਕ ਸ਼ਬਦ ਮਿਲਾਇਆ, ਰਾਮਕਲੀ ਮਹੱਲਾ ਪਹਿਲਾ, ਸ਼ਾਦਨ ਭੋਜਨ ਮੰਗਤ ਪਾਗੇ, ਖੁਦਿਆ ਦੁਸ਼ਟ ਜਲੇ ਦੁਖਿਆ ਗੇ, ਗੁਰਮਤ ਨੇ ਲੀਨੀ ਦੁਰਮਤ ਪਦ ਖੋਈ, ਗੁਰਮੰਗਤ ਭਗਤ ਪਾਵੇ ਜਨ ਕੋਈ, ਜੋਗੀ ਜੁਗਤ ਸਹਿਜ ਕਰ ਵਾਸੇ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਭੀਖਿਆ ਭਾਏ ਸ਼ਬਦ ਤ੍ਰਿਪਤਾ ਸਹਿ ਰਹਾਓ, ਪੰਚ ਬੈਲ ਗੱਡੀਆ ਦੇ ਤਾਰੀ, ਰਾਮ ਕਲਾ ਨਿਭੇ ਪਤ ਸਾਰੀ, ਤਰ ਤੂਤੀ ਗਾਡੋ ਸਿਰ ਪਾਰ, ਲੱਕੜੀ ਬਿਖਰ ਜਰੀ ਮੰਜ ਭਾਰ, ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੋ ਸਮ ਕਰਨਾ ਸੋਗ ਬਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਥਿਰ ਕੰਧ ਜਪੇ ਨਿਰੰਕਾਰੀ, ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸ਼ਬਦੀ ਲੂਟਾ, ਮਨ ਮੈਂ ਮੁੰਦਰਾ ਹਰ ਗੁਰ ਸਰਨਾ, ਨਾਨਕ ਰਾਮ ਭਗਤ ਜਨ ਤਰਨਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਮਕਲੀ ਮਹੱਲਾ ਤੀਜਾ ਕਰ ਪਹਿਲਾ, ਸਤਿਯੁਗ ਸੱਚ ਕਹੇ ਸਭ ਕੋਈ, ਕਰ ਕਰ ਭਗਤ ਗੁਰਮੁਖ ਹੋਈ, ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ, ਯੁਗ ਚਾਰੇ ਨਾਮ ਵਡਿਆਈ ਹੋਈ, ਜੇ ਨਾਮ ਲਾਗੇ ਸੋ ਮੁਕਤ ਹੋਵੇ, ਗੁਰਬਿਨ ਨਾਮ ਨਾ ਪਾਵੇ ਕੋਈ ਰਹਾਓ, ਤ੍ਰੇਤੇ ਇੱਕ ਕਲ ਕੀਨੀ ਦੂਰ, ਪਖੰਡ ਵਰਤਿਆ ਹਰ ਜਾਣਨ ਦੂਰ, ਗੁਰਮੁਖ ਬੂਝੈ ਸੋ ਜੀ ਹੋਈ, ਅੰਤਰ ਨਾਮ ਵਸੇ ਸੁਖ ਹੋਈ, ਦੁਆਪਰ ਦੂਜੇ ਦੁਬਦਾ ਹੋਏ, ਪਰਮ ਪਲਾਨੇ ਜਾਣੇ ਦੋਏ, ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦਿਰੜਾਏ, ਕਲਯੁਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੇ ਮਾਇਆ ਮੋਹ ਵਧਾਏ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਪੇਟੈ ਨਾਮ ਉਦਾਰ, ਸਭ ਯੁਗ ਮੈਂ ਸਾਚਾ ਏਕੋ ਸੋਈ, ਸਭ ਮੈਂ ਸੱਚ ਦੂਜਾ ਨਹੀਂ ਕੋਈ, ਸਾਚੀ ਕੀਰਤ ਸੱਚ ਸੁਖ ਹੋਈ, ਗੁਰਮੁਖ ਨਾਮ ਵਖਾਣੇ ਕੋਈ, ਸਭ ਯੁਗ ਮੈਂ ਨਾਮ ਉੱਤਮ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ, ਰਾਮਕਲੀ ਮਹੱਲਾ ਚੌਥਾ ਕਰ ਪਹਿਲਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਜੇ ਵਡ ਭਾਗ ਹੋਏ ਵਡ ਭਾਗੀ, ਤਾਂ ਹਰ ਹਰ ਨਾਮ ਧਿਆਵੇ, ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਪਦ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ, ਗੁਰਮਤ ਹਰ ਹਰ ਨਾਮ ਸਮਾਣੀ ਰਹਾਓ, ਹੀਰਾ ਰਤਨ ਜਿਵੇਂ ਹਿਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵਡ ਭਾਗ ਹੋਵੇ ਵਡ ਮਸਤਕ, ਤੈਨ ਗੁਰਮਤ ਕੜ ਕਰ ਲਿਆ, ਰਤਨ ਜਵੇਰ ਲਾਲ ਹਰਨਾਮਾ, ਗੁਰਕਾੜ ਤਲੀ ਦਿਖਲਾਇਆ, ਭਾਗਹੀਣ ਮਨਮੁਖ ਨੇ ਲੀਆ, ਤਨ ਓਲੇ ਲਾਖ ਛਪਾਇਆ, ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਿਵੇਂ ਹਿਰ ਪਾਵੇ, ਧੰਨ ਧੰਨ ਗੁਰਮਤਿ ਹਰ ਪਾਏ। ਰਾਮ ਕਲੀ ਮਹੱਲਾ ਚੌਥਾ। ਰਾਮ ਜਨਾ ਮਿਲ ਪਿਆ ਅਨੰਦਾ, ਹਰਨੀ ਕੀ ਕਥਾ ਸੁਣਾਏ, ਦੁਰਮਤ ਮਿਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਏ। ਰਾਮ ਜਾਨ ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋਹਾਏ ਰਹਾਓ। ਦੇਵੜ ਭਾਗ ਹੋਵੇ ਮੁਖ ਮਸਤਕ ਹਰ ਰਾਮ ਜਨਾ ਭੇਟਾਏ, ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਕ ਰਾਮ ਜਾਣਨੀ ਕੇ, ਭਾਗ ਹੀ ਨਾ ਸਿਖਾਏ, ਜਿਉਂ ਜਿਉਂ ਰਾਮ ਕਹੇ ਜਾਣੀ ਉੱਚੇ, ਨਰਨਿੰਦਕ ਡੰਸ ਲਿਖਾਏ। ਤ੍ਰਿਗ ਤ੍ਰਿਗ ਨਰਨਿੰਦਕ ਜਨ ਜਾਣੀ ਪਾਏ, ਹਰ ਕੇ ਸਖਾ ਸਿਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਨ ਗੁਰ ਕੀ ਪੈਜ ਨਾ ਪਾਏ, ਦਇਆ ਦਇਆ ਕਰ ਰੱਖੋ ਹਰ ਜੀਓ, ਹਮ ਦੀਨ ਤੇਰੀ ਸਰਣ ਆਏ। ਹਮ ਬਾਰਕ ਤੋਂ ਪਿਤਾ ਪਰਾ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ। ਹਰ ਕੇ ਸਾਖਾ ਸਾਧ ਜਾਨੀ ਕੇ, ਤਨਿ ਉੱਪਰ ਹਾਥ ਵਤਾਵੈ, ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੈ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਉ। ਹਰ ਕੇ ਲੋਕ ਰਾਮ ਜਾਣੇ ਉੱਤਮ, ਮਿਲ ਉੱਤਮ ਪਦ ਵੀ ਪਾਵੇ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵੜ ਭਾਗੀ, ਰਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੇ। ਮੋਕੋ ਉਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ, ਹੋ ਕਾਟੋ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜਿਆਵੇ। ਰਾਮ ਕਲੀ ਮਹੱਲਾ ਚੌਥਾ। ਜੇ ਵੜ ਭਾਗ ਹੋਵੇ ਵੜ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ, ਹਰ ਜਾਨੇ ਅੰਮ੍ਰਿਤ ਘੁਣ ਸਰਨੀ ਕੇ, ਵੜ ਭਾਗੀ ਤਿਤ ਨਵਾਈਏ। ਰਾਮ ਮੋਕੋ ਹਰ ਜਨ ਕਾਰੇ ਲਾਈਏ, ਹੋ ਪਾਣੀ ਪੱਖਾ ਪੀਸੋ ਸੰਤਿਆਗੇ, ਪਗ ਮਲ ਮਲ ਧੂਰ ਮੁਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੇ ਉੱਚੇ, ਜੋ ਸਤਿਗੁਰ ਮੇਲ ਮਿਲਾਈਏ, ਸਤਿਗੁਰ ਜੇ ਵੜੇ ਵਰਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਏ। ਸਤਿਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ, ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਏ। ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਵਿਖੂ ਮੁਖ ਲਾਈਏ, ਜਨ ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗੇ ਗੁਰਚਰਨੀ, ਜਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਹੈ ਹਰ ਹਰ ਨਾਮ ਅਣ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਓ। ਮੇਰੇ ਇੱਕ ਖਿਣ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਧੰਨ ਧੰਨ ਵੜਪਾ ਗੁਰਸਰਨੀ ਆਏ, ਹਰ ਗੁਰਮਿਲ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਜੇ ਬੂਜੇ, ਮਨ ਹਰ ਜਪ ਜਪੋ ਜਪਾਇਆ, ਨਾਮਹੀਣ ਫਰੇਸੇ ਨਗਟੇ ਤਿਨ ਕਸ ਕਸ ਨਾ ਕਵੜਾਇਆ, ਮੋਕੋ ਜਗ ਜੀਵਨ ਜੀਵਾਲ ਲੈ ਸੁਆਮੀ, ਹਿਰਦੇ ਅੰਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀਏ ਹਰੇ ਵਰਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕਣ ਤਾਰੇ, ਗੁਰਮ ਕਥਾ ਸੁਣੀ ਮਨ ਪਾਈ, ਧੰਨ ਧੰਨ ਵੜ ਭਾਗ ਹਮਾਰੇ ਰਹਾਓ। ਕੋਟ ਕੋਟ ਤੇਤੀ ਸਤਿਆਵੇ, ਤਾਕਾ ਅੰਤ ਨਾ ਪਾਵੇ ਪਾਰੇ, ਹਿਰਦੇ ਕਾਮ ਕਾਮਨੀ ਮੰਗੇ, ਰਿਦ ਮੰਗੇ ਹੱਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਉਰਤਾਰੇ। ਜੇ ਵੜ ਭਾਗ ਹੋਵੇ ਤਾਂ ਜਪੀਏ ਹਰ ਭੋਜਲ ਪਾਰੇ ਉਤਾਰੇ, ਹਰ ਜਨ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤ ਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ, ਮੇਰੇ ਮਾਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੇ ਕੋਈ ਰਹਾਉ। ਕਾਚੇ ਪਾਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਜਿਣ ਦੀਆ ਸੋ ਚਿੱਤ ਨਾ ਆਵੇ, ਮੋਹੇ ਅੰਧ ਲਪਟਾਣਾ, ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮੈਂ ਲਿਆ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਪਵੋ ਚਰਨਾ ਤਲੀ ਉੱਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉੱਪਰ ਸਭ ਜਾਣੋ, ਤੋਂ ਦਰ ਗਏ ਸੁਖ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਨਰ ਪਵਿੱਤ ਸੁਰ ਪਵਿੱਤਰ ਨਰ ਦੇ ਪਵਿੱਤਰਾ, ਖਿਣ ਬੋਲੋ ਗੁਰਮੁਖ ਬਾਣੀ ਰਹਾਓ। ਪਰ ਪੰਜ ਛੋੜ ਕੈ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਦ ਪਾਵੋ, ਇਨ ਬਿਧ ਤੱਤ ਮਿਲੋਈ, ਭਰਮ ਚਕਾਵੋ ਗੁਰਮਿਖ ਲੈ ਲਾਵੋ, ਆਤਮ ਚੀਨੋ ਪਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ, ਸਤਿਗੁਰ ਮਿਲੀਏ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤਿ ਕੁਰਬਾਨੀ। ਰਾਮ ਕਲੀ ਮਹੱਲਾ ਪੰਜਵਾਂ। ਆਪਤ ਹਰਖ ਨਾ ਜਾਪਤ ਦੁਖਾ, ਨੈ ਵਿਆਪੇ ਮਨ ਰੋਗਣੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਣੀ। ਇਹ ਵਿਦ ਹੈ ਮਨ ਜੋਗਣੀ, ਮੋਹ ਸੋਗ ਰੋਗ ਲੋਗ ਨਾ ਵਿਆਪੇ, ਤੈ ਹਰ ਹਰ ਹਰ ਰਸ ਭੋਗਣੀ। ਰਹਾਉ ਸਵਰਗ ਪਵਿੱਤਰਾ, ਮ੍ਰਿਤ ਪਵਿੱਤਰਾ, ਪਿਆਲ ਪਵਿੱਤਰ ਆਲੋਗਣੀ। ਆਗਿਆ ਕਰੀ ਸਦਾ ਸੁਖ ਪੁੰਚੇ, ਜਦ ਕਤ ਪੇਖੋ ਹਰ ਗੁਣੀ, ਨੈ ਸਿਵ ਸ਼ਕਤੀ ਜਲ ਨੀ ਪਵਨਾ, ਤਹਿ ਆਕਾਰ ਨੈ ਮੇਦਨੀ। ਸਤਿਗੁਰ ਜੋ ਕਾ ਤਹਾਂ ਨਿਵਾਸੈ, ਜੈ ਅਵਗਿਤ ਨਾਥ ਅਗਮ ਧਣੀ, ਤਾਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ। ਕਹੋ ਨਾਨਕ ਹਾਮ ਤੁਮ ਗੁਰ ਖੋਈ ਹੈ, ਅੰਬੇ ਅੰਬ ਮਿਲੋਗਣੀ। ਰਾਮ ਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹੀ ਨਿਰਾਰੀ, ਸਾਧਕ ਸਿੱਧ ਨਾ ਜਾਣੇ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੇ, ਅਚਰਜ ਕਿਛੁ ਕਹਿਣ ਨਾ ਜਾਈ, ਵਸਤੇ ਅਗੋਚਰ ਭਾਈ। ਰਹਾਉ ਮੋਲ ਨਾਹੀਂ ਕਿਛੁ ਕਰਨੇ ਜੋਗਾ, ਕਿਆ ਕੋ ਕਹੇ ਸੁਣਾਵੇ, ਕਥਨ ਕਹਿਣ ਕੋ ਸੋਜੀ ਨਾਹੀਂ, ਜੋ ਪੇਖੇ ਤਿਸ ਬਣੇ ਆਵੇ। ਸੋਈ ਜਾਣੇ ਕਰਨੇ ਹਾਰਾ, ਕੀਤਾ ਕਿਆ ਵਿਚਾਰਾ, ਆਪਣੀ ਗਤ ਮਿਤ ਆਪੇ ਜਾਣੇ, ਹਰਿ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਅਗਾਈ, ਕਹੁ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ। ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹ ਜਗ ਲੁਟਿਆ, ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ, ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ। ਰਹਾਉ ਚੀਤ ਨਾ ਆਵਸ ਦੂਜੀ ਬਾਤਾ, ਸਿਰੇ ਉੱਪਰ ਅਖਵਾਰਾ, ਵੇ ਪ੍ਰਵਾਹੁ ਰਹਿਤ ਹੈ ਸੁਆਮੀ, ਇੱਕ ਨਾਮ ਕੈ ਅਦਾਰਾ। ਪੂਰਨ ਹੋਏ ਮਿਲਿਓ ਸਖਦਾਈ, ਊਣ ਨਾ ਕਾਹੀ ਬਾਤਾ, ਤਤ ਸਾਰ ਪਰਮ ਪਦ ਪਾਇਆ, ਛੋੜ ਨਾ ਕਥੂ ਜਾਤਾ। ਵਰਨਾ ਸਾਕੋ ਜੈਸਾ ਤੂੰ ਹੈ, ਸਾਚੇ ਅਲਖ ਪਾਰਾ, ਤੁਲ ਥਾ ਅਡੋਲ ਸੁਆਮੀ, ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਤੂੰ ਦਾਨਾ ਤੂੰ ਅਬਜਲ ਤੂੰ, ਤੂੰ ਹੀ ਜਾਤ ਮੇਰੀ ਪਾਤੀ, ਤੂੰ ਅਡੋਲ ਕਦ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ। ਏਕੇ ਏਕੇ ਏਕ ਤੂੰ ਹੀ, ਏਕੇ ਏਕੇ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ। ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ, ਤੁਮੇ ਮਾਣਕ ਲਾਲਾ, ਤੁਮ ਦੇਵੋ ਤਿਲ ਸੰਕ ਨਾ ਮਾਲੋ, ਹਮ ਪੁੰਚੋ ਸਦਾ ਨਿਹਾਲਾ। ਹਮ ਬਾਰਿਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੇ ਸਭ ਲਾਡ ਲੜਾਵੇ, ਤੁਮ ਸਦਗੁਣੀ ਗਹੀਰਾ। ਤੋਂ ਪੂਰਨ ਪੂਰਹੇ ਸੰਪੂਰਨ, ਹਮ ਪੀ ਸੰਗ ਅਗਾਏ, ਮਿਲਤ ਮਿਲਤ ਮਿਲਤ ਮਿਲ ਰਿਹਾ, ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹੱਲਾ ਪੰਜਵਾਂ। ਕਰ ਕਰ ਕਲ ਤਾਖ ਕਰ ਕਰ ਤਾਲ ਪਖਾਵਜ ਨੈਨੋ, ਮਾਥੇ ਵਜੇਰ ਬਾਬਾ ਕਰਨੋ, ਮਦ ਬਾਸਰੀ ਬਾਜੇ, ਜੇਹਵਾ ਧੋਨੇ ਅਗਾਜਾ। ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਕੂਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੇ ਪੇਖਨ ਹਾਰ ਦਿਆਲਾ, ਜੇਤਾ ਸਾਜ ਸਿਗਾਰੀ। ਰਹਾਉ ਅਖਾਰ ਮੰਡਲੀ ਤਰਨ ਸਵਾਈ, ਉਪਰ ਗਗਨ ਚੰਦੋਆ, ਪਵਨ ਵਿਚੋਲਾ ਕਰਤੇ ਕੇਲਾ, ਜਲਤੇ ਉਹ ਪਤ ਹੋਆ। ਪੰਜ ਤੱਤ ਕਰ ਪੁੱਤਰਾ ਕੀਨਾ, ਕਿਰਤ ਮਿਲਾਵਾ ਹੋਆ, ਚੰਦ ਸੂਰਦੇ ਜਰੇ ਚਿਰਾਗਾ, ਚੌਕਣ ਪੀਤਰ ਰਾਖੇ, ਦਸ ਪੰਤੋ ਪੰਜ ਸੰਗੀਤਾ, ਏਕੈ ਪੀਤਰ ਸਾਥੇ, ਪੈਨ ਪੈਨ ਹੋਏ ਪਾਖ ਪਾਵ ਦਿਖਾਵੇ, ਸਭੋ ਨਿਰਾਰੀ ਪਾਖੇ, ਕਰ ਕਰਤ ਨੈਤ ਹੋਵੇ ਦਰ ਰਾਤੀ, ਕੜ ਕੜ ਵਾਜੇ ਤੂਰਾ, ਏਕ ਨਚਾਵੇ ਏਕ ਪਵਾਵੇ, ਏਕ ਆਏ ਜਾਏ ਹੋ ਤੂਰਾ, ਕਹੋ ਨਾਨਕ ਸੋ ਬੋਰਨਾ ਨਾਚੇ, ਜਿਸ ਗੁਰ ਭੇਟੇ ਪੂਰਾ। ਰਾਮ ਕਲੀ ਮਹੱਲਾ ਪੰਜਵਾਂ। ਓਂਕਾਰ ਏਕ ਤੁਨ ਏਕੈ, ਏਕੇ ਰਾਗ ਲਾਪੇ, ਏਕਾ ਦੇਸੀ ਏਕ ਦਿਖਾਵੇ, ਏਕੋ ਰਿਹਾ ਵਿਆਪੇ, ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੇ, ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਹਾਓ। ਰਹਾਓ ਪੰਚ ਬਜਿੱਤਰ ਕਰੇ ਸੰਤੋਖਾ, ਸਾਧ ਸੁਰਾ ਲੈ ਚਾਲੇ, ਬਾਜਾ ਮਾਣ ਤਾਏ ਤਨ ਪਾਨਾ, ਪਾਓ ਨਾ ਬੀਗਾ ਕਾਲੇ, ਫੇਰੀ ਫੇਰ ਨਾ ਹੋਵੇ ਕਭੀ, ਏਕ ਸਮਦ ਬੰਦ ਪਾਲੇ, ਨਾਰਦੀ ਨਰ ਹਰ ਜਾਣ ਹਦੂਰੇ, ਕੂੰਕਰ ਖੜਕ ਤਿਆਗ ਵਿਸੂਰੇ, ਸਹਿਜ ਆਨੰਦ ਦਿਖਾਵੇ ਪਾਵੇ, ਇਹੋ ਨਿਰਤਕਾਰੀ ਜਨਮ ਨਾ ਆਵੇ, ਜੇ ਕੋ ਆਪਣੇ ਠਾਕੁਰ ਪਾਵੇ, ਕੋਟ ਮਾਧਿਓ ਕੀਰਤਨ ਗਾਵੇ, ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਮਹੱਲਾ ਪੰਜਵਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਆਲਾਹੇ, ਕਰਨ ਕਾਰਨ ਕਰੀਮ ਕਿਰਪਾ ਤਾਰ ਰਹੀਮ, ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਬੜੇ ਪੜੇ ਵੇਦ, ਕੋਈ ਕਤੇਬ, ਕੋਈ ਓਡੇ ਨੀਲ, ਕੋਈ ਸਫੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਸ਼ੇ ਫਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋਂ ਚਲਤ ਪਿਆ ਰਹਾਓ, ਅਗਲੀ ਕਿਸ ਖਬਰ ਨਾ ਪਾਈ, ਰੋਵਣ ਹਾਰ ਪੀ ਊੜ ਸਦਾਈ, ਪਰਮ ਮੋਕੇ ਬਾਂਧੇ ਬੰਦ, ਸੁਪਨ ਪਿਆ ਪਖਲਾਈ ਅੰਧ, ਇਹੋ ਤੋਂ ਰਚਨ ਰਚਿਆ ਕਰਤਾਰ, ਆਪਦ ਜਾਤ ਹੁਕਮ ਅਪਾਰ, ਨਹਿ ਕੋ ਮੂਆ ਨਹਿ ਮਰਨੇ ਯੋਗ, ਨਹਿ ਬਿਣਸੇ ਬਨਾਸੀ ਹੋਗ, ਸੋਇਹ ਜਾਣੋ ਸੋਇ ਸੁਨਾਹੇ, ਸੋਇਹ ਜਾਣੋ ਸੋਇਹ ਨਾਹੇ, ਜਾਣਨ ਹਾਰੇ ਕੋਬਲ ਜਾਓ, ਕਹੁ ਨਾਨਕ ਗੁਰ ਪਰਮ ਜਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ, ਰਾਮ ਕਲੀ ਮਹੱਲਾ ਪੰਜਵਾਂ, ਜਾਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੇ, ਫਿਰ ਨਾ ਖਾਈ ਮਹਾਂਕਾਲ ਰਹਾਓ, ਕੋਟ ਜਨਮ ਭਰਮ ਭਰਮ ਭਰਾ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬੈਨ ਗੁਰ ਪੂਰੇ ਨਾਹੀਂ ਉਦਾਰ, ਬਾਬਾ ਨਾਨਕ ਆਖੇ ਇਹੋ ਵਿਚਾਰ, ਰਾਮ ਕਲੀ ਮਹੱਲਾ ਪੰਜਵਾਂ, ਕਰ ਦੂਜਾ ਇੱਕਿਉਂ ਕਰ ਸਤਿਗੁਰ ਪ੍ਰਸਾਦ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਵਖਾਨੇ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਪੀਦ ਨਾ ਲਇਆ, ਕਿੰਕੁਰੀ ਅਨੂਪ ਵਾਜੇ, ਜੋਗੀ ਆ ਮਤਵਾਰੋ ਰੇ ਰਹਾਉ, ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀਏ ਮੈਂ ਕਿਛ ਪਿਆਦ ਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਿਹਾ ਤਾਂ ਏਕ ਦਿਖਾਇਆ, ਏਕੇ ਸੂਤ ਪਰੋਏ ਮਣੀਏ, ਗਾਠੀ ਭਿਨ ਭਿਨ ਭਿਨ ਭਿਨ ਤਣੀਏ, ਫਿਰਤੀ ਮਾਲਾ ਬਹੁ ਵਿਧ ਪਾਏ, ਖਿੰਚਿਆ ਸੂਤ ਤਾਂ ਆਈ ਥਾਏ, ਚੌਹ ਮੈਂ ਏਕੇ ਮਟ ਹੈ ਕੀਆ, ਤਹਿ ਵਿਖੜੇ ਥਾਨ ਅਨੇਕ ਖੜਕਿਆ, ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ, ਇਉਂ ਕਿੰਕਰੀ ਅਨੂਪ ਵਾਜੇ, ਸੁਣ ਜੋਗੀ ਕਹਿ ਮਨ ਮੀਠੀ ਲਾਗੇ, ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਕਰਕੇ ਲਾਈ ਥਿਗਲੀ, ਲਉ ਨਾੜੀ ਸੂਆ ਹੈ ਅਸਤੀ, ਅੰਬੇ ਕਾਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਭ ਭਰਿਆ, ਜਪ ਨਾਥ ਦਿਨ ਰਹਿਨਾਈ, ਤੇਰੀ ਖਿੰਤਾ ਦੋ ਤਿਹਾਈ, ਰਹਾਓ ਗਹਿਰੀ ਬਿਭੂਤ ਲਾਏ ਬੈਠਾ ਤਾੜੀ, ਮੇਰੀ ਤੇਰੀ ਮੁੰਦਰਾ ਤਾਰੀ, ਮੰਗੇ ਟੁੱਕ ਆ ਤ੍ਰਿਪਤ ਨਾ ਪਾਵੇ, ਨਾਥ ਛੋੜ ਜਾਚੇ ਲਾਜ ਨਾ ਆਵੇ, ਚਲ ਜਤ ਜੋਗੀ ਆਸਨ ਤੇਰਾ, ਸਿੰਘੀ ਵਾਜੇ ਨਿਤ ਉਦਾਸੇਰਾ, ਗੁਰ ਗੋਰਖ ਕੀ ਤੈਂ ਬੂਝ ਨਾ ਪਾਈ, ਫਿਰ ਜੋਗੀ ਆਵੇ ਜਾਏ, ਜਿਸ ਨੂੰ ਹੋਆ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ, ਨਾਮੇ ਖਿੰਤਾ ਨਾਮੇ ਬਸਤਰ, ਜਣ ਨਾਨਕ ਜੋਗੀ ਹੋਆ ਅਸਤਰ, ਇਉਂ ਜਪਿਆ ਨਾਥ ਦਿਨ ਰਹਿਨਾਈ, ਹੁਣ ਪਾਇਆ ਗੁਰ ਗੋਸਾਈ, ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ, ਕਰਨਕ ਰਾਵਣ ਸੋਈ ਆਣ ਨਾ ਦੀਸੇ ਕੋਈ, ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ, ਐਸੋ ਰੇ ਹਰਸ ਮੀਠਾ, ਗੁਰਮੁਖ ਕਿਨੇ ਵਿਰਲੇ ਡੀ ਠਾਰਾਂ, ਹਾਓ ਨਿਰਮਲ ਜੋਤ ਅੰਮ੍ਰਿਤ ਹਰਨਾਮ, ਪੀਵਤ ਅਮਰ ਪਏ ਨਹਿ ਕਾਮ, ਤਨ ਮਨ ਸੀਤਲ ਅਗਨ ਨਿਵਾਰੀ, ਅੰਧ ਰੂਪ ਪ੍ਰਗਟੇ ਸੰਸਾਰੀ, ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਾਧ ਬਲਿਹਾਰ ਜਾਓ ਲਖਵੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਹਿ ਤੈਸਾ ਦਿਖਲਾਇਆ, ਕਹੋ ਨਾਨਕ ਸਭ ਪੜਦਾ ਟੂਟਾ, ਹੋ ਤੇਰਾ ਤੂੰ ਮੈਂ ਮਨ ਬੂਠਾ, ਰਾਮ ਕਲੀ ਮਹੱਲਾ ਪੰਜਵਾਂ, ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਣਹਦ ਤੂਰੇ ਸਤਿਗੁਰ, ਰਹਾਓ ਮਹਿਮਾ ਜਾ ਕੀ ਗਹਿਰ ਗੰਭੀਰ, ਹੋਏ ਨਿਹਾਲ ਜੇ ਦੇ ਜਸਤੀਰ, ਜਾ ਕੇ ਬੰਧਨ ਕਾਟੇ ਰਾਏ, ਸੋਨਰ ਬੋਹਰ ਨ ਜੋਨੀ ਪਾਏ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਕੋ ਨਾਹੀ ਦੁਖ ਸੰਤਾਪ, ਲਾਲ ਰਤਨ ਤਿਸ ਪਾਲੇ ਭਰਿਆ, ਸਗਲ ਕਟੰਬ ਹੋ ਜਾਣ ਲੈ ਤਰਿਆ, ਨਾ ਕਿਛ ਭਰਮ ਨ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਦ ਕਦ ਦੇਖੋ ਆਪ ਦਇਆਲ, ਕਹੁ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੋ ਮਨ ਮੇਰੇ ਮੀਠਾ, ਤਾਂ ਇਹੋ ਅਚਰਜ ਨੈਨੋਂ ਡੀਠਾ, ਆ ਮੋਏ ਜਾਨੀ ਰੇ ਮੇਰੀ ਗਈ ਬੁਲਾਏ, ਬੁਝਗੀ ਤ੍ਰਿਸ਼ਨ ਨਿਵਾਰੀ ਮਮਤਾ, ਗੁਰ ਪੂਰੇ ਲੀਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰਸਰਨਾ, ਗੁਰਪਕਰਾਏ ਹਰ ਕੇ ਚਰਨਾ, ਬੀਸ ਬਿਸੋਏ ਜਾ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰਾਈ, ਗਲ ਮਿਲ ਚਾਲੇ ਏਕੇ ਭਾਈ, ਜਾ ਕੋ ਗੁਰ ਹਰ ਦੀਏ ਸੂਖਾ, ਤਾ ਕੋ ਬਹੁਰ ਨਾ ਲਾਗੇ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤੋ ਰੰਗ ਗੋਪਾਲ, ਰਾਮ ਕਲੀ ਮਹੱਲਾ ਪੰਜਵਾਂ, ਮੁਕਤੇ ਪੜਤਾ ਟੀਕਾ ਸਹਿਤ, ਹਿਰਦੇ ਨਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਰੜਾਵੇ, ਆਪਣਾ ਕਿਹਾ ਆਪਣਾ ਕਮਾਵੇ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਰਹਾਉ ਆਗੇ ਰਾਖਿਓ ਸਾਲ ਗਿਰਾਮ, ਮਣ ਕੀਨੋ ਦੇ ਦਿਸ ਬਿਸਰਾਮ, ਤਿਲਕ ਚਰਾਵੇ ਭਾਈ ਪਾਏ, ਲੋਕ ਪਚਾਰਾ ਅੰਧ ਕਮਾਏ, खाटकर्मा अर आसन तोती पाट ग्रह पड़े नत पोथी माला फेरे मंगे बैबूत एह विद कोय न तरयो मीत सो पंडित गुर शब्द कमाए त्रै गुण की उस उतरी माए चतुर वेद पूर्ण हर नाए नानक तिसकी सरनी पाए राम कली महला पंजवां कोट बिगण नहीं आवे नीर अनेक माया है ताकि चेर अनेक पाप ताके पानी हार जाको मया पई करतार जिसे सहाई होए भगवान अनेक जतन हुआ के सरंजाम रहाओ करता राखे कीता कौन कीरी जीतो सगला पवन बेअंत महमा ताकि केतक बरन बलबल जाइए ताके चरण तन ही किया जप तप ध्यान अनेक प्रकार किया तन दान भगत सोई कल मैं परवान जाको ठाकुर दिया मान साध संगमल पई प्रगास सहज सूख आस निवास पूरे सतगुर दिया विसास नानक होए दासन दास राम कली महला पंजवां दोस ना दीजे काहू लोग जो कमावन सोई भोग आपन कर्म आपे ही बंद आवन जान माया तंद ऐसी जानी संत जनी प्रगास पिया पूरे गुरबचनी रहाओ तान तन कलत मिथ्या विस्तार हैवर गैवर चालन हार राज रंग रूप सब कूर ना बिना होए जासी तूर परम पूले बाद अहंकारी संग ना हीरे सगल पसारी सोग हरख मैं दे बरदानी सागत एव ही करत बिहानी हरका नाम अमृत कल माहे एहो नदाना साधु पाहे नानक गुर गोविंद जस तूठा कट कट रमैया तन ही डीठा राम कली महला पंजवां पंच शब्द तय पूरन नाद अनहद बाजे अचरज बिस्माद केल करे संत हर लोग पार ब्रह्म पूर्ण निर्जोग सूख सहज आनंद पवन साध संग बैस गुण गाव है तय रोग सोग नहीं जन मरन रहाउ ऊहा सिमरै केवल नाम बिरले पावे ओह विश्राम भोजन पाओ कीर्तन आधार निश्चल आसन बेसुमार डिगना डोले कथू न तावे गुर प्रसाद को इस महल पावे प्राम मैं मोह न प्राम पै मोह न माया जाल सुन समाद प्रभु कृपाल ताका अंत न पारावार आपे गुप्त आपे पसार जाके अंतर हर हर स्वाद कहन न जाई नानक बिस्माद राम कली महला पंजवां पीड़त संग पार ब्रह्म चित आया संगत करत संतोख मन पाया संते चरण माथा मेरु पौत अनेक बार संते डंडौत एह मन संतन के बलहारी जाकी ओट गही सुख पाया राखे कृपा तारी रहाओ संते चरण तोय तोय पीवां संते दर्श फेख फेख जीवां संते ही की मेरे मन संते ही की मेरे मन आस संत हमारी निर्मल रास संत हमारा राख्या पड़दा संत प्रसाद मोह कबू न करदा संते संग दिया कृपाल संत सहाई पाए दयाल स्वत मत बुद्ध प्रगास गहर गंभीर अपार गुणतास जी जंत सगले प्रतपाल नानक संत देख निहाल राम कली महला पंजवां तेरे काज न गृह राजमाल तेरे काज न बिखै जंजाल इष्ट मीत जान सब छले हर हर नाम संग तेरे चले राम नाम गुण गाय ले मीता हर सिमरत तेरी लाज रहे हर सिमरत जम कछु न कहे रहाओ बिन हर सगल निरार्थ काम सोयना रूपा माटी दाम
1: गुर का शब्द जप मन सुख ई हां हो तेरो उजल मुख कर कर थाके वड्डी वड्डी री किन्ही की काज माया पूरे हर हर नाम जपै जन कोई ता की आसा पूर्ण होए हर भगत को नाम आधार संत जीता जन्म अपार हर संत करे सोई रस सोई प्रवान नानक दाता कै गुरबान राम कली महला पंजवां सिंचह दर्भ देख दुख लोग तेरे काज न अवरा तेरे काज न अवरा जो कर अहंकार हुई परते अंध जम की जेवड़ी तू पावे बंद छाट बिडाणी तात मुड़े इहा उहा छाट बिडाणी तात मुड़े इहा बसना रात मुड़े माया के माते तैवट चलना राचरु संग राचरु तू संग सुपन रहाओ बार विस्तार बार कर अंधे भर जोबन लागा दुर्गंध तृतीया व्यवस्था सिंच माए बिर पया छोट चलो पिताए चिरंकार पाई दुर्लभ दे नाम भी होनी होई खे ਪਸ਼ੂ ਪ੍ਰੇਤ ਉਦਤ ਬੁੱਧ ਤੇ ਬੁਰੀਤ ਸਹਿ ਨਬੂਜੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਪਾਲ ਗੋਬਿੰਦ ਗੋਪਾਲ ਦੀਨ ਦਿਆ ਸਦਾ ਕਿਰਪਾਲ ਤੁਮੈ ਛੁਡਾਵੋ ਛੁਟਕੈ ਬੰਦ ਬਖਸ ਮਿਲਾਵੋ ਨਾਨਕ ਜਾਗ ਆਂਦੇ ਵਿਰਾਮ ਕਲੀ ਮੁਹੱਲਾ ਪੰਜਵਾਂ ਕਰ ਸੰਜੋਗ ਬਨਾਈ ਖਾਸ ਤੇ ਸੰਗ ਰਹੁ ਆਨਾ ਰਾਜ ਪ੍ਰਤਪਾਲੇ ਨਿਸਾਰ ਸੁਮਾਰੇ ਅੰਤ ਕੀ ਬਾਊਟ ਸਿਧਾਰੇ ਨਾ ਬਿਨਾ ਸਾ ਝੂਠ ਪੁਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਪਾਇਆ ਮੂਠ ਪੁਰਾਣੀ ਰਾਵ ਤੀਰਥ ਨਾਈ ਨਉਤਰਸ ਮੈਲ ਕਰਮ ਧਰਮ ਸਭ ਹੋਮੇ ਫੈਲ ਲੂਪ ਵਿਚਾਰੇ ਗਤ ਨਹੀਂ ਹੋਏ ਨਾ ਵੀ ਹੁਣੇ ਚਲਦੇ ਰੋਈ ਬਿਨ ਹਰਨਾਮ ਨ ਝੂਠ ਟੂਟ ਸਪਟਲ ਨਾ ਸੋ ਦੇ ਸਾ ਸਿਮਰਤ ਸਗਲ ਜੂ ਨਾ ਜਪੈ ਸਾਪ ਜਪਾਏ ਸਰਪਲਾ ਸੇ ਸੁਖ ਸਮਾਏ ਰਾਖੇ ਰਾਖਨਹਾਰ ਰਾਖੇ ਰਾਖਨਹਾਰੇ ਰਾਖ ਆਪ ਸਰਪਲਾ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੋ ਤਿਤ ਲੱਗੇ ਸੁਆਮੀ ਨਾਨਕ ਸਾਹਿਬ ਅੰਤਰਜਾਮੀ ਰਾਮ ਕਲੀ ਮੁਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਨਾਨਕ ਮੰਗਨੇ ਮਰਸਦਾਸ ਸਾਧ ਸੰਗਤੀਆ ਨਾ ਡੋਲਨ ਤੇ ਚੁਕਾ ਠਹਿਰਾਇਆ ਸੱਤ ਮਹਿਲੇ ਸੱਤ ਮੈਂ ਦੂ ਗਿਆ ਸਭ ਰੂ ਗਿਆ ਪ੍ਰਭ ਕੀ ਆਗਿਆ ਮਾਨ ਸੁਖ ਮਨ ਮੈਂ ਬਾਣੀ ਮਹਾਂਪੁਰਖਾ ਸੰਗ ਰਹੁ ਸਗਲ ਸਪਵਿੱਤਰੀ ਸਗਰਬ ਨਿਰਮਲਾ ਪਵਿੱਤਰ ਸਗਲ ਸਪਵਿੱਤਰ ਸਰਬ ਨਿਰਮਲਾ ਜੂ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਸੁਖਤ ਤਾਨ ਜੂਜ ਪੈ ਸੋਈ ਨਾਮ ਅਠਤਰ ਤੀਰਥ ਜੈ ਸਾਧ ਭਗਤ ਰਹੇ ਤਹਾਂ ਬਿਖੁੰਡ ਜਾਏ ਸੋ ਨਾਮ ਉੱਚ ਰਹੇ ਸਰਬ ਦੇ ਨਰੰਦੇ ਜਪ ਪੂ ਦਰਸਨ ਪਾਈਏ ਸਰ ਰਾਮ ਗੁਣਾਂ ਨਿਤ ਨਿਤ ਹਰ ਗਾਈਏ ਘਟ ਆਪੇ ਘਟ ਕਰੇ ਹਾ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟੇ ਖੁਲਾਨੇ ਬ੍ਰਹਮ ਨਾਟੇ ਦੂਰੇ ਨਾਨਕ ਹੋ ਪ੍ਰਭ ਗੁਰੂ ਬੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਵਿਸਰਾਮ ਰਿਤਬੋ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖੇ ਨਾਮ ਨਿਕ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨ ਜਾਈ ਰਾਓ ਸੂਰ ਬੀਰ ਧੀਰਜ ਮਤੁਰਾ ਸਹਿਜ ਸਮਾਤ ਗੋ ਤੁਨ ਗੈਰ ਗੰਭੀਰਾ ਮਹਾਂ ਸਦਾ ਮੁਤ ਤਾਂ ਕੇ ਪੂਰੇ ਕਾਮ ਜਾ ਕਰਦੈ ਵਸੈ ਹਰ ਨਾਮ ਸਰਬ ਸੁਖ ਅਨੰਤ ਅਰੋ ਸਮਦਰਸੀ ਪੂਰਨ ਸੰਜੋਗ ਆਏ ਨ ਜਾਏ ਡੋਲੇ ਕਤ ਨਾਹੀ ਜਾ ਕੇ ਨਾਮ ਬਸੇ ਮਨ ਮਾਈ ਦੀਨ ਦਿਆਲ ਗੋਪਾਲ ਕੇ ਸੁਰਬ ਸੁਰਮ ਪਾਈਏ ਪੁੱਤਰੇ ਚੇਂਦੇ ਨਾਨਕ ਕੋ ਗੁਰਦੀ ਕਦੀ ਸੰਤ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਾਬੀ ਮੰਤਰ ਹਰ ਕੀਰਤਨ ਗਾਵਾ ਅੱਗੇ ਮਿਲੀ ਨੀ ਥਾਵੇ ਤਾ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕੈ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਦੇ ਹਿਰਦੇ ਵਾਸਤੇ ਭਵਜਲ ਪਾਰ ਪਰਲਾ ਰਹਾਉ ਨਾਮ ਧਿਆਏ ਨਾਮ ਦਾਨ ਧਿਆਏ ਮਨ ਮੇ ਧਿਆਏ ਮਨ ਅਟਲ ਤਾਂ ਛੁੱਟੇ ਮਾਇਆ ਕੈਪਟਨ ਗੁਰ ਕਾ ਸੁਭਨ ਤਰਸ ਪੀਓ ਤਾਂ ਤੇਰਾ ਹੋਏ ਨਿਰਬਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਸੋ ਹਰ ਭਜਨ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਮਨ ਬਿਨ ਹਰ ਨਾਵੇ ਆਏ ਜਾਏ ਨਾ ਗਾਈ ਦਇਆ ਧਾਰੀ ਗੋਬਿੰਦ ਗੁਪਤ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੀ ਲਿਆ ਕੇ ਜਮਸ ਹੋਈ ਰੰਭੀਰ ਅਹੰਬੋਧ ਕਾ ਭਇਆ ਅਵਿਨਾਸ਼ ਦੁਰਮਤ ਹੋਈ ਸਲੀ ਨਾਸ ਰਾਮ ਨਾਮ ਗੁਣ ਗਾਏ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾਮ ਕਾਜੈ ਕੁਸਲ ਛੇਤੀ ਕਰ ਜਾਏ ਪੰਡਿਤ ਰਹਾਉ ਹਰ ਕਾ ਜਸ ਨਿਤ ਲਿਆਉ ਸਾਭ ਪੂਰਨ ਭਈ ਮਨੋਰਥ ਸਾਭ ਦੁੱਖ ਨਾਟਾ ਸੁੱਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵੀ ਸਾਇਆ ਰਾਮ ਰਤਨ ਜਨਮ ਪਾਇਆ ਦਾਨ ਤੇ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰੇ ਮੰਗਨ ਕਾਹੇ ਆਏ ਹਰ ਕੀ ਕਥਾ ਸੁਣ ਪਵਿੱਤ ਜੇਵਾ ਭਗਤ ਗਾਏ ਗਤ ਪਾਤੇ ਸੋ ਪ੍ਰਵਾਨ ਜਿਸ ਰਦਾ ਜਿਸ ਹਿਰਦੇ ਵਸਾਈ ਨਾਨਕ ਤੇ ਜਨ ਉਤਮ ਪਾਈ ਰਾਮ ਕਲੀ ਮੁਹੱਲਾ ਪੰਜਵਾਂ ਕਹੋ ਕਰ ਪਕਰੀ ਨ ਆਈ ਹਾਥ ਪ੍ਰੀਤ ਲਈ ਚਾਲੀ ਨੀ ਸਾਥ ਕਹੋ ਨਾ ਜੋ ਤਿਆਗ ਦੇਈ ਤਪ ਚਰਣੀ ਆਏ ਪਈ ਸੋੜ ਸੰਤੋ ਨਿਰਮਲ ਵਿਚਾਰ ਰਾਮ ਨਾ ਬਿਨ ਗਤ ਨੀ ਕਾਈ ਗੁਰਪੂਰਾ ਭੇਟਤ ਉਧਾਰ ਰਹਾ ਜਬ ਕੋ ਕੋਈ ਦੇਵੇ ਮਾਂ ਤਬ ਕੋ ਕੋਈ ਜਬ ਆਪਸ ਉੱਪਰ ਰੱਖੇ ਮਾਂ ਜਬ ਉਸ ਕੋ ਕੋਈ ਮਨ ਪਰ ਹਰੇ ਤਬ ਉਸੇ ਸੇਵਾ ਕਰੇ ਮੁਖ ਬੇਰਾਵੇ ਅੰਤ ਠਕਾਵੇ ਇੱਕ ਤਠੋਰ ਉਹ ਕਹੀ ਨਾ ਸੁਮਾਵੇ ਹੁਣ ਬੋਹੀ ਬਹੁਤੀ ਬ੍ਰਹਮੰਡ ਰਾਮ ਜਨੀ ਕੀ ਨੀ ਖੰਡ ਖੰਡ ਜੋ ਮੰਗੇ ਸੋ ਪੁਕਾਰੇ ਤੇ ਸੰਗ ਰਚੇ ਸੋ ਕਛੂ ਨਾ ਲਏ ਸਹਿ ਤਿਆਗ ਸਤਸੰਗ ਤਰੇ

ਨਰਦੇ ਕੋਟ ਪਰਾ ਦਿਨਾ ਵਿਸੇ ਮਿਟੇ ਅੰਧੇ ਵਸ ਜਿਸੇ ਅੰਧੇਰਾ ਪਸੂ ਪ੍ਰੇਤ ਕਾਸ ਦੇ ਸੰਕਾਸ ਸੰਗ ਰਚੈ ਤਿਸੇ ਨਹੀਂ ਜਿਸਨੇ ਬੁਝੈ ਸੋ ਕਿਤ ਬਿਤ ਬੁਝਾਈ ਜਾਣ ਹਾਰ ਹਿਆ ਪ੍ਰਭ ਈ ਪ੍ਰਭ ਜਾਨ ਓਤ ਪਤ ਭਗਤ ਨੂੰ ਸੰਗਾਨ ਬਿਕਸ ਬਿਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਡੇਡ ਨਾ ਆਵੇ ਰਾਮ ਕਲੀ ਮੁਹੱਲਾ ਪੰਜਵਾਂ ਦੀਨੂ ਨਾਮ ਕੀ ਉਪਗਵੰਤ ਹਰ ਧਰਨ ਰਾਸ ਵਿਦਰਾਸ ਵਿਭੇਤ ਕਾਟੀ ਬੰਦ ਹਰ ਸੇਵਾ ਲਾਈ ਹਰ ਹਰਿ ਭਗਤ ਰਾਮ ਗੁਣ ਗਾਏ ਬਾਜੇ ਅਨਤ ਬਾਜਾ ਰਸਕ ਰਸੇ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਰ ਹਾਉ ਬਨਿਉ ਆਏ ਬਨਿਉ ਪਰਵਲ ਪੂਰਵਲਾ ਭਾਗ ਜਨਮ ਜਨਮ ਕੈ ਸੋਇਆ ਜਾ ਗਈ ਕਿਲਾਂ ਸਾਧ ਕੇ ਰੰਗ ਮਨ ਤਾਂ ਰਾਤੂ ਹਰ ਕੈ ਰੰਗ ਰਾਖੇ ਰੱਖ ਹਾਰ ਦਿਆਲ ਨਾ ਕਿ ਸੇਵਾ ਨਾ ਕਿਸ਼ਕਾਰ ਕਰ ਕਿਰਪਾ ਪ੍ਰਭ ਕੀ ਨੀ ਦਇਆ ਪੂਰਤੇ ਦੁੱਖ ਮੈਂ ਕਾਢ ਲਿਆ ਸੁਣ ਸੁਣ ਪਜਿਓ ਮਨ ਮੈਂ ਚਾਓ ਆਠ ਪੈਰ ਹਰ ਕੇ ਗੁਣ ਗਾਓ ਗਾਵਤੇ ਗਾਤੇ ਪਰਮ ਗਾਤੇ ਪਾਈਏ ਗੁਰਪ੍ਰਸਾਦੀ ਹਰ ਲਿਵਲਾਈਏ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗ ਰਤਨ ਛੂਟ ਜਾਏ ਤਾਹੂ ਕਾ ਯਤਨ ਸੋ ਸੰਚੈ ਜੋ ਸ਼ਿਵਾ ਤੇ ਮਾਇਆ ਬੋਇਆ ਢੇਡੋ ਜਾਤ ਭਾਗੇ ਤਲਾ ਜਨਾਈ ਸੁਖਸਾਰ ਪੂਰਨ ਪਰਮੇਸ਼ਰ ਹਰਨਾ ਚਿਤ ਮਨ ਮਾਹੀ ਰਹਾਉ ਹੁਕਮਤ ਗੋਰਾ ਬਿਖਾ ਮਿਟੀ ਸਾਖ ਕੀ ਬਿਧ ਨੈਣ ਡੀਟੀ ਕੂੜ ਕਪਟ ਮਹੰਕਾਰ ਤੀਜਾ ਨਾਮ ਸੁਤ ਜਨ ਵਿਸ਼ਵਾ ਡਿਸਾਨਾ ਮਾਇਆ ਕਾਰਣ ਸਦੀ ਚੁਰੈ ਮਨ ਮੁਖ ਕਬਹਿ ਨਾ ਉਤਤ ਕਰੈ ਨਿਰਪੋ ਨਿਰਕਾ ਦਾਤਾਰ ਤਿਸ ਪ੍ਰੀਤਨ ਕਰੇਗਾ ਵਾਰ ਸਿਰ ਸਭ ਸਹ ਸਿਰ ਸਾਚਾ ਸਾਹੋ ਵਿਮੋਤਾਜ ਪੂਰਾ ਪਾਤ ਸਾਹ ਮੋਹੇ ਮਗ ਲਪਟਿਓ ਬ੍ਰਹਮ ਮੋਹ ਮਗ ਲਪਟਿਓ ਬ੍ਰਹਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਰੀ ਮਹੱਲਾ ਪੰਜਵਾਂ ਰਹਿਣ ਦਿੱਤ ਜਪੋ ਹਰ ਰਾਏ ਜਪੋ ਹਰ ਨਾਇਆ ਗਿਦਰ ਕਿਰਪਾ ਬੁਤਾਓ ਸਦਾ ਅਨੰਦਰ ਹੋਵੀ ਸੋਗ ਕਬੂ ਨ ਵਿਆਪੇ ਹੋਮੈ ਸੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮਪੇ ਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ ਰਹਾਵ ਗਨ ਮਨ ਦੇਖ ਗਨ ਮਨ ਦੇਖੋ ਸਲ ਵਿਚਾਰ ਨਾ ਬਿਨਾ ਕੋ ਸਕੈ ਨਾ ਤਾਰ ਸਲ ਪਾਵ ਨਾ ਚਾਲ ਸੰਭਵ ਜਤਰੀ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੇ ਮਹਿਰ ਹੋਮੇ ਵਿਆਪੇ ਦੂਦਾ ਮਹਿਰ ਹਰ ਹਰ ਔਖ ਦੇ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾ ਬ੍ਰਹਮ ਦਿਆਲ ਮਨ ਤੇ ਕਬਹੂ ਨ ਬਿਤਰ ਗੁਪਾਲ ਤੇਰੇ ਦਾਸ ਕੀ ਹੋਵਾ ਤੂਰ ਨਾਨਕੀ ਪ੍ਰਭ ਲੋਚਾ ਪੂ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇ ਤੋ ਦਵੈਨਾ ਦੂਜਾ ਨਾਹੀ ਕੋਈ ਤੂੰ ਸਮਰਾ ਪੂਰਨ ਪਾਬ੍ਰਹਮ ਸੋ ਤਿਆਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੂ ਨਾਉ ਏਕਾ ਸਰਨ ਗਈ ਮਨ ਮੇਰੇ ਤੁਦ ਮੈਂ ਦੂਜਾ ਨਾਹੀ ਠਾਉ ਰਾਮ ਜਪ ਜਪ ਜੀਵਾਂ ਤੇਰਾ ਨਾਉ ਅੱਗੇ ਤੁਰਕੇ ਪਾਉ ਤਾ ਤੂੰ ਗੰਧੇਰਾ ਮਨ ਤੇ ਜਾਈ ਦੁਰਮਤ ਵਿਸਤੈ ਰਾਚੈ ਹਰਿ ਨਾਈ ਚਰਨ ਕਮਲ ਸੋਹ ਲਾਗੀ ਪੀਪ ਕੁਰ ਪੂਰੇ ਕੀ ਨਿਰਭਰੀ ਪਹੁ ਲਾਗਾ ਪਹੁ ਪਗ ਨਿਰਭਉ ਮਨ ਬਸੈ ਅੰਮ੍ਰਿਤ ਨਾ ਅੰਮ੍ਰਿਤ ਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਪਾਏ ਪਾਇਆ ਲਾਭ ਸਾਚਾ ਧਨ ਲਾਹੇ ਤੂਟ ਨਿਆਵੇ ਕੋਟ ਭੰਡਾਰੇ ਭਗਤ ਨਾਨਕ ਭਗਤ ਸੁਹੈ ਹਰ ਦੁਆਰੇ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਹਰ ਨਾਮ ਸਤੋ ਗਿਆਨ ਸੂ ਦਇਆ ਸੁਖਾ ਪੋਤਾ ਹਰ ਭਗਤਾ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਕਰ ਕਛੇ ਤੂਟ ਨ ਆਵੇ ਅੰਤਰ ਹੀ ਹਰ ਪਾਰਾ ਬਾਰ ਹਾਉ ਕੀਰਤਨ ਨਿਰਬੋਲ ਖੀਰ ਆਨੰਦ ਗੁਣੀ ਖੀਰ ਆਨੰਦ ਬਾਣੀ ਪੂੰਜੀ ਮਸੰਤ ਹੱਥ ਰਾਖੀ ਕੂੰਜੀ ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਤਨ ਭਗਤ ਸੰਗ ਪ੍ਰਭ ਗੋਸ਼ਟ ਕਰਤੇ ਤਹਿ ਹਰਖ ਨਾ ਸੋਗ ਜਨਮ ਨ ਮਰਤੇ ਕਰ ਕਿਰਪਾ ਸ਼ਰਾਪ ਆਪ ਦਿਵਾਏ

ਮੈਂ ਨਹੀਂ ਜਾਣੇ ਪੀਤ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਪ ਬ੍ਰਹਮੀ ਅੰਤੀ ਆਪਣੀ ਗਤ ਆਪ ਜਾਣੇ ਸੁਣ ਤੁਨ ਅਵਰ ਵਿਖਾਨੇ ਰਹਾਉ ਸੰਕਰਾ ਨਹੀਂ ਜਾਣੇ ਪੀ ਖੋਜ ਤਿਹਾਰੀ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਅਲੱਖ ਬਾਬਰੂ ਆਪਣੇ ਰੰਗ ਕਰਤਾ ਕੀ ਰਾਤ ਆਪ ਸ਼ੁਰ ਹੈ ਆਪੇ ਮੇਲ ਇੱਕ ਪਰਮੇਕ ਭਗਤੀ ਲਾਏ ਆਪਣਾ ਕੀ ਆਪ ਜਣਾਏ ਸੰਤਨ ਕੀ ਸੁਣੋ ਸਾਚੀ ਸਾਖੀ ਜੋ ਬੋਲੇ ਜੋ ਸੋ

ਵੀ ਪੰਜਵਾਂ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਰੇ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕਹਿਤਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਜਮਨ ਤੁਜਾ ਅਵਰਣਾ ਕੋਈ ਭੁੱਲੇ ਚੁੱਕੇ ਪ੍ਰਭ

ਰਾਮ ਕਲੀ ਮੁਹੱਲਾ ਪੰਜਵਾਂ ਰਾਖਨ ਹਰ ਦਿਆਲ ਕੂਟ ਭਾਵ ਖੰਡੇ ਨਿਵ ਖੂ ਖਿਆਲੀ ਤਗਲਰਾ ਦੇ ਜੰਤੇ ਬਿਲੀਏ ਪ੍ਰਭ ਗੁਰ ਮੇਰ ਅੰਤੇ ਜੀਅਨ ਕਾ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਕਟ ਕਰਾਤਾ ਮੇਰਾ ਪ੍ਰਭ ਰਹਾਉ ਤਾਂ ਕਿ ਗਹੀ ਮਾਨੇ ਓਟ ਬੰਧ ਤੇ ਹੋਈ ਛੋਟ ਹਿਰਦੈ ਜਪ ਪਾਰ ਪਰਮਾਨਾ ਦੇ ਮਨ ਮਹਿ ਪਈ ਅਨੰਤਰਨ ਤਾਰਨ ਤਰਨ ਹਰ ਤਰਨ ਜੀਵਨ ਉਪਾਰ ਉਪਹਾਰ ਚਰਨ ਸੰਤਨ ਕੇ ਪ੍ਰਾਣ ਦਾ ਊਚ ਤੇ ਊਚ ਉਪਾਰ ਸੁਮਤ ਸਹਿਜ ਤਰਸਮੀ ਜੈ ਕਰ ਕਿਰਪਾ ਆਪੇ ਦੀ ਜੈ ਸੂ ਸਹਿਜ ਅਨੰਦ ਹਰਨਾਉ ਨਾਨਕ ਜਪਿਆ ਗੁਰਬਿਲ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲੇ ਸਿਆਣਪ ਛਾਡ ਕਰਤੇ ਵਾਸੀ ਕਲਾਗ ਆਪਣਾ ਆਪ ਸਗਲ ਮਿਟਾਏ ਮੰਚ ਦੇ ਸਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰਸੂ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਧਿਆਨ ਗੁਰਸੂ ਰਹਾਉ

ਟੇਕ ਟਿਕਾਏ ਅਭਰਿਆ ਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਦਾਨ ਤਾ ਦੁਰਗੇ ਪਾਵੇ ਮਾਨ ਗੁਰ ਕਾ ਸ਼ਬਦ ਜਪ ਮਨ ਤੇ ਇਹਾ ਭਗਤ ਸਾਰ ਤਤ ਸਤਿਗੁਰ ਪਹਿ ਦਿਆਲ ਨਾਨਕ ਦਾਸ ਨਿਹਾ ਰਾਮ ਕਲੀ ਮਹੱਲਾ ਪੰਜਵਾਂ ਸੋਈ ਹੋਵੈ ਸੋਈ ਪਲਮਾਨ ਆਪਣਾ ਤਜ ਮਾਨ ਦੇ ਰਹੇ ਸਦਾ ਗੁਣ ਗਾਓ ਪੂਰਨ ਈ ਸੁਭਾਵ ਆਨੰਦ ਕਰ ਸੰਤ ਹਰ ਜਾਪ ਸ਼ਾਰ ਸਿਆਨ ਬਹੁ ਚਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਣਾ ਨਮਸਕਾਰ ਪਵਜਲ ਉਤਰੇ ਪਾਰ ਦੇਵਨ ਹਾਰ ਤਾਰ ਅੰਤਰ ਪਾਰਾ ਵਾਰ ਜਾ ਕੇ ਕਰ ਸਰਬ ਨਿਦਾਨ ਰੱਖ ਨਾ ਨਿਦਾਨ ਨਾਨਕ ਪਾਇਆ ਯੂ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪ ਜੋ ਜਪੈ ਤਿਸ ਕੀ ਗਤ ਹੋਈ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲਭ ਦੇਹ ਸਵਾ ਜਾਹੇ ਨ ਦਰਗੇ ਹਾਰ ਪਹਲਤ ਪਲਤ ਤੁਦ ਹੋਈ ਵਡਿਆਈ ਅੰਤ ਕੀ ਬੇਲਾ ਲਈ ਛਡਾਈ ਰਾਮ ਕੇ ਗੁਣ ਗਾਉ ਹਲਤ ਪਲਤ ਹੋਏ ਦੁਹੇ ਲੈ ਸੁਹੇ ਹਲਤ ਪਲਤ ਹੋਏ ਦੁਹੇ ਸੁਹਿਲੇ ਅਜਜ ਪੁਰਖ ਤਿਆਵਰਾ ਊਟ ਤੇ ਬੈਠ ਹਰ ਜਾ ਬਿਨ ਤੇ ਸਗਲ ਸੰਤਾ ਬੈਰੀ ਸਭ ਹੋਵੇ ਮੀ ਨਿਰਬਲ ਤੇਰਾ ਹੋਵੇ ਚੀ ਸਾਭ ਤੇ ਉਤਮ ਇਹ ਕਰਮ ਸਗਲ ਧਰਮ ਹੈ ਉੱਚ ਸ੍ਰੇਠ ਧਰਮ ਹਾਰ ਸਿਮਰਤ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਭਾਰ ਪੂਰਨ ਤੇਰੀ ਹੋਵੇ ਆਤ ਜਮਕੀ ਕੱਟੀਏ ਤੇਰੀ ਪਾਤ ਗੁਰ ਕਾ ਵਧੇ ਸੁਣੀ ਜਾਏ ਨਾਨਕ ਸੁਖ ਸਹਿ ਸਮੀਜਾਏ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਿਆ ਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਸਹਿ ਰਾਜ ਸਦਾ ਕੋਈ ਕਾਏ ਪਰ ਭਰਮੈ ਬੇਗਾਨੇ ਨਾ ਬਿਨਾਂ ਕਿਸ ਕਾਮ ਨਿਆ ਬੈ ਮੇਰਾ ਮੇਰਾ ਕਰ ਪੁਛਤਾ ਨੇ ਰਹਾਉ ਜੋ ਜੋ ਕਰੇ ਸੋਈ ਮਾਲੀ ਬਿਨਵਾਨੇ ਬਰਲੂ ਬੈ ਕੀ ਤਿਸ ਕਾ ਭਾਣਾ ਸਲਾਗ ਬੀਠਾ ਗੁਰਪ੍ਰਸਾਦ ਵਿਟਲੇ ਮਨ ਬੂਟਾ ਵੀ ਪੁਰਵਾ ਗੁਚਰਿਆ ਪੈਰ ਪੈਰ ਮਨ ਤਾਕੂ ਜਾਵ ਜਿਸ ਚੇਤੇ ਆਈ ਬਿਨ ਸਹਿ ਦੁੱਖ ਹਲ ਪੈ

ਦਰਸ਼ਨ ਦੀ ਜੈ। ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਪ੍ਰਵਸਤਾ ਬਿਤਾ ਪ੍ਰਭਾਸਾ ਲੋਕ ਠਾਕੁਰ ਪ੍ਰਭਤੇ ਜੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕੁਰ ਪੇਟੇ ਗੁਣ ਤਾਤੀ ਕੋ ਨਾਮ ਤੇ ਆਏ ਮਨ ਮੇਰੇ ਕਾਰ ਤੇਰਾ ਹੋ ਵੈ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮੰਤਨ ਹਰ ਉਹੀ ਤੇ ਆਇਆ ਅੰਤ ਰੂਪ ਹਰ ਅੰਧ ਹਰ ਰੂਪ ਦਿਖਾਇਆ ਤਸੀ ਕੀ ਓੜ ਸੁਦੀਵ ਜਾ ਕੇ ਕੀ ਨਹਿ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਰ ਦਾ ਸਰਬ ਕੀ ਰਹੇ ਜੂ ਵਿਜੈ ਆਪ ਮਿਟਾਏ ਮਿਲੀ ਜੈ ਅੰਦਰ ਧਿਆਈਏ ਨਾਮ ਸਫਲ ਨਾਨਕ ਕਾਮ ਰਾਮ ਕਲੀ ਮਹਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅਲਹ ਲਾ ਕੇ ਪਾਰ ਖੁਦ ਖੁਦਾਈ ਬਾਟ ਬੀਸ ਮਾਰ ਮੋਨ ਮੋਹ ਭਗਵੰਤ ਗੁਸਾਈ ਖਾਲ ਖਰਾਬ ਰਿਹਾ ਸਭ ਠਾਈ ਰਹਾਉ ਜਗਨਾ ਜਗਦੀ ਮਰਮਾਦੁ ਪਾਉ ਪੰਜਰ ਦਮਾਏ ਉਰਾ ਦੋ ਰਿਖੀ ਕੇ ਗੋਪਾਲ ਗੋਵਿੰਦ ਪੂਰਨ ਸਰਬੱਤਰੇ ਮੋਕਾ ਮਿਹਰਵਾਨ ਮੌਲਾ ਤੁਈ ਏ ਪੀ ਪੈ ਕਾਮਰ ਸੇਖ

ਆਦਿਬਤ ਸਭ ਠਾਈ ਲੀਲਾ ਕਿਛ ਲਖੀ ਨਾ ਜਾਈ ਮੇਰਾ ਕਰ ਕਰਨਹਾਰ ਭਗਤ ਪੰਥ ਕੀ ਦੇ ਸਜਨਹਾਰ ਕੋ ਨਾਨਕ ਗੁਰ ਖੋਈ ਪਰਮ ਪੀ ਕੋ ਲੋ ਪਾ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ।

ਸਤੀ ਸਮਨਸੀ ਗੋਪਾਲ ਕੋ ਜਸ ਗਉ ਪ੍ਰਾਣੀ ਕਤ ਕਥਾ ਸਾਚੀ ਪ੍ਰਭੂਰਨ ਜੋਤੀ ਜੋ ਸਮਾਣੀ ਰਹਾਉ ਤ੍ਰਿਸ਼ਨਾ ਭੂ ਸਭ ਨਾਤੀ ਸੰਤ ਪ੍ਰਸਾਦ ਪਿਆ ਵਿਨਾਸੀ ਰਹਿਣ ਦਿਨ ਸ ਪ੍ਰਭ ਸੇਵਕ ਮਾਨੀ ਹਰ ਮਿਲਣ ਕੀ ਏ ਨਿਸ਼ਾਨੀ ਅੰਜ ਮਿਟੇ ਜੰਜਾਲ ਓਏ ਦਇਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪ੍ਰਭੂ ਭਲਾ ਕਰਮ ਭਰਿਆ ਹਰ ਕੇ ਗੁਣ ਤਿਰਸਨਾ ਗਾਇ ਹਰ ਕੇ ਸੰਸਦਾ ਪ੍ਰਮਾਣ ਸੰਦਨਾ ਮਸਤਕ ਦੀ ਸਾਧਾਤ ਕੀ ਰੀਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਈ ਰਾਮ ਕਲੀ ਮਹਲ ਪੰਜਵਾਂ ਦਰਸ਼ਨ ਕਹੋ ਜਾਈਏ ਕੁਰਬਾਨ ਚਰਨ ਕਵੇ ਹਿਰਦੈ ਤਰਚਾਂ ਧੂਰ ਸੰਤਨ ਕੀ ਮਤ ਗਲਾਏ ਜਨਮ ਜਨਮ ਕੀ ਮਧੁਰਮਤ ਮਲ ਜਾਏ ਜਿਸ ਭੀਟ ਤੁ ਮਿਟੈ ਮਾਨ ਪਾ

ਕਰ ਜਾਣ। ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਕੀ ਬਚ ਗੁਰ ਬਚਨੀ ਸਬਤਰ ਸੁਖ ਦੁਖ, ਕਦੇ ਵਿਆਪੇ ਸ ਨਾ ਭੂਖੈ ਮਨ ਸੰਤੋਖ। ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ, ਗੁਰਦਾਇ ਗੁਰਦਾਤਾ ਦਿਆਲ ਬਖਸ਼ਿੰਦੇ ਗੁਰ।

ਤੇ ਕਾਵ ਵਿਖਿਆਸਾ ਪਰਮਤ ਪਰਮਤ ਮਾਤ ਉਪਾ ਤਰੀ ਨਜਾਈ ਦੁਤੁਰ ਮੈਂ ਕਾਮਨੇ ਆਪ ਸੁਕਾਰ ਕਮਾਵੇ ਆਪ ਬੀ ਜਾਪੀ ਖਾਵੇ ਰਾਖਣ ਕੋ ਦੂਸਰ ਨਹੀਂ ਕੋਈ ਤੋ ਨਿਸਰੈ ਜੋ ਕਿਰਪਾ ਹੋਈ ਪਤਤ ਪੁਨੀਤ ਪ੍ਰਭ ਏਕੋ ਨਾਮ ਆਪਣੇ ਦਾਸ ਕੋ ਦੀ ਜੈਦਾਨ ਕਰ ਕਿਰਪਾ ਪ੍ਰਭ ਗਤ ਕਰਮੀ ਸਰਣ ਗਹੀ ਨਾਨਕ ਕਾ ਪ੍ਰਭ ਤੇਰੀ ਅਸ ਰਾਮ ਕਲੀ ਮਹਲਾ ਪੰਜਵਾਂ ਇਹ ਲੋਕੇ ਸੁਪਾ ਨਹੀਂ ਭੇਟ ਧਰਮ ਰਾਇਆ ਹਦਰਗੇ ਸੁਪਾਵੰਤ ਪੁਨ ਗਰਭ ਨਹੀਂ ਬਸੰਤ ਜਾਨੀ ਸੰਦਰ ਕੀ ਵਿਤਰਾਈ ਕਰ ਕਿਰਪਾ ਦੀਨੂ ਹਰ ਨਾਮਾ ਪੂਰਨ ਸਜੋਗ ਮਿਲਾਈ ਰਹਾਉ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਨ ਵੇਖ ਦੁੱਖ ਮੇ ਸਗਲੀ ਮੇਰੇ ਲਾਥੇ ਸਾਦਗੀ ਸਤ ਐਲਕਮਾਨੀ ਤਪਤੇ ਮਨ ਸੁਧ ਤਪਤੇ ਹੋਈ ਮਾਂ ਸੁਧ ਪਰਾਨੀ

ਹੋਏ ਪੰਜਵਾਂ ਕਉ ਕਉ ਚਾਰੇ ਸਰਦੂ ਕੌਡੀ ਕਾ ਲਖੂਆ ਮੂਲ ਹੋਏ ਬੱਕਰੀ ਕਉ ਵਸਤੀ ਪ੍ਰਤਪਾਲੇ ਆਪਣਾ ਪ੍ਰਭ ਨਜ਼ਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਣ ਨਾ ਸਾਕੂ ਬਹੁ ਗੁਣ ਤੇਰੇ ਰਹਾ ਦਿਸਤ ਮਾਤ ਨਾ ਖਾਹੇ ਬਿਲਾਈ ਮਹਾਂਗ ਸਾਹਿਬ ਸੁਰੀ ਛੱਟ ਪਾਈ ਕਰਨਹਾਰ ਪਰ ਹਿਰਦੇ ਬੂਟਾ ਮਾਤ ਫਾਥੀ ਮਛਲੀ ਕਾ ਜਾਲਾ ਤੂਟਾ ਕੂਰ ਸੁਕੇ ਕਾਟ ਹਰੇ ਚਲੂਰ ਉੱਚੇ ਤਲ ਉਲੇ ਕਮਲ ਅਨੂਪ ਅਗਨ ਨਿਵਾਰੀ ਸਤਿਗੁਰੂ ਸਦੀਵ ਸੀਵ ਕਪਨੀ ਲਾਇਓ ਸੀ ਅਗਰ ਕਣਾ ਕਾ ਕਰੇ ਉਦਾਰ ਪ੍ਰਮੀਰਾ ਹੈ ਸਦਾ ਦਿਆਲ ਸੰਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਪ੍ਰਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਤੰਗ ਰਾਖੇ ਪ੍ਰਭਾਤ ਦਸ ਵਿਖਿਆੜੀ ਲਈ ਨਿਵਾ ਤਿੰਨ ਅਵਰਤ ਕੀ ਤਿੰਨ ਆਵਤ ਕੀ ਝੁਕੀ ਕੀਤ ਸਾਧ ਝੁਕੈ ਪੈ ਫੇਰੇ ਸਿਮਰ ਸਿਮਰ ਜੀਵਾ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਦਾ ਤਾਜਾ ਬਖਸ਼ਿੰਦ ਰਹਾਉ ਦਾਜ ਗਈ ਤ੍ਰਿਣ ਪਾਸ ਸਮੇਰ ਜਪ ਜਪਨਾ ਪੂਰੀ ਪ੍ਰਾਪੈ ਰੇ ਆਨੰਦ ਰੂਪ ਪ੍ਰਗਟਿਉ ਸਭ ਥਾਨ ਪ੍ਰੇਮ ਜੂਰੀ ਸੁਖ ਮਾਨ ਸਾਗਰ ਧਰਿਉ ਸੁਭਾਸ ਖੂਜ ਕੀਤ ਨ ਪਾਇਓ ਨਾਇ ਪੁਨ ਰੋਜ ਸਿਤ ਮਾਧਿਓ ਗੁਟਕੇ ਮਾਏ ਕਰਨ ਹਾਰ ਪਉ ਕਰਨ ਹਾਰ ਕਉ ਕਿਸ ਅਚਰਜ ਨਾਏ ਜੋ ਛੂਟੋ ਤੋ ਜਾਈ ਪਿਆਲ ਜੋ ਛੂਟੋ ਤੋ ਨਦਰ ਨਿਹਾਲ ਪਾਪੋ ਨਮਰੇ ਵਸ ਨਾਹੀ ਰਸਕ ਸੁਗਨਾਨ ਗੁਣ ਗਾਹੀ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾਮ ਤੁਈ ਮਾਇਆ ਮੁਈ ਵਿਆਪਿਆ ਤੂੰ ਹੀ ਕੁਦਮ ਕਰੇ ਗੱਜ ਤੂੰ ਸ਼ੀਲ ਅਚਿੰਤ ਜਾਲ ਕਾਲ ਚੱਕਰ ਫੀਲ ਹਰ ਚਰਨ ਕਮਲ

ਸਾਰੇ ਕਾਲ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਆਪਣੇ ਜਿਸ ਕਹਿ ਮਤ ਘਾਤ ਗੁਰ ਤਰੇ ਸੁਦਾਸ ਦੇਸਾ ਕਾਹੀ ਕਰੇ ਜਨਮ ਮਰਨ ਕੀ ਝੂਕੀ ਕਾਣ ਗੁਰਪੂਰੇ ਗੁਰਪੁਰ ਕੁਰਬਾਨ ਗੁਰਪੁਰ ਵੇ ਸਪੀਟ ਨਿਆ ਤੂ ਦਰਸ਼ਨ ਭਾਜੇ ਸੁਹੀ ਦਇਆਲੀ ਭਾ ਬ੍ਰਹਮ ਜਿਸ ਕਿਰਪਾ ਕਰੇ ਤਾ ਸੰਗ ਸੁਭਵ ਜਲ ਤਰੇ

ਹਰਿ ਨਾਨਕ ਹਰਿ ਜਪ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ ਈਤਨ ਤੇ ਬੈਸੰਤਰ ਭਾਗੈ ਮਾਟੀ ਕਉ ਜਲ ਦੈਸ ਤਿਆਗੇ ਉਪਰ ਚਰਨ ਤਲੈ ਆਕਾਸ ਕਟ ਮੈਂ ਸਿੰਧ ਕਿਉ ਪ੍ਰਕਾਸ ਐਸਾ ਸਮਰਥ ਹਰਿ ਜੀਉ ਆਪ ਨਿਵਖਨ ਵਿਸੈ ਜੀ।

ਦੇਹੀ ਗੁਪਤ ਵੇਦੇਹੀ ਦੀ ਸਹਿ ਸਗਲ ਸਾਜ ਕਰ ਜਗਦੀ ਸਹਿ ਢਗਲਾਲ ਢਗਦਾ ਠਾਗੇ ਫਿਰ ਮੱਖਰ ਫਿਰ ਭੇਦ ਉੱਠ ਲਾਗੇ ਸੰਤ ਸਭਾ ਮਿਲ ਕਰਹੂ ਵਿਖਿਆ ਸਿਮਰ ਸਾਧ ਵੀਤ ਪ੍ਰਾਣ ਵੀਰ ਸਭ ਵਿਚਾਰ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਂ ਕੀ ਬ੍ਰਹਮਗਤ ਹੋਈ ਰਾਮ ਕਲੀ ਮਹਲਾ ਪੰਜਵਾਂ।

ਪੁੱਤਰ ਕਲਤਰ ਲਛਮੀ ਦਿਸੈ ਇਨ ਮੈਂ ਕਿਛੂ ਨ ਸੰਗ ਲਿਆ। ਵਿਖੇ ਠਗੌਰੀ ਖਾਏ ਪੁਰਾ ਨ ਮਾਇਆ ਮੰਦਰ ਤਿਆਗ ਕਹਿ ਦਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੂਨ ਮੈਂ ਕਿਰਤ ਪੈ ਪੁਰਖ ਮਾਨੇ ਛੂਟੇ ਨਾਹੀਂ ਜਮ ਦੂਤ ਗ੍ਰਸ ਮਾਂ ਪਿਆ ਜੋ ਬੋਲੇ ਝੂਠ ਮਾਵਿਆ ਬਰਾ ਤ੍ਰਿਸ਼ਨਾ ਬੂਝੇ ਬਹੁਤ ਹੈ ਅਸਾਧ ਰੋਗ ਉਪਜਾ ਤੰਤ ਦੇਖਣ ਉਪਜਾ ਸੰਤ ਦੁਖਨ ਦੇਹ ਬਿਨਾ ਸੀ ਮਹੋਖਿਆ ਜਿਸੇ ਜਵਾਜਿਤ ਸੀ ਸਾਜੇ ਆਪੇ ਕੀ ਨੇ ਸੰਤ ਜਯਾ ਨਾਗ ਦਾਸ ਕੰਟ ਲਾਈ ਰੱਖ।

ਦਾਸ ਦਰਸ ਦੇ ਤਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੁਪਦੇ ਕਿਉ ਓਂਕਾਰ ਸਤ ਗੁਰ ਪ੍ਰਸਾਦ ਗਾਉ ਰਾਮ ਕੇ ਗੁਣ ਗੀਤ ਨਾਚ

ਕਾ ਸਤਿਗੁਰ ਪ੍ਰਸਾਦ ਨਰ ਨਰਹਿ ਨਮਸਕਾਰਨ ਜਲਨ ਤਰਨ ਗਗਨ ਜਲਨ ਤਲਨ ਵਸਤੂ ਗਗਨ ਏਕ ਏਕ ਨਿਰੰਕਾਰ ਹਰਨ ਧਰਨ ਪੁਨ ਪੁਨ ਹੈ ਕਰਨ ਨਹਿ ਗ੍ਰਹਿ ਨਿਰਹਾਰ ਗੀਰ ਤੀ ਨਾ ਵੀਰ ਊਚ ਊਚ ਪਾਰ ਕਰਨ ਕੀਰ ਗੁਣ ਨਾਨਕ ਬਲਿਹਾਰ ਰਾਮ ਕਲੀ ਮਹਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆ ਚਲੇ ਮਾਇਆ ਛਲੀ ਕਨਕਾਮਨੀ ਰਾਵ ਭੰਡਾਰ ਦਰ ਪਰਬ ਕਰਬ ਪੇਖਲੀ ਨਾ ਮਾ ਸਦਾਰੇ ਨਹੀਂ ਤੰਗ ਗਾਮਨੀ ਸੁਤ ਕ੍ਰਤਰ ਪ੍ਰਾਤਮੀ ਉਰਜੇ ਪਰਿਉ ਪਰਮ ਮੋਹਿਉ ਇਹ ਬਿਰਗ ਸ਼ਾਮਨੀ ਚਰਨ ਕਮਲ ਸਰਨ ਨਾਗ ਸੰਖ ਸੰਤ ਭਾਵਨੀ ਕਿਉਂ ਕਾ ਸਤਿਗੁਰ ਪ੍ਰਸਾਦ ਰਾਮ ਗਿਰਾ ਗ੍ਰਾਮ ਕਲੀ ਮਹੱਲਾ ਨੋਵਾ ਤੇ ਬਦੇਰੇ ਮਨ ਓਟ ਲਿਹੋ ਹਰਨਾਮਾ ਚਾ ਕਹਿ ਸਿਮਰ ਤ੍ਰਿਪਤ ਨਾਸੇ ਪਾਵੇ ਪੰਜ ਨਿਰਵਾਣ ਰਾਹ ਬਟ ਪਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਪੁਨ ਬੈ ਕੁੰਠ ਸਿਧਾਵੇ ਆਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਦਿਆਈ ਜਾ ਗਤ ਕਹੋ ਜੋਗੀ ਸੁਰਭਾਸ਼ਤੇ ਤੂੰ ਕਸ਼ਿਨ ਮੈਂ ਪਾਈ ਨਾਹਿਨ ਕੋ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਬਹਿਦਾਨ ਤੇ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੂ ਕੌਣ

ਜਮ ਗੁਰਦਾਸ ਮਿਟੇ ਨਾਨਕ ਜੀ ਆਪਣੇ ਜਨਮ ਸਵਾਰੇ ਰਾਮ ਕਲੀ ਮਹੱਲਾ ਨੌ ਪ੍ਰਾਣੀ ਨਾਰਾਇਣ ਸੁਦੀ ਛਿੰਨ ਛਿੰਨ ਆਉਤ ਘਟੈ ਜਿਸ ਪਾਤਰੇ ਪਿਤਾ ਜਾਤ ਜੀ ਰਾਮ ਤਰਨਾ ਪੋ ਵਿਖਿਅਨ ਸਿਉਂ ਖੋਇਓ ਬਾਲਪਨ ਗਿਆਨਾ ਬਿਰਤ ਪਯੋ ਅਜੂ ਨਹੀਂ ਸਮਝੈ ਕੌਣ ਕਵਿਤ ਉਰਜਾਨਾ ਮਾਤ ਜਨਮ ਜੀਉ ਦਿਉ ਜਿਹੇ ਠਾਕੁਰ ਦੋ ਤੈਂ ਕਿਉਂ ਵਿਸਰਾਏ ਮੁਕਤੋ ਨਰ ਜਾ ਕੇ ਸਿਮਰੈ ਦਿਰ ਪੈ ਦੇ ਮੁਕਤ ਹੋ ਨਰ ਜਾ ਕਹੀ ਸਿਮਰੈ ਨਿਮਕਨਾ ਤਾਂ ਕੋ ਗਾਇਉ ਮਾਇਆ ਕੋ ਮਦ ਮਹਾ ਕਰਤਾ ਸੰਗ ਰਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕੀ ਓਅੰਕਾਰ ਸਤ ਗੁਰ ਪ੍ਰਸਾਦ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨਿਅਰ ਤਪਤਰ ਹੈ ਸਾ ਧਰਤੀ ਜੋ ਪਹੁੰਚੁਲਾਰੇ ਜੁਗ ਜੀ ਖੇਲੈ ਤਾਵ ਕੈਸੇ ਜੀਵ ਤਬਲ ਨਿਵਾਰ ਹੋਈ ਪ੍ਰਵਾਣਾ ਕਰੇ ਤੀਹਾਣਾ ਕਲਖਣ ਵਿਚਾਰ ਹਾਉ ਕਿਤੇ ਦੇਸ ਨ ਆਇਆ ਸੁਣੀਐ ਤੀਰਥ ਪਾਸ ਨ ਬੈਠਾ ਦਾਤਾ ਦਾਨ ਕਰੀ ਤੈ ਨਾਹੀ ਮੈਲ ਉਸਾਰ ਨਾ ਬੈਠਾ ਜੇ

ਸੋਚ ਬਿਨ ਸੋਚ ਨਾ ਹੋਈ। ਕਲ ਪ੍ਰਵਾਨ ਕਤੇ ਪੁਰਾਣ ਪੋਠੀ ਪੰਥ ਰਹੀ ਪੁਰਾਣ ਨਾਨਕ ਨਾਉ ਭਇਆ ਰਹੇ ਮਾਣ। ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉਪਰ ਕਰਮ ਨਾਏ ਜੇ ਕਰ ਹੁੰਦੇ ਮੰਗਣ ਜਾਈ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਾਗ ਪੁਰਬੋਦੇ ਮੜੀ ਪੰਧਾ ਵੈ ਆਸਨ ਤਿਆ ਕਾਹੇ ਸੁਚ ਪਾਵੇ ਮਮਤਾ ਕਾਮਣਿਤਕਾਰੀ ਨਾ ਅਵਧੂਤੀ ਨਾ ਸੰਸਾਰੀ ਜੋਗੀ ਬੈਤ ਰਹੋ ਦੁਬਦਾ ਦੁ ਭਾਗੇ ਘਰ ਘਰ ਮਾਤ ਲਾਜਨ ਲਾਗੇ ਰਹਾਉ ਗਾਵੇ ਗੀਤ ਨਾ ਚੀਨੇ ਆਪ ਕਿਉਂ ਲਾਗੇ ਨਿਵਰੇ ਪ੍ਰਤਾਪ ਗੁਰ ਕੈ ਸੋਧ ਰਚੈ ਮਨਮਾਈ ਭਿਖਿਆ ਸਹਿ ਵਿਚਾਰੀ ਖਾਏ ਪਸਮ ਚੜਾਇ ਕਰੇ ਪਖੰਡ ਮਾਇਆ ਮੋਹੇ ਸਹਿ ਜਾਮੋ ਡਾਂਡ ਹੇ ਬੂਟੇ ਖਾਪਰ ਭੀਖ ਨ ਪਾਏ ਪੰਦਰ ਬਾਂਧੇ ਆਵੇ ਜਾਏ ਬਿੰਦ ਰਾਖੈ ਸਤੀ ਬਿੰਦ ਨ ਰਾਖੇ ਜਤੀ ਕਹਾਵੇ ਮਾਇਆ ਮਾਈ ਮਾਗ ਤੁਰੇ ਲੁਭਾਵੇ ਨਿਰਦਇਆ ਨਹੀਂ ਜੋਤਿ ਉਜਾਲਾ ਬੂਰਤ ਬੂਢੇ ਸਰਬ ਜੰਜਾਲਾ ਭੇ ਕਰੇ ਖਿੰਤਾ ਪਹੁ ਥਟੂਆ ਝੂਲੋਕ ਝੂਠੋ ਖੇਲ ਖੇਲੇ ਪਹੁ ਥਟੂਆ ਅੰਤ

ਗ੍ਰਹਿ ਲਿਵਲਾਈ ਜੀਵਨ ਮੁਕਤ ਗਤਿ ਅੰਤਰ ਪਾਈ ਅਲਿਪਤ ਗੁਫਾ ਮਹਿ ਰਹੇ ਦਿਰਾਰੇ ਤਤਕਰ ਪੰਚ ਸਭ ਸੰਗਾਰੀ ਪਰ ਕਰ ਜਾਏ ਨਾ ਮਾਂਡੂਲਾਈ ਸੈਂਦਰਤ ਰਹੁ ਸਮਾਏ ਗੁਰਮੁਖ ਜਾਗ ਰਹੇ ਅਵਧੂਤਾ ਸਤ ਵੈਰਾਗੀ ਤਤਪੁਰੂਤਾ ਜਾਗ ਸੂਤਾ ਮਾਰੇ ਆਵੇ ਜਾਏ ਬਿਨ ਗੁਰ ਸ਼ਬਦ ਨ ਸੋਜੀ ਪਾਏ ਅਨਹਦ ਸ਼ਬਦ ਮਜੇ ਦਿਨ ਰਾਤ ਅਵਗਤ ਕੀ ਗਤ ਗੁਰਮਤ ਜਾਤੀ ਅਨਸਦ ਜੈ ਦਿਨ ਰਾਤੀ ਅਵਗਤ ਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਤਾਂ ਸਦ ਜਾਨੀ ਇੱਕ ਹੋਰ ਅਪਰਿਆ ਨਿਰਬਾਨੀ ਸੋ ਸਵਾਦ ਤਹਿ ਤੁਮਨ ਰਾਤਾ ਤਾ ਜੋ ਲੁਪਾਏ ਕੋ ਜਾਤਾ ਗੁਰਜੀ ਨੇ ਆਪਣਾ ਮਨ ਮਾਨਿਆ ਤਾਂ ਦੂਜਾ ਮੀਠ ਸਮਾਨਿਆ ਆਰਾਮ ਕਲੀ ਮਹੱਲਾ ਪਹਿਲਾ ਸਾਹ ਗਣੇ ਕਰੇ ਵਿਚਾਰ ਸਾਹੀ ਉੱਪਰ ਏਕੰਕਾਰ ਜਿਸ ਗੁਰਮਿਲੈ ਸੋਈ ਬਜਾਣੇ ਗੁਰਮਤ ਹੋਈ ਤਾਂ ਕੁਛਾਂ ਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਕੁਮੈ ਹੋਮੈ ਜਾਏ ਸਭ ਕਰ ਲਹੀਏ ਰਹਾਉ ਕਣ ਕਣ ਜੋਤ ਕਾਂਡੀ ਕੀਨੀ ਪੜੇ ਸੁਣਾਵੇ ਤਤ ਨਚੀਨੀ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਵਧੂ ਨਾ ਸਗਲੀ ਸ਼ਾਰ

ਸੱਚੇ ਬਾਤ ਨਬੀਤ ਵਿਚਾਰੇ ਆਟ ਬੈਗ ਪਿਤਰਾ ਤਾਰੇ ਘੱਟ ਘੱਟ ਅੰਤਰ ਬ੍ਰਹਮ ਚੀਨੇ ਜਨ ਕੋਈ ਸਤਿਗੁਰੂ ਮਿਲੇ ਦਾਸ ਸੋਜੀ ਹੋਈ ਗਣਗਣੀਏ ਸਹਸਾ ਦੁਖ ਜੀਏ ਗੁਰ ਕੀ ਸਰਨ ਪਵੈ ਸੁਖਤੀਏ ਕਰ ਪਰਾ ਸਰਨ ਮਾਇਆ ਗੁਰ ਹਰ ਪੀਟੈ ਪੁਰਬ ਕਮਾਇਆ ਜੂਰ ਗੁਰ ਤਰਣੋ ਨਾ ਆਈਏ ਬ੍ਰਹਮ ਨਾ ਪਾਈਏ ਪ੍ਰਭ ਪੁਲਾਈਏ ਜਨਮ ਮਾਰ ਆਈਏ ਸ਼ਬਦਰ ਪਾਧੂ ਮਰੇ ਵਿਕਾਰ ਨਰਦੇ ਨਾਮ ਨਾ ਨਰਦੇ ਨਾਮ ਨਾ ਸਭ ਦੇ ਚਾਰ ਇੱਕ ਪਾਠੀ ਪੰਡਿਤ ਇਹ ਪਾਂਧੇ ਪੰਡਿਤ ਮਿਸਰ ਕਹਿ ਦੁਬਦਾ ਰਾਤੀ ਮਹਿਲ ਪਾਏ ਜਿਸ ਗੁਰ ਪ੍ਰਸਾਦੀ ਨਾਮਦਾਰ ਕੋਟ ਵਜੇ ਕੋ ਜਨੇ ਉਤਾਰ ਏਕ ਪੁਰਾ ਭੁਲਾ ਸਚ ਇਕੈ ਪੂਜ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖੀ ਵਿਰੜੀ ਏਕੋ ਜਾਣ ਆਵਣ ਜਾਣਾ ਮੀਟ ਸਮਾਨ ਜਿਨਕੇ ਹਿਰਦੇ ਏਕੰਕਾਰ ਸਤਿਗੁਰ ਸਰਗੁਣੀ ਸਾਚਾ ਵਿਚਾਰ ਗੁਰ ਕਹਿ ਪਾਣੇ ਕਰਮ ਕੁਮਾਵੈ ਨਾਨਕ ਸਾਚੇ ਸਾਸ ਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਟ ਨਿਗਰੇ ਘਰ ਕਾਇਆ ਸ਼ੀਜੇ ਅਵਰਵਰ

ਤਰਪਣ ਦਸ ਸਕੇਰ ਘਰ ਬੀਜਾ ਰਹਾਉ। ਵਾਦ ਪੜੇ ਰਾਗੀ ਜਗ ਭੀਜੈ, ਤਰੈ ਗੁਣ ਵਿਖਿਆ ਜਨਮ ਰੀਜੈ, ਰਾਮ ਸਰ ਬਿਨਾ ਦੁਖ ਸੀ ਜੈ, ਚਾਰ ਪਵਨ ਸੀ ਗਸਨ ਪੀ ਜੈ, ਨਿਵਲੀ ਖਟੂ ਕਰ ਕਰਮ ਕਰੀ ਜੈ, ਰਾਮ ਨਾ ਬਿਨ ਬਿਤਾ ਸਾਥ ਲੀ ਜੈ, ਪੰਚ ਅੰਤਰੇ ਪੰਚੀ ਅਗਨ ਕਿਉਂ ਤੀ ਤੀ ਜੈ, ਅੰਤਰ

ਪ੍ਰਭ ਕਿਰਪਾ ਪ੍ਰਭ ਕੀ ਜੈ। ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪਜੇ ਅਵਰਨਾ।

ਅਵਧੂ ਜੁਗ ਚਾਰੇ ਅਵਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਇਆ ਅਵਧੂ ਸਹਿ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਈ ਨਾਨਕ ਸਰਣੋ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕਿ ਓਂਕਾਰ ਸਤਿਗੁਰ ਪ੍ਰਸਾਦ ਸਰਵੈ ਦੀਆ ਮੁਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਤੈ ਆਵਣ ਜਾਣ ਵੀ ਭੂਤ ਲਾਏ ਜੋਗੀ ਤਾਂ ਤੀਨ ਭਵਨ ਜਨ ਲੈ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਦਵਾਜੇ ਅਰ ਤੂੰ ਰਹਿ ਲਿਵਲਾਏ ਰਹਾਉ ਸਾ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਪਾਈ ਧਿਆਨ ਕਾਕਰ ਕਰ ਡੰਡਾ ਜੋਗੀ ਸਿੰਘੀ ਸਵਰਤੂ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾ ਨਗਰੀ ਮੈਂ ਮੰਗਲ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਈ ਕਿੰਗਰੀ ਧਿਆਨ ਲੱਗ ਗਏ ਜੋਗੀ ਤਾਂ ਸੱਚ ਪੱਲੇ ਪਾਈ ਕਿੰਗਰੀ ਸਾਂਤ ਰਿਆਵੇ ਜੋਗੀ ਮਨ ਵਿੱਚੋਂ ਜਾਏ ਭਾਉ ਭਾਉ ਦੁਈ ਪਤਲੈ ਜੋਗੀ ਏ ਸਰੀਰ ਕਰ ਡੰਡੀ ਗੁਰਮੁਖੋ ਵੈ ਤਾਂ ਤੰਤੀ ਵਾਜੇ ਇਨ ਬਿਦ ਦਰਸਨਾ ਖੰਡੀ ਹੁਕਮ ਬੁਝੈ ਸੁਜੋਗੀ ਕਹੀਐ ਇਕ ਸੂ ਲਿਵਲਾਈ ਸਹਿਜਾ ਤੂੰ ਟਹੀ ਨਿਰਭੁਰ ਹੋਵੈ ਜੋ ਜੋਤੇ ਪਾਈ ਨਦਰੀ ਆਮਦਾ ਸਭ ਕੀ ਬਿਨਸੇ ਵਰਸ ਧੀ ਚਿਤ ਲਾਏ ਸਤਿਗੁਰੂ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਜੀ ਪਾਏ ਇਹ ਜੋ

ਗੁਰ ਪ੍ਰਸਾਦ ਜੀ ਆਪਣਾ ਹਰ ਪ੍ਰਭ ਲਹੋ ਇਹੋ ਭਗਤ ਜਗਤ ਮਿੱਟੀ ਕਾ ਪੁਤਲਾ ਜੋਗੀ ਇਹ ਮੈਂ ਇਹ ਇਸ ਮੈਂ ਰੂਪ ਵੱਡਾ ਸਮਾਇਆ ਅਨੇਕ ਯਤਨ ਪੇ ਕਰੇ ਜੋਗੀ ਰੋਗ ਨ ਜਾਏ ਕੋ ਹਰ ਕਾ ਨਾਮ ਖੁਦੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖੋ ਵੈ ਗੁਰਮੁਖੋ ਵੈ ਸੋਈ ਬੂਜਾਏ ਜੋਗ ਜੋ ਤੋ ਪਾਏ ਜੋਗੇ ਕਾ ਕਾਰੰਗ ਜੋਗੇ ਕਾ ਮਾਰਗ ਵਿਖਮੈ ਜੋਗੀ ਜਿਤਨੂੰ ਨਦਰ ਕਰੇ ਸੂ ਪਾਏ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਪਰਮ ਚੁਕਾਏ ਬਿਨ ਵਜਾਏ ਕਿੰਗਰੀ ਵਾਜਾਏ ਸਾ ਕਿੰਗਰੀ ਵਜਾਏ ਕਹੇ ਨਾਨਕ ਭੂਤ ਹੋਵੈ ਜੋਗੀ ਸੱਚੇ ਰਹਿਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੈ ਗੁਰਮੁਖ ਦੇ ਬੁਢਿਆਈ ਰਹਾਉ ਸੱਚ ਰਹੋ ਸਦਾ ਸਹਿ ਤੁਨ ਉਪਜਾਏ ਕਾਮ ਕ੍ਰੋਧ ਦੇ ਵਿੱਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਚੇਤੇ ਉਚੇਤਿਸ ਤੇ ਬਿਨਸੈ ਅੰਤੇ ਨਾਮ ਸੁਖਾਈ ਸਦਾ ਜੂਰ ਦੂਰਾਂ ਦੇਖੋ ਕਰਨ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘੱਟ ਅੰਤਰ ਸਾਚੇ ਸੂ ਲਿਵਲਾਈ ਸਤ ਸੰਗਤ ਵੈ ਨਾਮ ਨਿਰਬੋਲ ਕੇ ਵੱਡੇ ਭਾਗ ਪਾਇਆ ਜਾਈ ਪਰਮ ਨਾ ਭੁੱਲੇ ਸਤਿਗੁਰੂ ਸੇਵੈ ਮਹਾਰਾਖੋ ਇਕ ਠਾਈ ਬਿਨਾਂ ਵੈ ਸਭ ਭੂਲੀ ਫਿਰਦੀ ਫਿਰਦਾ ਜਨਮ ਗਵਾਏ ਜੋਗੀ ਜੋਤ ਗਵਾਈ ਹੰਡਏ ਪਾਖ ਨਯੋਗ ਨ ਪਾਈ ਸਿਵ ਨਗਰੀ ਮੈਂ ਆਸਨ ਵੈ ਸਹੀ ਗੁਰਸਬਦੀ ਜੋਗ ਪਾਈ ਸਾ ਤੁਰ ਬਾਜੀ ਸੰਸਾ ਤਾ ਤੁਰ ਬਾਜੀ ਸ਼ਬਦ ਨਿਵਾਰੇ ਨਾਮ ਸਿਮ ਲਿਆ ਈ ਸਰੀਰ ਤੁਰ ਵੈ ਸੰਤੋਸ਼ ਨਾ ਕਰੇ ਲਿਵਲਾਈ ਨਾਮ ਸੁਨਾ ਕਰੇ ਸੀ ਜਨ ਨਿਰਬਲੂ ਸਬਦੀ ਮਹਿਲ ਗਵਾਈ ਤੈ ਗੁਣ ਚੇਤ ਨਾਮ ਚੇਤੈ ਨਾਹੀ ਬਿਰਨਾਵੇ ਬਿਨਸ ਜਾਈ ਬਿਰਮ ਬਿਸਨ ਮਹਿ ਮੈਂ ਬਿਸਨ ਮਹੀਸ ਤੈ ਮੂਤ ਤੇ ਗੁਣ ਬ੍ਰਹਮ ਬੁਲਾਈ ਗੁਰਪ੍ਰਸਾਦੀ ਤਿਉਟੀ ਛੁਟੈ ਚੌਥੇ ਪਦ ਦੇ ਬੁਲਾਈ ਪੰਡਿਤ ਪੜੈ ਪੜਵਾਦ ਵਿਖਾਣੇ ਤਿੰਨਾ ਬੂਝ ਨ ਪਾਏ ਵਿਖਾ ਮਾਤੇ ਪਰਮ ਬੁਲਾਈ ਤੂੰ ਦੇ ਕਹਿ ਸਪਾਈ ਪਤਾ ਗਾਉ ਤੁਮ ਪਦ ਨਾ ਕੀ ਉਤਮ ਬਾਣੀ ਜੋ ਜੋ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸਬਦੇ ਸਾਹਿ ਸਮਾਈ ਕਹਿ ਨਗਰੀ ਸਬਦੇ ਖੋਜੇ ਨਾਮ ਉਨਮੈ ਨਿਧ ਪਾਈ ਮਨਸਾ ਮਾਰੀ ਮਾਨੁ ਸਹਿ ਸਮਾਣਾ ਬਿਨ ਸਭ ਤੁਤ ਕਰਾਈ ਲੋਹਿਣ ਦੇਖ ਰੇ ਬਿਸਮਾਦੀ ਕਿਤ ਲੋਹਿਣ ਦੇਖ ਰਹੇ ਬਿਸਮਾਦੀ ਚੇਤ ਅਦੇ ਟੁਲਗਾਈ

ਕਹਿਣਾ ਕਛੂ ਨ ਜਾਈ ਸੰਤੋਖ ਗੁਰਮੁਖ ਪੂਰਾ ਪਾਈ। ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹੋ ਪੂਜ ਜੜਾਈ ਹਰ ਸੱਚੇ ਭਾਵੇ ਸਭ ਪੂਜਾ ਹੋਵੇ ਭਾਣ ਮਨ ਸਾਈ ਪੂਜਾ ਕਰੇ ਸਾ ਲੋਕ ਸੰਤੋ ਮਨਮੁਖ ਥਾਏ ਨਾ ਪਾਏ ਸਬਦ ਮਰੇ ਮਨ ਨਿਰਬਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤਰ ਪਾਵ ਸੇ ਜਨ ਸੱਚ ਏਕ ਸਬਦ ਦੇ ਬਲਾਏ ਬਿਨ ਆਵੇ ਹੋਰ ਪੂਜ ਨਾ ਹੋਵੀ ਪਰਮ ਪੁਲੀ ਲੁਕਾਏ ਗੁਰਮੁਖ ਆਪ ਪਛਾਣੇ ਸੰਤੂ ਰਾਮ ਨਾਮ ਲੈ ਬੁਲਾਈ ਆਪੇ ਨਿਰਬਲ ਪੂਜ ਕਰਾਈ ਗੁਰਸਬਦੀ ਥਾਏ ਭਾਈ ਪੂਜਾ ਕਰੇ ਪਰ ਬੇਦ ਨਹੀਂ ਜਾਣੇ ਪਤੁਜੇ ਭਾਈ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਪਾਣਾ ਮਨ ਵਸਾਈ ਪਾਣੇ ਤੇ ਸਾਫ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਵਿਛਾਣੇ ਸੰਤੋ ਕੂਟ ਕਰੇ ਵਡਿਆਈ ਪਾਖੰਡ ਕੀ ਨਹੀਂ ਜਮ ਨਹੀਂ ਛੂਟੇ ਲੈ ਜਾਤੀ ਭਤ ਗਵਾਈ ਜਿਹਨੇ ਅੰਤਰ ਸਭ ਆਪ ਛਾਣੇ ਗਤ ਮੈਂ ਤੂਤ ਨਹੀਂ ਪਾਈ ਇਹ ਮਨੁਆ ਸੁਣ ਸਮਾਧ ਲਗਾਵੇ ਜੋਤੀ ਜੋਤ ਮਿਲਾਈ ਤੁਣ ਤੁਣ ਗੁਰਮੁਖ ਨਾਮ ਵਿਖਾਣੇ ਸਤਸੰਗਤ ਮੇਲਾਈ ਗੁਰਮੁਖ ਆਪ ਗਾਵੇ ਦਰ ਸੱਚੇ ਸੁਭਾ ਪਾਈ ਸੱਚੀ ਬਾਣੀ ਸੱਚ ਵਿਖਾਣੇ।

ਅੱਲਾ ਤੀਜਾ ਹਮ ਕੁਚਲ ਕੁਚੀ ਲੱਤ ਮਾਨੀ ਬਿਰ ਸਭ ਦੀ ਮਹਿਲ ਉਤਾਰੀ ਸੰਤੋ ਗੁਰਮੁਖ ਨਾਮ ਨੀ ਤਾਰੀ ਸੱਚ ਨਾਮ ਰਵਿਆਸਿਆ ਕਟ ਅੰਤਰ ਕਰਤੇ ਆਪ ਸਵਾਰੀ ਰਾਵ ਪਾਸ ਭੇਟ ਪਾਰਸ ਬਰਸੇ ਫਿਰ ਪਾਰਸ ਹੋਏ ਹਰਜੀ ਆਪਣੀ ਕਿਰਪਾ ਧਾਰੀ ਇੱਕ ਭੇਖ ਰਹੇ ਪ੍ਰੇਮਾਨੀ ਤਜੁਗੈ ਬਾਜੀ ਹਾਰੀ ਇੱਕ ਅੰਦਰ ਭਗਤ ਰਹੇ ਦਿਨ ਰਾਤੀ ਰਾਮ ਨਾਮ ਉਰ ਧਾਰੀ ਅੰਦਰ ਰਾਤੀ ਸਜੀ ਮਾਤੇ ਸਜੀ ਹੋਮੇ ਬਾਰੀ ਪੈਵਰ ਭਗਤ ਨੋ ਵੀ ਕਭੀ ਫਿਰ ਪਾਏ ਪਉ ਸਵਾਰੀ ਮਾਇਆ ਮੂਹ ਸ਼ਬਦ ਲਾਇਆ ਗਾਂ ਤਤ ਵੀ ਚਾਰੀ ਆਪੇ ਆਪ ਕਰਾਏ ਕਰਤਾ ਪੇ ਭਗਤ ਸੂਹੀ ਭੰਡਾਰੀ ਕਾ ਸਿਖਾ ਸੇ ਤਿਸ ਕਿਆ ਗੁਣਾ ਕਾ ਅੰਤਰ ਪਾਇਆ ਹੋ ਗਾਵਾ ਸੁਧ ਵੀ ਚਾਰੀ ਹਰ ਜੂ ਜਪੀ ਹਰ ਜੀ ਉਸਲਾਈ ਵਿੱਚ ਆਪ ਨਿਰਾਰੀ ਨਾ ਪਦਾਰਥ ਗੁਰਤੇ ਪਾਇਆ ਖੁੱਟ ਪਾਇਆ ਖੁੱਟ ਸੱਚੇ ਮਿਟ ਆਪਣੇ ਭਗਤਾਂ ਨੂੰ ਆਪੇ ਤੁੱਟਾ ਆਪਣੀ ਕਿਰਪਾ ਕਰ ਕਲ ਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵ ਸੁਧ ਵੀ ਚਾਰੀ ਜੂ ਪਿੰਡ ਸਭ ਕੁਛ ਹੈ ਤਿਸਕਾ ਆਖਣ ਬਿਖਮ ਵੀ ਚਾਰੀ ਸਬਦੁਲ ਗਏ ਸੀ ਜਨ ਨਿਤਰੀ ਪਵਜਲ ਪਾਰ ਉਤਾਰੀ ਬਿਨਾ ਸਾਚੇ ਕੁ ਪਾਰ ਨ ਪਾਵੇ

ਸ਼ਬਦ ਸਵਾਰੀ ਕਾਇਆ ਕੰਜ ਸ਼ਬਦੇ ਰਾਧੇ ਸਾਚੇ ਨਾਹੇ ਪਿਆਰੇ ਕਾਇਆ ਮਤਰਾਈ ਭਰਪੂਰੇ ਪਾਈਏ ਸ਼ਬਦ ਵਿਹੀ ਚਾਰ ਜੋ ਪ੍ਰਭੂ ਜੇ ਸੋਈ ਪਾਸੇ ਪਾਇ ਹੋਰ ਫੂਟ ਵੇ ਅੰਕਾਰੀ ਪਾਦੀ ਬਿਨਸੇ ਸੀਵ ਸਿਵੈ ਗੌਰ ਕਹੇ ਪਿਆਰੀ ਸੋ ਜੋਗੀ ਤਤ ਗਿਆਨ ਸੋ ਯੋਗੀ ਤਤ ਗਿਆਨ ਵਿਚਾਰੀ ਹੋ ਮੈਂ ਤ੍ਰਿਸਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸਨੂੰ ਕਿਰਪਾ ਤਮਾਰੀ ਸਤਿਗੁਰ ਸਾਂ ਸਿਵੇ ਮਾਇਆ ਲਾਗੇ ਡੂਮ ਵੇ ਅੰਕਾਰੀ ਜਿੱਧਰ ਅੰਦਰ ਸਾ ਤਿਚਰ ਦੂਜਾ ਜਿੱਧਰ ਅੰਦਰ ਸਾ ਤਿਚਰ ਸੇਵਾ ਕੀਜੇ ਜਾਏ ਜੇ ਅਮਰਾ ਮੁਰਾਰੀ ਅੰਦਰ ਜਾਗਤ ਰਹੇ ਦਿਨ ਰਾਤੀ ਅੰਦਰ ਜਾਗ ਰਹੇ ਦੇ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ ਮਨ ਧਨ ਵਾਰੀ ਵਾਰ ਕੁਮਾਈ ਆਪਣੇ ਗੁਰ ਬਿੱਟੋਂ ਬਲਿਆਰੀ ਮਾਇਆ ਮੂਹ ਵਿਸ ਜਾਏਗਾ ਉਪਰੇ ਸੁਦ ਵਿਚਾਰੀ ਆਪ ਜਗਾਏ ਸੀ ਜਾਗੀ ਗੁਰ ਕਹਿ ਸੁਦ ਵਿਚਾਰੀ ਸਨਾਨਕ ਸਹੀ ਮੂਹੇ ਜਿਹੇ ਨਾਮ ਨਾ ਚੇਤਾ ਹੈ ਭਗਤੀ ਵੇ ਵਿਚਾਰੀ ਰਾਮ ਕਲੀ ਮਹਲਾ ਤੀਜਾ ਨਾਮ ਜਾਨਾ ਗੁਰ ਤੇ ਪਾ ਤ੍ਰਿਪਤ ਰੇ ਆਕਾਈ ਸੰਤੋ ਗੁਰਮੁਖ ਮੂਤ ਗਤ ਪਾਈ ਇੱਕ ਨਾਮ ਉਸਿਆ ਘੱਟ ਅੰਤਰ ਪੂਰੇ ਕੀ ਵਡਿਆਈ ਰਾਵ ਆਪੇ ਕਰਤਾ ਆਪੇ ਪੂਤਾ ਦਿਨ ਦਾਰਿਕ ਸਵਾਏ ਜੋ ਕੁਛ ਕਰਨਾ ਸੋ ਕਰਿਆ ਅਵਨ ਕਰਨਾ ਜਾਈ ਆਪੇ ਸਾਜੇ ਸਿਰ ਡੁਪਾਏ ਸਿਰ ਤੇ ਧੰਦੇ ਲਾਈ ਤੇ ਸ੍ਰੀ ਭੂਤਾਂ ਸੁਖ ਪਾਵ ਸਤਿਗੁਰ ਮੇਲ ਮਿਲਾਈ ਆਪਣਾ ਆਪ ਪਾਈ ਲੱਖ ਲੱਖਣਾ ਜਾਈ ਆਪੇ ਮਾਰੇ ਜੀ ਆਪੇ ਮਾਰ ਜੀ ਵਾਲੇ ਆਪੇ ਸੁਣੋ ਤੇਲਾ ਤੁਮਾਈ ਇੱਕ ਦਾਤੇ ਇੱਕ ਮੰਗਤੇ ਕੀਏ ਆਪੇ ਭਗਤ ਕਰਾਈ ਤੇ ਵਿਭਾਗੀ ਜਨੇ ਕੋ ਜਾਤਾ ਸੱਚੇ ਰਹਿ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਪਰਮ ਪੁਲੀ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰੂ ਮਜਾਤਾ ਨਿਗਰੀ ਅੰਤ ਫਰੇ ਲੁਕਾਏ ਜਿਨੀ ਚਾਕਿਆ ਤਿਨਾ ਸਾਧਿਆ ਸਤਿਗੁਰ ਬੂਹ ਪੁਜਾਈ ਇੱਕ ਨਾ ਨਾਵ ਕਰਤਾ ਪੁਲਾਈ ਇੱਕ ਨਾ ਗੁਰਮੁਖ ਦੇ ਪੂਜਾਏ ਸਦਾ ਦਾਸ ਲਾਇਓ ਸੰਤੋ ਤੇਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜ ਕਰਤ ਪਾਤ ਪੰਥ ਬਣਾਈ ਦਿਉ ਤਿਸੇ ਕਾਸ ਸਾਚਾ ਪਹਿਲੇ ਹੁਕਮ ਮਨਾਈ ਸੁਣੋ ਪ੍ਰਾਣ ਸਦਾ ਤਿਆਗ ਜਨ ਗੁਰਮੁਖ ਪੰਥ ਬਣਾਈ ਸਤਿਗੁਰ ਪੇਟੇ ਸੂ ਜਨ ਸੀ ਜੈ ਤਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਸਾਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੀ ਕਰਿਆ ਬਿਸਮਾਤ ਵੀਰਾ ਪ੍ਰਭ ਰਵਿਆ ਸਰਬ ਸਾਈ

ਮੋਏ ਦੀਨ ਹਰ ਹਰ ਦਰ ਪਰਿਆ ਕਿਨਹੀ ਕਿਹਾ ਮੈਂ ਕੁੜੇ ਵਡਿਆਈ ਕਿਨੇ ਕਿਹਾ ਬਾ ਬਹੁ ਪਾਈ ਕੋਈ ਕਹਿ ਮੈਂ ਤੈਨੇ ਸਾਰਾ ਮੋਹੀ ਦੀਨ ਹਰ ਹਰ ਆਧਾਰ ਕਿਨਹੀ ਕੁਕਰ ਕੁਕਰ ਚੰਦਨ ਕਿਨਹੀ ਕੁਕਰ ਨਿਤ ਕਰਾਏ ਕਿਨੂੰ ਵਰਤਨੀ ਮਨਮਾਲਾ ਪਾਏ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੀ ਦੀਨ ਹਰ ਹਰ ਹਰਤਿਆ ਕਿਨੀ ਤੇਤ ਬਹੁ ਚੇਟ ਕਰਾਏ ਕਿਨੀ ਭੇਕ ਬਹੁ ਥਾਟ ਬਣਾਏ ਕਿਨੀ ਤੰਤ ਪੰਤ ਭੋਖਿਆ ਮੋਹੀ ਦੀਨ ਹਰ ਹਰ ਹਰ ਸਿਆ ਕੋਈ ਚਤੁਰ ਖਾਏ ਪੰਡ ਕੋ ਖਾਟੇ ਕਰਮ ਸਾਹਿਤ ਮੰਡ ਕੋਈ ਕਰਮ ਕਰੇ ਕੋਈ ਕਰੇ ਅਚਾਰ ਸੁਕਰਣੀ ਮੋਹੀ ਦੀਨ ਹਰ ਹਰ ਹਤਰਣੀ ਅਸਗਲੇ ਕਰਮ ਧਰਮ ਜੋਗ ਸੋਧੀ ਬਿਨਾ ਵੇ ਮਾਨਾ ਪ੍ਰਬੁੱਧ ਕਹੋ ਨਾ ਜੋ ਸਾਧ ਪੈ ਪੂਜੀ ਤਰਸਾ ਮਹਾਂ ਸੀਤਲਾ ਰਾਮ ਕਲੀ ਮਹੱਲਾ ਪੰਜਵਾਂ ਇਸ ਮਾਟੀ ਤੇ ਹੇ ਜੇ ਤੂੰ ਕਰਿਆ ਮਾਟੀ ਕਾਲੇ ਦਿਹੁਰਾ ਪਰਿਆ ਉਕਤ ਜੋ ਤਰੈ ਸੁਤ ਪ੍ਰੀਖਿਆ ਮਾਤ ਗਰਮੈ ਜੇ ਤੂੰ ਰਾਖਿਆ ਰਾਖਣ ਹਾਰ ਦਿਆ ਸਮਾਰ ਮਨਾ ਸਗਲੇ ਛੂਟ ਵਿਚਾਰ ਮਨ ਰਾਹੁ ਜਿਨ ਦੀਏ ਤੁਤ ਬਾਬੇ ਤਰ ਜਿੰਦੀਏ ਤੁਤ ਪ੍ਰਾਤ ਪੁੱਤ ਹਾਰੀ ਜਿੰਦੀਏ ਤੁਤ ਬਨਤਾਰ ਬੀਤਾ ਜਿਨ ਤੇ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀ ਜੀਓ ਜਿੰਦੀਆ ਤੋ ਜਿੰਦੀਆ ਤੁਧ ਗਏ ਤੁਤ ਪਵਨ ਅੰਬੋਲਾ ਜਿਨ ਦੀਆ ਤੁਤ ਨੀਰ ਬੋਲਾ ਜਿਨ ਦੀਆ ਤੂੰ ਨੀਰ ਨਿਰਬੋਲਾ ਜਿਨ ਦੀਆ ਤੁਤ ਬਾ ਪਾਪ ਪਰਣਾ ਜਿਸ ਠਾਕੁਰ ਕੀ ਰਹੁ ਮਸਰਨਾ ਸ਼ਤੀ ਅਮ੍ਰਿਤ ਜਿਨ ਪੂਜਨ ਦੀਏ ਤੰਤਰ ਤਾਨ ਠਹਿ ਰਾਮ ਕੋ ਦੀਏ ਬਸਦਾ ਕਿਉ ਬਸਤਰ ਬਸਦਾ ਕਿਉ ਬਰਤਨ ਬਰਣਾ ਤੇ ਠਾਕੁਰ ਕੀ ਚੇਤਰਾਕ ਚਰਣਾ ਪੇਖਰ ਕੋ ਨਿਤ ਸੁਨ ਕਹੋ ਸਕਰਣਾ ਹਤੇ ਮਾਮ ਸਰਨ ਬਸ ਰਸਨਾ ਚਰਨ ਚਲਨ ਕਹੋ ਸਿਰ ਕੀ ਨੂੰ ਮੇਰਾ ਮਨ ਤੇ ਸੇ ਠਾਕੁਰ ਕੇ ਪੂਜੇ ਪੈਰਾ ਅਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਤ ਮੈਂ ਤੂੰ ਸਿਰ ਧਰਿਆ ਜਪ ਤੂੰ ਚੀਜ਼ ਪਾਵੇ ਨਹੀਂ ਸੀ ਜੇ ਕਰ ਸਵਾਰੇ ਬ੍ਰਹਮਾ ਤੀਜੇ ਇਹਾਂ ਊਹਾਂ ਏਕੇ ਹੋਈ ਜਤ ਤਤ ਦੇਖੀ ਤਤ ਤਤ ਤੂੰ ਹੀ ਤੇ ਸੇਵਤ ਮਨ ਆਤ ਕਰੇ ਤਿਸ ਵਿਸਰੇ ਇੱਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਣੀ ਆਰੀ ਤਾਂ ਕਿ ਸਿਵਾ ਨਾ ਕਰਮਾਰੀ ਗੁਰਪੋਈ ਪੁੱਟ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਤਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ ਕਹ ਵਿਆਵੇ ਰੰਗ ਰਸ ਰੂਪ ਕਹੁ ਵਿਆਵੇ ਮਾਏ ਬਾਪ ਪੂਤ ਕਹੁ ਵਿਆਵੇ ਰਾਜ ਮਿਲਕ ਬਾਬਾ ਰਸੰਤ ਵਿਆਵੇ ਹਰ ਨਾਮ ਉਦਾਰਾ ਰਚਨਾ ਰਾਜ ਤਾਜਪਨੀ ਸਭ ਕਾ ਪ੍ਰਪੀਕਤਨੀ ਰਹਾਉ ਕਹੁ ਵਿਆਵੇ ਦਰਬਾਰ ਕਹੁ ਵਿਆਵੇ ਸੰਸਾਦ ਕਹੁ ਵਿਆਵੇ ਲਵਟ ਸੰਗਨਾਰੀ ਸੰਤਰ ਜੇ ਕੀ ਵਰਨਾ ਮੁਰਾਰੀ ਕਹੁ ਵਿਹਾਵੇ ਖੇਰਤ ਜੁਆ ਕਹੁ ਵਿਹਾਵੇ ਅਮਲੀ ਹੁਆ ਕਹੁ ਵਿਹਾਵੇ ਪਾਤਰ ਚੁਰਾਏ ਹਰ ਜਨ ਵਿਹਾਵੇ ਹਰ ਨਾਮ ਤੇ ਆਈ ਕਹੁ ਵਿਹਾਵੇ ਜੋਗ ਤਬ ਪੂਜਾ ਕਹੁ ਵਿਹਾਵੇ ਸੋ ਪ੍ਰਵੀਜਾ ਕਹੁ ਵਿਹਾਵੇ ਧਾਰ ਜਾਤ ਪਾਈ ਸੰਤ ਵਿਹਾਵੇ ਕੀਰਤਨ ਗਾਏ ਚਹੁ ਵਿਹਾਵੇ ਦਿਨ ਰਹੇ ਨਿਚਾਲ ਤੇ ਸਹੁ ਵਿਹਾਵੇ ਖਾਵੇ ਸੋ ਪਿੜ ਮਾਤ ਕਹੁ ਵਿਹਾਵੇ ਬਾਲ ਪੜਾਵ ਤੂੰ ਸੰਤ ਵਿਹਾਵੇ ਹਰ ਗਾਵ ਤੇ ਕਹੁ ਵਿਹਾਵੇ ਨਾਟ ਨਾਟਕ ਨਿਰਤੇ ਕਹੁ ਵਿਹਾਵੇ ਜੀਆਂ ਇਉ ਹਿਰਦੇ ਕਹੁ ਪਿਆਵੇ ਰਾਜ ਮੈਂ ਡਤੀ ਸੰਤ ਪਿਆਵੇ ਹਰ ਜਸ ਕਰਤੇ ਕਹੁ ਵਿਹਾਵੇ ਮਤਾ ਮਸੂਰਤ ਕਹੁ ਵਿਹਾਵੇ ਸੇਵਾ ਜ਼ਰੂਰਤ ਕਹੁ ਵਿਹਾਵੇ ਸੋਦੋ ਜੀ ਸੰਤ ਵਿਆਵੇ ਹਰ ਪੀਵਤਾ ਜਿਤ ਕੋ

ਹਰ ਜਨ ਹਰ ਹਰੀ ਨਾ ਪਿਆਰ ਕਿਸਾਨੀ ਜੂ ਰਾਖੇ ਰਖਵਾਲਾ ਮਾਤਾ ਦਿਆ ਜੂੰ ਬਾਲਾ ਪ੍ਰੀਤਮ ਦੀ ਪ੍ਰੀਤਮ ਮਿਲ ਜਾਈ ਤੂੰ ਹਰ ਹਰ ਜਨ ਰਾਖੀ ਕਰਨ ਲਾਈ।

ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ। ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰਸੱਚ ਲਾਏ ਤਰਾਈ। ਆਪਣੇ ਜੀ ਤੇ ਆਪ ਸੰਭਾਲੇ ਆਪ ਲੀਏ ਲੜ ਲਾਈ। ਸਾਧ ਧਰਮ ਕਾ ਬੇੜਾ ਬਾਂਧੇ ਆ ਬਹੁਜਰ ਪਾਰੇ ਪਵਾਈ ਬੇਸਵਾਰ ਬੇਅੰਤ ਸਵਾਮੀ ਨਾਨਕ ਬਰ ਬਲ ਜਾਈ। ਅਕਾਲ ਪੁਰਤਾ ਜੂਨੀ ਸੰਭਉ ਅਕਾਲ ਅੰਧਕਾਰ ਦੀ ਪਾਈ। ਅੰਤਰ ਜਾਮੀ ਜੀਵਨ ਕਰਦਾਤਾ ਦੇਖ ਤ੍ਰਿਪਤ ਇਕਾਈ। ਏਕੰਕਾਰ ਨਿਰੰਜਨ ਨਿਰਭਉ ਸਭ ਜਲ ਤਲ ਰਿਹਾ ਸਮਾਈ। ਭਗਤ ਉਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾ ਜੈ ਮਾਈ। ਰਾਮ ਕਲੀ ਮਹੱਲਾ ਪੰਜਵਾਂ ਸਲੋਕ। ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਮਾਤਾ ਰਾਤਾ ਰਾਮ ਪਿਆਰੇ ਆਪਣੇ ਪਤ ਬਣਿਆਈ। ਸਤਿਗੁਰ ਪੇਖ ਨਿਭਾਈ ਸੰਤੋ ਹਰ ਨਾਮ। ਲਾਹ ਦਾਸ ਗੁਦੀ ਆ ਸਗਲੀ ਤਰਸੋਂ ਲਾਈ। ਸੰਤੁਰ ਆਉ ਹੋਇਤ ਕੋ ਲਾਲਿਕ ਪਾਇਆ। ਹਰ ਕੀਮਤ ਕਹਿ ਨ ਜਾਈ ਰਤਨ ਚਰਨ ਕਮਲ ਚੁੰ। ਲਾਗੋ ਚਾਨਾ ਸੱਚ ਦਰਸੋ ਸਮਾਈ। ਸੱਚ ਦਰ ਸਮਾਈ ਸੰਤੋ ਗੁਣ ਗਾਵਤ ਗਾਵਤ ਪਈ ਨਿਹਾਲਾ ਹਰ ਸਿਮਰਤ ਤ੍ਰਿਪਤ ਕਹਾਸ ਅਕਾਈ। ਸੰਤੋ ਆਤਮਰਾਰ ਵਿਆਸ ਤਪ ਅੰਤਰ ਕਤਿਆ ਕਤ ਜਾਈ। ਸੰਤੋ ਆਜ ਗਾਤੀ ਹੈ ਪਿਓ ਸੀ ਸਬਜੀਆਂ ਕਾਸ ਵਧਾਈ। ਸੰਤੋ ਆਭਿਅੰਤ ਅੰਤਰੀ ਪਾਇਆ ਪੂਰੇ ਰਿਹਾ ਸੁਪਟਾਈ। ਸੰਤੋ ਮੇਹ ਸਾਜਨ ਮਾਲ ਜੋਬਨ ਮੇਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਬਿਨ ਬਾਈ। ਸੰਤੂ ਰਾਮ ਕਲੀ ਮਹੱਲਾ ਪੰਜਵਾਂ।

ਕਰਤੇ ਪ੍ਰਵੰਤਨ ਬਾਰਾ ਬਾਰੀ ਨਾਮ ਦਾ ਨਾਨ ਗੁਡਿਆਈ ਤੇਰਿਆ ਸੰਤ ਜਨਾਰੇ ਨਾਰੇ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਤ ਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਕਾਮਣੇ ਆਈਆਂ

ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੀ ਹਰਨਾ ਰਹੋ ਤੂੰ ਮਨ ਮੇਰੀ ਦੁੱਖ ਸਾਵੇ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੀ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਾ ਤੇਰਾ ਸਭ ਕੁਛ ਜਿਸ ਦੇ ਸੁਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੀ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੀਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨੈ ਜਿਨਿਸ਼ਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੀ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤੁਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਕਰ ਭਾਗੇ ਕਰ ਭਾਗੇ ਸ਼ਬਦ ਵਾਜੇ ਕਲਾ ਕਰਤਾਰੀਆ ਪੈਂ ਦੋ ਤੁਸ ਵਾਸ ਕੀਤੇ ਕਾਲ ਕੰਡਕ ਮਾਰਿਆ

ਬਾਜ ਜੀ ਸਾਚੀ ਲਿਵੈ ਬੰਦੀ ਹਿਰਮਾਣੀ ਤੇ ਹਿਰਮਾਣੀ ਲਿਵੈ ਬਾਜੂ ਕਿਆ ਕਰੀ ਵਿਚਾਰੀ ਤੁਦਵਾਸ ਸਮਰਤ ਕੋਈ ਨਾ ਕਿਰਪਾ ਕਰ ਬਨਵਾਰੀ ਆ ਇਸ ਨੂੰ ਵਰਤਾਉ ਬਣਾਏ ਸਬਦ ਲਾ ਸਵਾਰੀ ਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੀ ਵਿਚਾਰੀ ਆ ਕਹਿ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਿਆ ਕਰੇ ਵਿਚਾਰੇ ਆਨੰਦ ਆਨੰਦ ਸਭ ਕੋ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਆਨੰਦ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰੂ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਇਸ ਨੂੰ ਹੋਰ ਕਿਆ ਕਰੇ ਵਿਚਾਰੀਆ ਇੱਕ ਭਰਮ ਪੂਲੇ ਫਰੈ ਦੈਸ ਇੱਕ ਭਰਮ ਪੂਲੇ ਫਰੈ ਦੈਸ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦ ਜੀਵਨ ਪੈ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾ ਜੇ ਦੇ ਪਿਆਰੇ ਸੂਜਨ ਪਾਵੇ ਆਵੋ ਸੰਤ ਪਿਆਰਿਓ ਅਕਾਤਕੀ ਕਰੇ ਕਹਾਣੀ ਅਕਾਤਕੀ ਰੀ ਕੇ ਦੁਆਰੇ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾਵੋ ਸੁੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਅਖਚਿਓ ਅਕਾਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਪਾ ਚਤੁਰਾਈ ਕਿਨੇ ਪਾ ਤੂੰ ਸੁਣ ਮਨ ਮੀਰਿਆ ਏ ਮਾਇਆ ਮੋਹਣੀ ਜਨੇਤ ਪਰਮ ਪੂਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜੇ ਠਗੋਲੀ ਪਾਈਆ ਕੁਰਬਾਨ ਕੀਤਾ ਸਿਰ ਟੋਜਰ ਮੂੰਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਾਚ ਸੰਭਾਲੀ ਕੁੱਟਾਂ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਸਾਹ ਤੇਰਾ ਚੱਲੇ ਨਾ ਇਸ ਨਾਲ ਕਿਉਂ ਚਿਤ ਲਾਈਆ ਏ ਐਸਾ ਕਾ ਮੂਲੇ ਨਾ ਕੀਚੇ ਅੰਤ ਪਛੂਤ ਆਈਐ ਸਤਿਗੁਰ ਕਾ ਉਪਦੇਸ਼ ਤੂੰ ਹੋਵੇ ਤੇਰੇ ਨਾਲ ਹੀ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨੂੰ ਪਾਇਆ ਤੂੰ ਨਾ ਪਾਇ ਕਰੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੀਰ ਤੇਰਾ ਕਿਆ ਕੁਆ ਖਾਣੇ ਆਖੇ ਤਾਂ ਵੇਖਿਆ ਸਤੂ ਹੈ ਜੇ ਜੋ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰਨਰ ਮੋਹ ਜਨ ਖੋਜ।

ਵੀ ਪਰਸਨਿਆ ਲਾਭ ਲੂਭਾਂ ਕਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਝੁੱਠਾ ਤੈਨੇ ਮ੍ਰਿਤ ਗੁਰਤੀ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰ ਚੱਲਣਾ, ਲਾਭ ਲੂਭ ਅੰਕਾਰ ਤਾ ਤਰਸਨਾ ਬਹੁਤ ਨਾਏ ਪੂਰਨਾ, ਖੰਨਿਓ ਤਿੱਖੀ ਵਾਲੂ ਨਿਕੀਏ ਤੁਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆ ਤੁਜਿਆ ਅਰਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੂੰ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਰਤੀ, ਜਿਵ ਤੂੰ ਚਲਾਏ ਤੂੰ ਚੱਲੇ ਜਿੰਨਾ ਮਾਰਗ ਪਾਵੀ, ਕਰ ਕਿਰਪਾ ਜਿਨ ਨਾਮ ਲਾਈ ਸੇ ਹਰ ਸਦਾ ਤੇ ਆਵੀ, ਇਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ, ਇਹੋ ਸੁਹਿਲਾ ਸਭ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਿਚਾਰੇ ਧਰੂ ਲਿਖਿਆ ਆਏ, ਪਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ, ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵੇ ਸੰਗ ਸਵਾਈਆ, ਕਹੇ ਦੇ ਪਵੇ ਸੁਣਦੇ ਪਵੇ ਸੇ ਪਵੇ ਜਿਨੀ ਮਨ ਵਸਾਇਆ, ਕਹੇ ਨਾ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ, ਕਰਮੀ ਸਹਿਜ ਨਜੇਵਟ ਸਹਿਜੀ ਸਹਿਸਾ ਨੈ ਜਾਏ, ਹੈ ਜੈ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਈ, ਸਹਿ ਸਹਿਜੀ ਉਮਲੀਣੇ ਕਿ ਸੰਜਮ ਧੂਤਾ ਜਾਏ, ਮਨ ਤੋ ਵੋ ਸ਼ਬਦ ਲਾਗੂ ਹਸੁ ਰਹੋ ਚਿਤ ਲਾਏ, ਗਏ ਨਾਨ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਵਜਾਏ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਰਸਨਾ ਵੱਡਾ ਰੋਗ ਲੱਗਾ, ਮਰਨ ਮਨੂ ਵੀ ਸਾਰਿਆ, ਵੇਦਾਂ ਮੈਂ ਨਾਮ ਤੂੰ ਸੁਸੁਣੇ ਨਾਹੀਂ ਫਰੈ ਜਿਉਂ ਬੇਤਾਲਿਆ, ਕਹੇ ਨਾ ਜਿਨ ਤਾਂ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਊੜ ਕੀ ਸੋਏ ਪਹੁੰਚੇ ਨਾਹੀਂ ਮਨ ਸਾ ਸੱਚ ਸਮਾਣੀ, ਜਨਮ ਤਨ ਜਿੰਨੀ ਖੱਟਿਆ ਭਲੇ ਸੀ ਵਣਜਾਰੀ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੀ, ਜੇ ਕੋ ਸੇ ਗੁਰੂ ਸੇ ਧੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੀ, ਗੁਰ ਕੇ ਚਰਨ ਹਿਰਦੇ ਧਿਆਇ ਅੰਤਰ ਆਤਮ ਸਮਾਲੀ, ਆਪ ਛੱਡ ਸਦਾ ਰਹੇ ਪ੍ਰਣੇ ਗੁਰੂ ਬਿਨ ਅਵਰਣ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ, ਜੇ ਕੋ ਗੁਰਤੀ ਬੀਬ ਖੁਆ ਸਤਿਗੁਰੂ ਮੂਤਨ ਪਾਵੇ, ਪਾਵੇ ਮੂਤਨ ਹੋਤੇ ਕੋਈ, ਪਸ਼ੂ ਬਬੀ ਕੀਆ ਜਾਏ ਅਨੇਕ ਜੁਨੀ ਭਰਮਾ ਬਿਨ ਸਤਿਗੁਰੂ ਮੂਤਨ ਪਾਏ, ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵੀ ਚਾਦੀ ਖੂਬੇਣ ਸਤਿਗੁਰ ਮੁਕਤ ਨ ਪਾਈ।

ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਬੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਸਨਾ ਕਹਿਆ ਕਛੂ ਨ ਜਾਣੀ ਜੇ ਜਨ ਕਾ ਹਿਰ ਲਿਆ ਮਾਇਆ ਬੋਲਣ ਪਹਿਰ ਬਾਣੀ ਕਹੇ ਨਾ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦਰ ਤਨ ਹੀਰੇ ਜਿਤ ਜੜਾਓ ਸਬਦਰ ਤਨ ਜਿਤ ਮਨ ਲਾਗਾ ਇਹੋ ਵਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸਨੂ ਦੇ ਬੁਝਾਈ ਕਹਿ ਨਾਲ ਸਬਦਰ ਤਨ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮਰਤਾਈ ਹੁਕਮਰਤਾਇ ਵੇਖੇ ਗੁਰਮੁਖ ਸੇ ਬੁਝਾਈ ਤੂੜੈ ਬੰਧਨ ਹੋਵੈ ਮੂਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸੋ ਨਿਵਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਇਹ ਗੁਣੀ ਸੰਸਾਰ ਪ੍ਰਭ ਸੁਤਾ ਸੁਤਿਆ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਾਂ ਜਾਗੇ ਜਿਨ੍ਹਾਂ ਹਰ ਮਨੁੱਖ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਾਲੇ ਵੀ ਲਾਗੇ ਜਾਤ ਰਹਿਣ ਬਿਹਾਨੀ ਮਾਤਾ ਕੇ ਉਧਰ ਮੇ ਪ੍ਰਤਪਾਲ ਕਰੇ ਸੋ ਕਮਰ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਵਰਦਾਤਾ ਜੀ ਅਗਨ ਮੈਂ ਆਹਰ ਪਹੁੰਚਾਏ ਉਸਨੂੰ ਕਿਉਂ ਪੋਹ ਸਕੇ ਜਿਸ ਨੂੰ ਆਪਣੀ ਹੀ ਲਿਵਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੀ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਕਰਤੇ ਵੀ ਕੋਈ ਕਰਤੇ ਖੇਲ ਚਾਇਆ ਜਦ ਪਹਾੜਾਂ ਤੋਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁਟਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਬਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵਲਾਗੀ ਤੀਨੀ ਵਿੱਚ ਮਾਇਆ ਪਾਏ ਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਈ ਐਸਾ ਸਤਿਗੁਰੂ ਜੀ ਮਿਲੈ ਜਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਜਿਸਦਾ ਜੀਉ ਜਿਸ ਮਿਲ ਰਹੇ ਹਰ ਵਸਾਏ ਮਨ ਆਏ ਹਰ ਆਪ ਮੁਲਕ ਭਗਤ ਨਾ ਕੀ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਖੱਟਿਓ ਦਿਹਾੜੀ ਜੋ ਧੰਨ ਨਾ ਮਿਲਿਆ ਜਿਨ ਹਰਿਆ ਪੇ ਪਹਾਣਾ ਕਹੇ ਨਾਨਕ ਰਾਸ ਮੇਰੀ ਮਨ ਹੁਆ ਬਣਜਾਰਾ ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਤਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰੂ ਮਿਲੇ ਸਿਆਏ ਕਹੇ ਨਾਨਕ ਹੋਰ ਅੰਨ ਰਸ ਵੀ ਸ੍ਰੀ ਜਾਨ ਵਸੈ ਬਣੇ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਏ ਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਅਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿੜਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ।

ਤਿਰਿਉ ਹੱਥ ਮੈਂ ਜੂਤ ਧਰੀ, ਹਰ ਬਿਨ ਅਵਰਣ ਦੇਖੋ ਕੋਈ, ਹਰ ਬਿਨ ਅਵਰਣ ਦੇਖੋ ਕੋਈ, ਨਦਰੀ ਹਾਨੀ ਹਾਲਿਆ, ਇਹੋ ਵਿਸ ਸੰਸਾਰ ਤੂੰ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰਣ ਕੋਈ, ਕਹੇ ਨਾਨਕ ਹੀ ਨੇਤਰ ਅੰਧ ਸੇ ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਉਹ, ਸੱਚ ਸੁਣਨੇ ਨੂੰ ਪਠਾਈ, ਸੱਚ ਸੁਣਨੇ ਨੂੰ ਪਠਾਈ, ਸ੍ਰੀ ਲੈ ਸੁਣੋ ਸਤਬਾਣੀ, ਜੇ ਸੁਣੀ ਮੰਤਰ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖੇ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾਂ, ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਾ ਮਿਲਿਦ, ਤੇ ਦਾਂਤ ਨਾ ਜਾਏ ਪਾਇਆ, ਕਹੇ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ,

ਪਾਵੇ, ਸੱਚੂ ਧਿਆਵੇ, ਜਤ ਉਤਪਾਵੇ, ਗੁਰਮੁਖ ਜਨਾ ਬੁਝਾਵੇ। ਜੋ ਸੱਚ ਸਭਨਾ ਕਾ ਖਸਨ ਹੈ, ਜਿਸ ਬਖਸੇ ਸੋ ਜਨ ਪਾਵੇ, ਕਹੇ ਨਾਨਕ ਸੱਚ।

ਕੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸਲ ਤੇ ਹਲੋਏ ਜੀਓ ਗੁਰਸਬ ਸਮਾਵੇ ਅਵਰੂ ਨਾ ਜਾਣੇ ਕੋਏ ਜੀਓ।

ਜਗ ਅਮਰ ਅਟਲ ਤੂੜ ਠਾਕੁਰ ਭਗਤੀ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈ ਜਰਖੋ ਅਰਦਾਸ ਜੀਓ ਪੈ ਜਰਖੋ ਅਰਜਨੈ ਕੀਰੀ ਹਰ ਦਿਉ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਬ ਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰੂ ਬੇਲਾਇਆ ਧਨ ਧਨ ਕਹੇ ਸਾਬਾਸੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਏ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵੱਜੇ ਬਾਜੇ ਹਰਿ ਆਪ ਗੱਲ ਮਿਹਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਵੀਰਾ ਮਨ ਵੇਖੋ ਕੰਜਰ ਜਾ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਭਾਣੇ ਆਪਣੇ ਪੈ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੂਮੈ ਮੂਲ ਨ ਪਾਇਆ

ਪੈਨਾਵ ਸਤਿ ਗੁਰੂ ਪ੍ਰਤਾਪ ਕੁੰਦੇ ਬੈਰਾਜ ਆਪ ਟਿਕਾਇਆ। ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਉ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਕਥਾ ਪੜ੍ਹਾਏ ਪੁਰਾਣ ਜੀਉ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ।

ਪਤਲ ਕਿਰਿਆ ਦੀਵਾ ਫੁਰ ਹਰ ਸਰ ਪਾਵੇ। ਹਰ ਭਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਡੇ ਤਿਲਕਦੀਆਂ, ਗੁਰਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੀ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਵਕੀਲੀ ਨਿਵੈ ਨਾਹੀ, ਫਿਰ ਸਤਿਗੁਰ ਆਉਣ ਨਿਵਾਇਆ।

ਕਲੀ ਮਹੱਲਾ ਪੰਜਵਾਂ ਸ਼ੰਤੀ ਕਿਉ ਓਂਕਾਰ ਸਤਿ ਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਟ ਖਲੋਇਆੜਾ ਮੇਰਾ ਸਾਜਨੜਾ ਜਾਨੀ ਆੜਾ ਹਰ ਜਾਨੀ ਅੜਾ ਨੈਣ ਅਲੋਇਆੜਾ ਹਰ ਜਾਨੀ ਅੜਾ ਨੈਣ ਅਲੋਇਆ ਕਟਕਟ ਤੋਇਆ ਅਤਮ ਅਤਮ ਤੇਰੇ ਗੂੜਾ ਨਾਲ ਹੁਵੰਦਾ ਲੈ ਨਾ ਸੁਕੰਦਾ ਸੁਆਉ ਨ ਜਾਣੇ ਮੂੜਾ ਮਾਇਆ ਬਦ ਬਾਤਾ ਹੋਸ਼ੀ ਬਾਤਾ ਮਿਲਣ ਜਾਈ ਪਰਮ ਤੜਾ ਕਹੋ ਨਾ ਗੁਰ ਬਿਨ ਨਹੀਂ ਸੁਜੈ।

ਪ੍ਰਭੂ ਪਿਆਰਾ, ਮਾਣ ਪ੍ਰਮਾਣੇ ਪ੍ਰੀ ਪ੍ਰਭ ਕਾ ਮਾਣੂ ਜਾਣੂ ਪ੍ਰਭ ਜਾਣੂ ਸਵਾਮੀ ਸੂਰਤ ਜਾਣੂ ਸੂਰਤ ਜਾਣਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ ਚਾਖੇ ਕਹਾਣੀ ਸਾਰੰਗ ਪਾਣੇ ਜਿਨ ਕੈ ਪਾਗ ਥਾਨਾ।

ਸਭ ਸੁਣੀ ਆਏ ਮੰਗਲਾ ਸੋਇ ਰੜਾ ਪ੍ਰਭ ਸੋਇ ਰੜਾ ਆਨੰਦ ਧੁਨੀ ਆਏ ਸੋਇ ਰੜਾ ਆਨੰਦ ਵਾਜੇ ਸਭ ਦੇ ਅਗਾਜੇ ਨਿਤ ਨਿਸ਼ੇ ਵਧਾਈ ਸੋ ਪ੍ਰਭ ਚਾਹੀਏ ਸਭ ਕੇ

ਸੁਣੀਏ ਰਾਮ ਕਲੀ ਮਹੱਲਾ ਪੰਜਵਾਂ। ਹਰ ਹਰਧਿਆਏ ਮਨਾ ਕੇ ਨਾਵੇ ਸਾਰੀਏ, ਰਾਮ ਰਾਮਾ ਰਾਮ ਰਮਾ ਕਟ ਉਰਧਾਰੀਐ। ਉਰਤਾਰ ਹਰ ਪੁਰਖ ਪੂਰਨ ਪਾਪ ਰੂਮ ਦੇ ਰੰਜਨੋ, ਪੈ ਦੂਰ ਕਰਤਾ ਪਾਪ ਹਰਤਾ ਦੁੱਖ ਹੈ ਦੁੱਖ ਭਾਵ ਖੰਡਨੋ। ਜਗਦੀਸ਼ ਦੀਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ, ਬਿਨਵੰਤ ਨਾਨ ਗੁਲ ਸੰਗ ਸਾਧੂ ਦਿਨ ਸਰੈਣ ਚੀ ਤਾਰੀਏ, ਚਰਨ ਕਮਲ ਆਰਾ ਜਨ ਕਾ ਆਸਰਾ। ਰਾਜ ਮਿਲਕ ਭੰਡਾਰ ਨਾਮ ਅੰਤ ਧਰਾ, ਨਾਮ ਨਰਹਰ ਦੇ ਨਾਮ ਨਰਹਰ ਦੇ ਦਾਂ ਜਿਨ ਕੈ ਰਸ ਭੂਕ ਏਕ ਨਾਰਾਇਣ।

ਸੋਇ ਤੁਜੈ ਪਿਛਾਨੀ ਮੋਹੀ ਨਿਰਗੁਣ ਅਨਾਤਰਣੀਆ ਬਲ ਬਲ ਬਲ ਗੁਰਦੇਵ ਜਿਨਾਮ ਦ੍ਰਿੜਾ ਗੁਰਨਾਮ ਦਿਆ ਕੁਸਲਤੀਆ ਸਰਬਿਸ਼ਾ ਪੁਨੀਆ ਜਲਨੇ ਬੁਜਾਏ ਸਾਚਾ ਮਿਲੇ ਚਿਰੀ ਵਿਸ਼ਵਨਿਆ ਆਨੰਦ ਹਰ ਸਹਿ ਸਾਚਾ ਮਹਾਂ ਮੰਗਲ ਗੁਣ ਗਾਇਆ ਫਿਰਮਤ ਨਾਨਕੇ ਨਾ ਪ੍ਰਭ ਕਾ ਗੁਰਪੂਰੀ ਤੇ ਪਾਇ ਰਾਮ ਕਲੀ ਮਹਲਾ ਪਜਵਾਨ ਰੋਣ ਚੁਣੋ ਸਬਦ ਅਨਾਥ ਨੇ ਟੁੱਟ ਗਾਈਐ ਸੰਤਨ ਕਹੇ ਕਿਲ ਵਿਖ

ਜਾਏ ਜੋਗ ਧਿਆਨ ਯੋਗਦਾਨ ਅਨੇਕ ਕਿਰਿਆ ਲਾਗੋ ਚਰਨ ਕਮਲੇ ਸਾਧੀਐ ਪਉ ਪਤ ਦਿਆਲ ਮੋਹਨ ਦੁਖ ਸਗਲੀ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਪਾਲ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅਰਧ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਨਿਹਰੇ ਰਾਮ ਸੁਖ ਨਿਦਾਨ ਮਿਲਿਆ ਦੁਖ ਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਜਨਮ ਜਨਮ ਚਾਰ ਚਰਨ ਲਾਗਾ ਪ੍ਰਭ ਭਾਗਾ।

ਪਿਕੜੇ ਜਪਤ ਨਾਮ ਉੱਚਾ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾ ਪ੍ਰਭ ਮਾਇਆ ਕੀਜੇ ਨਾਮ ਤੇਰਾ ਜਪ ਜੀਵਾ ਰੱਖ ਲਈ ਪ੍ਰਭ ਭਜਨਾ ਆਪਣੀ ਚਰਣੀ ਲਾਏ ਰਾਮ ਆਠ ਪ੍ਰਭ ਆਪਣਾ ਪ੍ਰਭ ਸਿਮਰੋ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਦੁਪਵਜਲ ਰਹੇ ਆਵਣੂ ਜਾਣਾ ਸਦਾ ਤੋਂ ਕਲਿਆਣ ਕੀਰਤਨ ਬਹੁ ਸਦਾ ਤੋਂ ਕਲਿਆਣ ਕੀਰਤਨ ਪ੍ਰਭ ਲੱਗਾ ਬੀਠਾ ਪਹਾੜਾ ਤਬ ਇਸ਼ ਪਾਈ ਆਤ ਪ੍ਰਭ ਇਸ਼ ਪੁੰਨੀ ਆ ਤੁਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਰ ਪ੍ਰਭ ਆ ਮੇਲੀ ਫਿਰ ਨਾਹੀ ਦੁੱਖ ਵਿਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਚੰਦ ਚਰਨ ਕਮਲ ਸਰਨਾਤੀ ਅੰਧ ਮੰਗਲ ਗੁਣਗਾਮ ਨਾਨਕ ਪ੍ਰਭ ਅਰਾਧੀਏ ਬਿਪਤ ਨਿਵਾਰਣ ਰਾਮ ਸ਼ੰਤ ਪ੍ਰਭ ਬਿਪਤ ਨਿਵਾਰਣੋ ਤਿਸ ਬਿਨ ਅਵਰਣਾ ਕੋਈ ਜੀਉ ਸਦਾ ਸਦਾ ਹਰ ਸਿਮਰੀਐ ਜਲ ਤਲ ਮਹੀਅਲ ਸੋਏ ਜੀਉ ਜਲ ਤਲ ਮਹੀਅਲ ਪੂਰ ਰਹਿਆ ਇੱਕ ਨਿਮਖ ਮਨੋ ਨਾ ਵਿਸਰੈ ਗੁਰਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਮਨ ਇਸ ਭਾਵੈ ਸੋਹੇ ਸਿਉ ਬਲ ਜਾਏ ਨਾ ਸੁਖੈ ਦਾਤੇ ਪ੍ਰਗਾਸ

ਨਾਹੀ ਤਿਸ ਬਿਨਾ ਨਹੀਂ ਜਾਏ ਜੀਉ ਬਲ ਜਾਈ ਨਾਨਕ ਸਦਾ ਕਰਦੀ ਸਭ ਮੈਂ ਰਿਹਾ ਸਮਾਏ ਜੀਉ ਰਾਗ ਰਾਮ ਕਲੀ ਮਹੱਲਾ ਪੰਜਵਾਂ ਸੋਚੁ ਨੜਾ ਹਰ ਗਾਓ ਸੁਖੀ ਹਰੀਕ ਤੇ ਆਵੋ ਸਤਿਗੁਰੂ ਤੁਮ ਸੇਵ ਸੁਖੀ ਮਨ ਚਿੰਦੜਾ ਬਲ ਪਾਉ ਰਾਮ ਕਲੀ ਮਹੱਲਾ ਪੰਜਵਾਂ ਰੁਤੀ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਰ ਬੰਧਨਾ ਪ੍ਰਭ ਕਰ ਬੰਧਨ ਪ੍ਰਪਾਵਨ ਬਾਛੁ ਸਾਧੇ ਤੂਰ ਆਪਣੇ ਵਾਰਨ ਹਰ ਹਰ ਭਜੂ ਨਾਨਕ ਪ੍ਰਭਰਪੂਰ ਖੇਲ ਵੇ ਕਾਟਣ ਪੈਹਰਣ ਸੁਖ ਸਾਗਰ ਹਰ ਰਾਏ ਦੀਨ ਦਿਆਦ ਪੰਜਨੋ ਨਾਨਕ ਨੀ ਤਿਹਾਏ ਸੰਤ ਜਾਤ ਗਾ ਬੂਟ ਭਾਗੀਓ ਕਰ ਕਿਰਪਾ ਭਗਵੰਤ ਜੀਓ ਰੁਤੀ ਮਹਾਂਭੂਤ ਘੜੀ ਗੁਣ ਉਚਰੰਤ ਸੋਭਾਵੰਤ ਜੀਓ ਗੁਣ ਰੰਗ ਰਾਤੀ ਧਨ ਤੇ ਜਾਂ ਜਿਨੀ ਇੱਕ ਮਨੂ ਤਿਆਇਆ ਸਬਲ ਜਨਮ ਭਾਇਆ ਤਿਨਕਾ ਤਿਨੀ ਸੋ ਪ੍ਰਪਾਇਆ ਹੁਣ ਦਾਨਾ ਤੁਲ ਕਰਿਆ ਕਰ ਸਰ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਗੋਚਰ ਚਰਨ ਕਮਲ ਨਮਸਕਾਰ ਕਤਨੀ ਸਾ ਤੁਦ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰੂ ਸਿਮਰ ਸੁਆਮੀ ਸਿਮਰ ਅਨੰਤ ਸੁਖੇ ਤੇ ਹਰ ਆਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਬ ਸੰਤ ਮਹਾਚੇਤ ਵੈਸਾਖ ਸੁਖਮਾਸ ਜੀਉ ਅਰ ਜੀਉ ਨਹੁ ਮਿਲਿਆ ਮੋਲਿਆ ਮਨ ਤਨ ਸਾਸ ਜੀਉ ਕਰਨਾਹੁ ਨੇਚਲ ਆਨੰਦ ਸਖੀਏ ਚਰਨ ਕਮਲ ਪਰਫੁਲਿਆ ਸੁੰਦਰ ਸੂਰਤ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ ਵਡਭਾਗ ਪਾਇਆ ਗੁਰੂ ਗਵਾ ਗੁਰ ਵਡਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਉ ਬਿਨਵੰਤ ਨਾਨਕ ਸਰਨ ਤੇਰੀ ਬਿਟੀ ਜਮ ਕੀਤ ਰਾਜ ਜੀਉ ਸਲੂਕ ਸਾਧ ਸੰਗਤ ਬਿਨ ਪ੍ਰਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮ ਹੈ ਲੇਖ ਜੋ ਪਾਣੇ ਸੇ ਮੇਲਿਆ ਵੇ ਛੋੜੇ ਪੀ ਆਪ ਨਾਨਕ ਪ੍ਰਸਰਣਾ ਤੇ ਸਹਿਜਾ ਕਾ ਵਡ ਪ੍ਰਤਾਪ

ਸਭ ਬਰਸਹਿ ਸੁਹਿਲਿਆ ਸਾਵਣ ਭਾਦਵੇ ਆਨੰਦ ਜੋ ਗੁਣ ਉਨ ਬੁੱਢੇ ਜਲ ਤਲ ਪੂਰਿਆ ਮੁਕਰੰਦ ਜੋ ਪ੍ਰਭੂਰਿਆ ਸਰਬ ਠਾਈ ਹਰਨਾਮ ਨਾਮ ਨਿਧਿ ਗ੍ਰਿਪਰੇ ਸਿਮਰ ਗ੍ਰਹਿ ਭਰੇ ਸਿਮਰ ਸਵਾਮੀ ਅੰਤਰਜਾਮੀ ਕੁਲ ਸਮੂਹਾ ਸਪਤਰੀ ਪ੍ਰੇ ਰੰਗ ਜਾਗੀ ਪ੍ਰੇ ਟੈ ਕਟ ਲਾਗੀ ਹੈ ਚਿਤਲਾ ਕਿਰਪਾਲ ਸਾਧ ਬਖ ਸਿੰਧ ਜੀ ਉਪਨਵੰਤ ਨਾਨ ਕਰਕੰਤ ਪਾ ਸਦਾ ਮਨ ਪਾਵਨ ਜੀ ਉਹ ਸਲੋਕ ਆਸ ਪਿਆਸੀ ਮੈਂ ਫਿਰੂ ਕਾ ਪੇਖੂੰ ਗੋਪਾਲ ਹੈ ਕੋ ਸਾਜਨ ਸੰਤ ਜਾ ਨਾ ਪ੍ਰਭੇ ਲਣਹਾਰ ਮਿਲ ਬੇਬੇ ਸਾਂਤ ਰੁਪ ਜਾਏ ਤਿਲ ਪਾ ਰਹਿ ਨ ਜਾਏ ਹਾ ਸਾਧੇ ਸਰਣਾਗਤੀ ਨਾਨਕੇ ਆਸ ਪੁਜਾਏ ਸ਼ੰਤੀ ਰੁੱਤ ਸਰਦੇ ਡੰਬਰੋ ਅਸੂ ਕਤਕੇ ਹਰ ਪਿਆ ਜਿਉ ਕੋ ਜਯੰਤੀ ਦਰਸ਼ਨ ਫਿਰ ਤੁ ਕਾ ਮਿਲੀਏ ਗੁਣ ਤਾ ਜੀਉ ਬਿਨ ਕੰਤ ਪਿਆਰੇ ਨ ਸੁਖ ਸਾਰੇ ਹਾਰ ਅੰਗਣ ਤ੍ਰੇਕ ਬਿਨਾ ਸੁੰਦਰ ਸੂਟ ਸੁਜਾਨ ਉਤਰੇ।

ਹਰਿ ਆਮ ਤੁਪਤੇ ਨਾਈ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪ੍ਰਭੂ ਸ਼ੰਤ ਰੁੱਤ ਤਿਆਰ ਰੁੱਤ ਸਤਿਆਰ ਸੀਤਲਾਰ ਪ੍ਰਗਟ ਮੰਗਰ ਪੋਹੇ ਜੀਓ ਜਨਮ ਜੀ ਦਰਸ ਪਾਇਆ ਮਿਰਤੇ ਮਾਇਆ ਤਰੋ ਜੀਓ ਕਾਮ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵੇ ਹਾਂ ਡੋ ਸਿਗਾਰ ਸਭ ਰਸ ਗੁਣ ਗਾਓ ਅਲੱਖ ਅਪੇਵੇ ਆ ਬਹੁਤ ਬਹੁਤ ਗੋਬਿੰਦ ਬਾਤ ਜਮਨਾ ਸਾ

ਮੈਂ ਤਾਰੋ ਜੁਗ ਜੁਗ ਇੱਕ ਵੇਸ ਜੀਉ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਬ੍ਰਹਮਾ ਓਂਕਾਰ ਬ੍ਰਹਮਾ ਉਤਪਾਤ ਓਂਕਾਰ ਕਿਆ ਜਿ ਚਿਤ ਓਂਕਾਰ ਸਹਿਲ ਜੁਗ ਪਏ ਓਂਕਾਰ ਵੇਦ ਨਿਰਮਈ ਓਂਕਾਰ ਸ਼ਬਦ ਉਦਰੀ ਓਂਕਾਰ ਗੁਰਮੁਖ ਤਰੀ ਓਨ ਵੇ ਅੱਖਰ ਸੁਣ ਹੋ ਵਿਚਾਰ ਓਨ ਵੇ ਅੱਖਰ ਤ੍ਰਿਪਣ ਸਾਰ ਸੁਣੋ ਪਾਂਡੇ ਪਾਂਡੇ ਕਹਿ ਲਿਖੋ ਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸੱਸੈ ਸਭ ਜਗ ਸਹਿ ਜੀਉ ਪਾਇਆ ਤੀਨ ਪਵਣ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋ ਪਏ ਚੁਣ ਲੈ ਮਹਾਨ ਕਮੋਤੀ ਸਭ ਜੈ ਸੂਜੈ ਪੜ ਪੜ ਪੂਜੈ ਅੰਤ ਨਿਰੰਤਰ ਸਾਚਾ ਗੁਰਮੁਖ ਦੇ ਕੈ ਸਾਚ ਸੰਭਾਲੇ ਬਿਨ ਸਾਚੀ।

ਤੁਬਾਰ ਮਾਨਮੁਖ ਅੰਧਾ ਮੂਹ ਦੁਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜ਼ਹੂਰ ਗਿਆ ਠਗਾਏ ਠੱਗ।

జగపంత్ ఆయన మెచ్చిన కోసం రాత్ ఆ సైలీచ్ గర్వి ఆ దీక్ నివేజితుయి ఆ తుయి తాముత్ జ్ఞాన పుత్తి విహునా జగపూనా సభై వర్తే కుచుయి జిస్ను కృపా కరే తిత్రగట హోయి ਜੁਗ ਜੁਗ ਥਾਪ ਸਦਾ ਨਿਰਵੈਰ ਜਨ ਮਰਣੇ ਤੰਦਾ ਤੈਰ ਜੋ ਦਿਸੈ ਸੁਵਾਪੇ ਆ ਆਪ ਪਾਏ ਪੇਕਰ ਥਾਪ ਆਪ ਗੋਚਰ ਤੰਦੈ ਲੋਈ ਜੋ ਜੋਤ ਜਗਜੀ ਮਸੋਈ ਅਗਮ ਗੋਚਰ ਕਰ ਚਾਰ ਸਸ ਹੋਈ ਨਾ ਵਿਹੁਣਾ ਮੂਤ ਕੇ ਹੋਈ ਬਿਣ ਨਾ ਵੇ ਰੂਤਰੀ ਕਿਉਂ ਨਮਲੇ ਘਾਟੇ ਮਨ ਪੀਰ ਬਾਟ ਪਟਾਊ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਬਿਣ ਨਾ ਵੇ ਟੂਟਾ ਸੌਦਾ ਲਾਹ ਦੇ ਦਾ ਲਾਹ ਮਿਲੇ ਦੇਸ ਜਾਏ ਬਣ ਚੁਪਾਰ ਬਣ ਜੇ ਵਪਾਰੀ ਵੇਰਨਾ ਬੈ ਕੈਸੀ

ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਪਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਇ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਨਛੱਤਰ ਕੌਰ ਪਾਂਗਲੀ ਆਪ ਜੀ ਦੇ ਬਖਸ਼ੇ ਹੋਏ ਸੁਵਾਸਾਂ ਨੂੰ ਭੂ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਿਆ ਸਨ ਤਿੰਨਾਂ ਦੇ

ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ। ਇਹ ਸੰਸਾਰਕ ਯਾਤਰਾ ਕਰਦਿਆਂ ਜੀਵਾਂ ਪਾਸੋਂ ਜਾਣੇ ਅਣਜਾਣੇ ਬੇਅੰਤ ਬੁੱਲਾਂ ਹੋ ਜਾਂਦੀਆਂ, ਬਖਸ਼ੰਦ ਹੋ ਬਖਸ਼ ਲੈਣਾ। ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ, ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵੇ ਬਸਤਰ ਹਾਜ਼ਰ ਕੀਤੇ ਸੇਵਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ,

ਇੱਕ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਨੂੰ ਨਵਾਜਦੀ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਈ ਸਾਧ ਸੰਗਤ, ਅੱਜ ਅਸੀਂ ਸਾਡੇ ਅਤਿ ਸਤਿਕਾਰਯੋਗ ਮਾਤਾ ਨਛੱਤਰ ਕੌਰ ਜੀ ਪਾਂਗਲੀ, ਜੋ ਕਿ ਉਸ ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ। ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਮਾਤਾ ਜੀ ਗੁਰੂ ਘਰ ਦੇ ਸ਼ਰਧਾਲੂ ਅਤੇ ਹਾਜ਼ਰੀ ਭਰਨ ਵਾਲੇ ਇਹ ਚੰਗੇ ਇਨਸਾਨ ਸਨ, ਜੋ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਸਾਡੀ ਸਾਰਿਆਂ ਦੀ ਇਹੀ ਅਰਦਾਸ ਬੇਨਤੀ ਆ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਿਓ। ਪ੍ਰਸ਼ਾਦ ਲੈਣ ਤੋਂ ਉਪਰੰਤ ਗੁਰੂ ਕਾ ਲੰਗਰ ਸੱਜਿਆ ਹੋਇਆ, ਸਾਰਿਆਂ ਨੇ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਚੌਹਾਂ ਹੀ ਭਰਾਵਾਂ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਗੁਰੂ ਸਾਹਿਬ ਜੀ ਪਰਿਵਾਰ ਦੀ, ਇਹਨਾਂ ਸਾਰੇ ਭਰਾਵਾਂ ਦੀ ਸੇਵਾ, ਗੁਰੂ ਸਾਹਿਬ ਜੀ ਪ੍ਰਵਾਨ ਕਰਨ ਚੜ੍ਹਦੀ ਕਲਾ। ਮਾਤਾ ਜੀ ਦੇ ਬੱਚੇ ਜੋ ਕਿ ਵਿਸ਼ੇਸ਼ ਤੌਰ 'ਤੇ ਇੰਗਲੈਂਡ ਤੋਂ ਚੱਲ ਕੇ ਸਰਦਾਰ ਗੁਰਦਾਵਰ ਸਿੰਘ ਜੀ ਆਏ ਨੇ, ਉਹ ਸੰਗਤਾਂ ਨੂੰ ਜਿਉਂ ਆਇਆ ਕਹਿਣਗੇ ਸੋ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਨੇ ਇਸ ਵਕਤ ਸਾਡੀ ਮਾਤਾ ਦੇ ਵਿਛੋੜੇ ਵਿੱਚ ਆਣ ਕੇ ਪਰਿਵਾਰ ਦੇ ਨਾਲ ਹਮਦਰਦੀ ਪਟਕਾਈ ਹੈ, ਉਹਨਾਂ ਸਾਰੀਆਂ ਸੰਗਤਾਂ, ਸੱਜਣਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਦਿਲੋਂ ਤਹਿ ਧੰਨਵਾਦ ਕਰਦਾ ਹੈ। ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਸਾਰੇ ਕਾਰਜ ਨੂੰ ਨਵੀਨਤਾ ਸਹਿਤ ਸੰਪੂਰਨ ਕੀਤਾ ਹੈ। ਅਨੇਕਾਂ ਕਈ ਪਰਿਵਾਰ ਵਿੱਚੋਂ ਕਈ ਵਾਰੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਮਾਲਕ ਬਖਸ਼ਣ ਯੋਗ ਹੈ, ਚਰਨਾਂ ਵਿੱਚ ਅਰਦਾਸ ਬੇਨਤੀ ਯੋਗ ਵੀ ਹੈ, ਦਾਤਾ ਭੁੱਲਾਂ ਦੀ ਮਾਫ਼ੀ ਦੇਣੀ ਅਤੇ ਅੱਗੇ ਤੋਂ ਸਮੱਤ ਬਖਸ਼ਣੀ। ਗੁਰਦੁਆਰੇ ਦੇ ਸਾਰੇ ਪ੍ਰਬੰਧਕ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਇਸ ਸਾਰੀ ਕਾਰਜ ਨੂੰ ਸੰਪੂਰਨ ਕੀਤਾ ਹੈ। ਅਤੇ ਹੁਣ ਦਾਸ ਇੱਥੇ ਫਤਿਹ ਬੁਲਾਉਂਦਾ ਹੈ, ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਵਰ ਸਿੰਘ ਜੀ, ਸਾਰੀਆਂ ਸੰਗਤਾਂ ਦਾ, ਪਰਿਵਾਰ ਦਾ, ਖਾਲਸਾ ਦੀਵਾਨ ਸੈਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਵਰਤੇ, ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ, ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਆਏ ਪਾਂਗਲੀ ਪਰਿਵਾਰ ਵੱਲੋਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਹੀ ਸਮਾਪਤੀ ਹੈ, ਜੋ ਸ਼ਾਮ ਦੇ ਦੀਵਾਨ ਦੇ ਉਹਨਾਂ ਦੀ ਰਮਤਾ ਹੋ ਰਹੀ ਹੈ। ਸੋ ਆਓ ਪਾਵਨ ਬਾਣੀ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਜੀਓ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਲ

ਗਾਵਨ ਤੁਦਨੋ ਪਵਨ ਪਾਣੀ ਬਹਿ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚੇਤਾ ਗੁਪਤ ਲਿਖ ਜਾਣਨ ਲਿਖ ਲੈ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਖੀਸਵਰ ਜੁਗ ਜੁਗ ਵੇਦ।